0: ਬਾਕੀ ਟਿਮਟਮਾ ਰਹੀਆਂ ਨੇ, ਤੁਹਾਡਾ ਧੰਨਵਾਦ ਜਿਹੜੇ ਵੀ ਸਾਨੂੰ ਸੁਣ ਰਹੇ ਹੋ। ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਿਆ ਕਰੋ, ਤੈ ਦਿਲ ਤੋਂ ਧੰਨਵਾਦੀ ਆ। ਅੱਛਾ, ਪਤਾ ਲੱਗਾ ਹੈ ਕਿ ਇਕ ਅਜੀਬੋ ਗਰੀਬ ਖ਼ਬਰ ਹੈ। ਵੈਸੇ ਗੁਜਰਾਤ ਦੇ ਦਾਹੋ ਜ਼ਿਲ੍ਹੇ ਦੇ ਉੱਥੇ ਲੈ ਚੱਲਦੇ, ਪਰੰਤੂ 1311 ਕਾਲਰ ਨੇ ਸ਼ਾਇਦ ਕੁਛ ਕਹਿਣਾ ਚਾਹੁੰਦੇ। ਵੈਲਕਮ ਜੀ
1: ਚਾਵਲਾ ਸਾਹਿਬ, ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਵਿਕਰਮ ਦੀਠੀਏ ਤਾਂ ਜਗਦੀਸ਼ ਭੋਲੇ ਦਾ ਸੀਗਾ ਫੇਸ ਟੂ ਫੇਸ, ਉਹ ਗੱਲ ਖੂਹ ਖਾਤੇ ਪੈ ਗਈ ਕੋ ਚੱਲਦੀ ਆ?
0: ਕੀ ਕੀਤਾ ਸਾਹਿਬ?
2: ਬੁਲਾਏ ਸੀਗੇ ਜੀ ਉਹ ਸਿੱਟ ਨੇ ਨਾ, ਜਿਹੜੀ ਸਿੱਟ ਹੈਗੀ ਆ ਇਹ 6,000 ਕਰੋੜ ਦਾ ਜਿਹੜਾ ਕਿ ਡਰੱਗਸ ਮਾਮਲਾ ਹੈਗਾ, ਉਸ ਸੰਦਰਭ ਦੇ ਵਿਚ ਬੁਲਾਏ ਸੀਗੇ ਵਿਕਰਮ ਜਿਕਮ ਜੀਠੀਆ ਬੁਲਾਇਆ ਸੀ, ਭੋਲਾ ਹੀ ਬੁਲਾਇਆ ਸੀਗਾ, ਪਰ ਉਹ ਦੋਵੇਂ ਨੀ ਗਏ ਉੱਥੇ। ਸਿੱਟ ਉਡੀਕ ਹੀ ਰਹੀ ਤੇ ਉਹ ਦੋਵੇਂ ਨੀ ਗਏ ਪਿਛਲੇ ਦਿਨ, ਹੁਣ ਹੀ ਦੋ ਦਿਨਾਂ ਦੀ ਗੱਲ ਹੈਗੀ ਆ। ਸਿੱਟ ਨੇ ਦੁਬਾਰਾ ਕੋਈ ਡੇਟ ਦਿੱਤੀ ਨੀ ਦੁਬਾਰਾ ਬਣਾਉਣ ਵਾਸਤੇ, ਉਹਨਾਂ ਨੂੰ ਦੁਬਾਰਾ ਕੋਈ ਡੇਟ ਗਈ ਨੀ ਉਹਨਾਂ ਦੇ। ਦੇਖੋ ਅੱਗੇ ਕਿਵੇਂ ਹੁੰਦਾ,
0: ਕਾਨੂੰਨ ਦੇ ਮੁਤਾਬਕ ਨਾ ਕਰ ਸਕਦੇ ਆ, ਕਾਨੂੰਨ ਦੇ ਮੁਤਾਬਕ ਆਪਣੇ ਕੁਝ ਡੇਟ ਅੱਗੇ ਵਧਾਉਣ ਵਾਸਤੇ ਭੇਜਿਆ ਹੋਊਗਾ ਕਿ ਅਸੀਂ ਬਿਜ਼ੀ ਆ ਇਸ ਤਰੀਕ ਨੂੰ ਜਾਂ ਅਸੀਂ ਨਹੀਂ ਆ ਸਕਦੇ।
2: ਇਹੋ ਜਿਹਾ ਕੋਈ ਨਹੀਂ ਆਇਆ ਚਾਵਲਾ ਸਾਹਿਬ ਵੀ ਉਹ ਭੇਜਿਆ ਵੀ ਉਹਨਾਂ ਨੇ ਜਵਾਬ ਦੇ ਤਾ ਵੀ ਅਸੀਂ ਪੇਸ਼ ਨਹੀਂ ਹੋਵਾਂਗੇ। ਇਹ ਗੱਲ ਭੋਲੇ ਦਾ ਕੋਈ ਬਿਆਨ ਨਹੀਂ ਆਇਆ, ਪਰ ਵਿਕਰਮ ਸਿੰਘ ਮਜੀਠੀਆ ਦਾ ਕਹਿੰਦੇ ਵੀ ਅਸੀਂ ਨਹੀਂ ਪੇਸ਼ ਹੋਵਾਂਗੇ। ਵੈਸੇ ਉਹਨਾਂ ਦਾ ਇਹ ਕੋਈ ਬੰਦਾ ਗਿਆ ਸੀਗਾ ਮਜੀਠੀ ਦਾ ਉੱਥੇ, ਏਦਾਂ ਦਾ ਕੋਈ ਨੀ ਆਇਆ, ਕੋਈ ਲਿਖਤ ਦਿੱਤਾ ਵੀ ਸਾਨੂੰ ਦਿਓ ਜਾਂ ਦਿਓ ਜੀ ਅਸੀਂ ਫੇਰ ਮੁੜ ਕੇ ਆ ਜਾਵਾਂਗੇ। ਤਾਂ ਕਾਨੂੰਨੀ ਤੌਰ ਤੇ ਗੱਲ ਇਸ ਤਰ੍ਹਾਂ ਚਾਵਲਾ ਸਾਹਿਬ ਕਿ ਸਿੱਟ ਨਾ ਜਿਹੜੀ ਹੈਗੀ ਆ ਨਾ, ਸਿੱਟ ਬੁਲਾ ਸਕਦੀ ਆ ਤੇ ਬੰਦਾ ਉੱਥੇ ਜਾਵੇ ਨਾ ਜਾਵੇ ਬੰਦੇ ਦੀ ਗੱਲ ਹੈ। ਜਿੰਨਾ ਬੰਦਾ ਦੇਰੀ ਕਰਦਾ ਜਾਣ ਦੇ ਵਿੱਚ ਆਪਣਾ ਪੱਖ ਰੱਖਣ ਦੇ ਵਿੱਚ, ਤਾਂ ਸਿੱਟ ਦੇ ਕੋਲੇ ਡਾਕੂਮੈਂਟ ਓਨੇ ਮਜ਼ਬੂਤ ਹੋ ਜਾਂਦੇ ਆ ਫਿਰ ਬੰਦੇ ਨੂੰ ਅਰੈਸਟ ਕਰਨ ਵਾਸਤੇ। ਅਦਾਲਤ ਵੀ ਜਾ ਕੇ ਅਦਾਲਤ ਵੀ ਜਾ ਸਕਦੇ ਆ, ਅਦਾਲਤ ਵੀ ਜਾ ਕੇ ਸਿੱਟ ਕਹਿ ਸਕਦੇ ਜੀ ਅਸੀਂ ਵਾਰ ਵਾਰ ਬੁਲਾਇਆ ਉਹਨੂੰ, ਵਾਰ ਵਾਰ ਬੁਲਾਇਆ ਆਹ ਦੇਖੋ ਜੀ ਪੁਰਾਣੀ ਤਰੀਕ ਨੂੰ ਬੁਲਾਇਆ ਪੁਰਾਣੀ ਨੂੰ ਬੁਲਾਇਆ ਉਹ ਨਹੀਂ ਹਾਜ਼ਰ ਹੋ ਰਹੇ, ਤਾਂ ਉਹਨੂੰ ਫਿਰ ਅਰੈਸਟ ਕਰਨ ਦਾ ਅਦਾਲਤ ਹੁਕਮ ਦੇ ਸਕਦੀ ਹੈ। ਏਦਾਂ ਦਾ ਵੀ ਕਾਰਵਾਈ ਚੱਲਦੀ ਚੱਲਦੀ।
0: ਅੱਛਾ, ਜਿਹੜਾ ਮੈਂ ਗੁਜਰਾਤ ਦੀ ਗੱਲ ਕਰਨ ਲੱਗਾ ਸਾਂ, ਵੈਸੇ ਇੱਥੇ ਤਾਂ ਚਲੋ ਇੱਕ ਕਾਲਰ ਹੋਰ ਨੇ, ਪਹਿਲਾਂ ਕਾਲ ਲੈ ਲਈ। ਵੈਲਕਮ ਜੀ, ਤੁਸੀਂ ਏਅਰ ਤੇ ਹੋ ਜੀ, ਵੈਲਕਮ।
3: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
0: ਸਤਿ ਸ੍ਰੀ ਅਕਾਲ ਜੀ।
3: ਇਹ ਕਿਦਾਂ ਸਾਹਿਬ ਆਪਣੇ ਮੋਦੀ ਸਾਹਿਬ ਦੇ ਕਹਿੰਦੇ 25 ਸਾਲ ਹੋ ਗਏ, ਉਹਨਾਂ ਦੇ 25 ਸਾਲਾਂ ਦੇ ਵਿੱਚ ਮਤਲਬ ਜਿਹੜੇ ਚੰਗੇ ਕੰਮ ਆ ਉਹ ਗਿਣਾ ਲੈਣ, ਮਤਲਬ ਸਕੂਲਾਂ ਬਾਰੇ ਤਾਂ ਦੱਸੇ ਹਟੇ ਆ। ਮੈਂ ਇਹ ਕਹਿੰਦਾ ਬਈ ਇਹਨਾਂ ਦੀ ਨੀਤੀ ਤਾਂ ਚਲੋ ਕਾਨੂੰਨ ਆ ਜਿਹੜਾ ਹੁੰਦਾ, ਪਰ ਇਹਨਾਂ ਦੀ ਨੀਅਤ ਠੀਕ ਨਹੀਂ ਹੈਗੀ।
2: ਨਹੀਂ ਤੁਹਾਡੇ ਵਿਚਾਰ ਨੇ ਜੀ ਇਹ ਵਧੀਆ, ਤੁਹਾਡਾ ਵਿਚਾਰ ਆ।
3: ਹਾਂਜੀ,
2: ਤੁਹਾਡੇ ਵਿਚਾਰ ਹਰ ਇੱਕ ਬੰਦੇ ਦਾ ਆਪਣਾ ਵਿਚਾਰ ਹੁੰਦਾ ਜੀ।
0: ਫੋਰ ਐਗਜ਼ਾਮਪਲ ਕਿਵੇਂ ਨੀ ਤੁਸੀਂ ਸਮਝਦੇ ਕਿ ਨੀਅਤ ਠੀਕ ਨਹੀਂ, ਉਹ ਤਾਂ ਨੀਤੀ ਨਾਲ ਹੀ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਡੇ ਵਿਚਾਰ ਨੇ ਜੀ, ਕੱਟ ਗਏ ਨੇ ਜੀ 9058131313। ਜੇ ਨੀਅਤ ਚੰਗੀ ਹੈ ਤਾਂ ਫੇਰ ਹੀ ਵਾਰ ਵਾਰ ਉਹਨਾਂ ਨੂੰ ਵੋਟਾਂ ਪੈ ਰਹੀਆਂ ਨੇ ਨਾ ਜੀ, ਕੁਛ ਨਾ ਕੁਛ ਤੇ ਚੰਗਾ ਹੋਊਗਾ। ਖੈਰ, ਤੁਹਾਡੇ ਆਪਣੇ ਵਿਚਾਰ ਨੇ, ਤੁਸੀਂ ਸੋਚ ਸਕਦੇ ਹੋ, ਆਜ਼ਾਦ ਹੋ। 9058131320 ਸਾਡਾ ਸਹਿਮਤ ਹੋਣਾ ਹੋਣਾ ਨਾ ਹੋਣਾ ਕੋਈ ਜ਼ਰੂਰੀ ਨਹੀਂ। ਅੱਛਾ ਕਿਦਾ ਸਾਹਿਬ, ਇਹਦੇ ਵਿੱਚ ਬੜਾ ਵੱਡਾ ਪੁਆਇੰਟ, ਦੋ ਤਿੰਨ ਪੁਆਇੰਟ ਨੇ ਤੁਸੀਂ ਨੋਟ ਕੀਤੇ ਹੋਣਗੇ ਕਿ ਗੁਜਰਾਤ ਦੇ ਦਾਹੋਦ ਜ਼ਿਲ੍ਹੇ ਦੇ ਵਿੱਚ ਆ ਗੁਜਰਾਤ, ਹਾਂਜੀ, ਦੇਵਗੜ੍ਹ ਬਾਰਿਆ ਹਲਕੇ ਤੋਂ ਇੱਕ ਬੀਜੇਪੀ ਵਿਧਾਇਕ ਆ, ਖਾਸ ਤੌਰ ਤੇ ਫਿਰ ਬੀਜੇਪੀ ਆ ਗਿਆ, ਬੱਚੂ ਭਾਈ ਖਾਬੜ ਨੇ ਅੰਜੂ ਜੀ ਫਾਇਰ ਬ੍ਰਿਗੇਡ ਸੱਦ ਕੇ ਉਹਦੇ ਕੋਲ ਆਪਣਾ ਘਰ ਤਲਵਾਇਆ। ਫਾਇਰ ਬ੍ਰਿਗੇਡ ਤਾਂ ਹੁਣ ਸਰਕਾਰੀ ਹੁੰਦੀ ਆ, ਉਹ ਤਾਂ ਜਿਤੇ ਅੱਗ ਉੱਗ ਲੱਗੇ ਕਿਤੇ ਕੋਈ ਐਮਰਜੈਂਸੀ ਹੋਵੇ ਉੱਥੇ ਪਹੁੰਚਦੀ, ਇਸੇ ਕਾਹਦੀ ਐਮਰਜੈਂਸੀ ਪੈ ਗਈ ਬੱਚੂ ਭਾਈ ਖਾਬੜ ਨੂੰ? ਕਿਦਾਂ
2: ਸਾਹਿਬ, ਏਦਾਂ ਹੋ ਸਕਦਾ? ਇਦਾਂ ਪਹਿਲਾਂ ਵੀ ਇਹਦੇ ਘਟਨਾਵਾਂ ਆ ਚੁੱਕੀਆਂ ਨੇ, ਜਿਹੜੇ ਕਿ ਇਹ ਵੀ ਘਟਨਾ ਆ ਚੁੱਕੀ ਹੈ ਵੀ ਕੁਛ ਬੀਜੇਪੀ ਦੇ ਵਿਧਾਇਕਾਂ ਵੱਲੋਂ ਕੁਛ ਸਰਕਾਰੀ ਮੁਲਾਜ਼ਮਾਂ ਨੂੰ, ਕੁਛ ਸਰਕਾਰੀ ਸਵੀਪਰਾਂ ਨੂੰ ਆਪਣੇ ਘਰ ਚ ਰੱਖਿਆ ਹੋਇਆ, ਸਵੇਰੀ ਉਹਨਾਂ ਦਾ ਘਰ ਸਾਫ਼ ਕਰਨ ਵਾਸਤੇ ਜਾਂਦੇ ਆ। ਸੋਰੀ, ਤੇ ਥੋੜਾ ਗਲਾ ਖਰਾਬ, ਮਾਫ਼ ਕਰਨਾ। ਤੇ ਇਹ ਆਪਣਾ ਜਿਹੜਾ ਕਿ ਬੱਚੂ ਭਾਈ ਖਾਬੜਾ, ਇਹ ਗੁਜਰਾਤ ਦਾ ਹੈਗਾ, ਦਾਹੋ ਜ਼ਿਲ੍ਹੇ ਦਾ ਹੈਗਾ, ਦੇਵਗੜ੍ਹ ਬਾੜੀਆ ਹਲਕਾ ਹੈਗਾ, ਇਹਦੇ ਵਿੱਚ ਵਿਧਾਇਕ ਹੈਗਾ। ਤੇ ਇਹਨੇ ਕੱਲ ਪਤਾ ਨੀ ਇਹਨੂੰ ਕਿਵੇਂ ਬੁਲਾ ਲਿਆ ਉਹਨੂੰ ਫਾਇਰ ਬ੍ਰਿਗੇਡ ਨੂੰ, ਤੇ ਉਹਦਾ ਘਰ ਬੜੀਆਂ ਤੇਜ਼ ਪਛਾੜਾਂ ਨਾਲ ਉਹਦੀਆਂ ਦੀਵਾਰਾਂ ਸਾਫ਼ ਕਰ ਰਹੇ ਸੀਗੇ, ਉਹ ਮੁਲਾਜ਼ਮ ਲੱਗੇ ਹੋਏ ਸੀਗੇ। ਤੇ ਜਦੋਂ ਮਾਮਲਾ ਪਹੁੰਚਿਆ ਮੀਡੀਆ ਕੋਲ ਤੇ ਫੋਟੋਆਂ ਬਾਹਰ ਆਈਆਂ, ਤੇ ਤਾਂ ਕਾਂਗਰਸੀ ਬੁਲਾਰਾ ਮਨੀਸ਼ ਹੈਗਾ, ਮਨੀਸ਼ ਦੋਸ਼ੀ ਦਾ ਨਾਂ, ਦੋਸ਼ੀ, ਉਹ ਕਹਿੰਦੇ ਆ ਕਿ ਇਹ ਕਿਸ ਲੈਵਲ ਤੇ ਤੁਸੀਂ ਪਹੁੰਚ ਗਏ ਹੋ, ਹਾਲਾਤ ਇਹ ਤੁਸੀਂ ਬਣਾ ਤੇ ਜਾਂ ਦੇਸ਼ ਦੇ ਕਿ ਤੁਸੀਂ ਫਾਇਰ ਬ੍ਰਿਗੇਡ ਨੂੰ ਆਪਣੇ ਘਰ ਦੀ ਸਫਾਈ ਵਾਸਤੇ ਵਰਤ ਰਹੇ ਹੋ, ਇਸ ਦੀ ਕਾਰਵਾਈ ਹੋਣੀ ਚਾਹੀਦੀ ਆ। ਫਿਰ ਆਰਨ ਫਾਰਮ ਦੇ ਵਿੱਚ ਜਿਹੜਾ ਕਿ ਫਾਇਰ ਬ੍ਰਿਗੇਡ ਵਾਲਾ ਦਾ ਉਹਨਾਂ ਦਾ ਅਧਿਕਾਰੀ ਹੈਗਾ ਕੋਈ ਕਮਿਸ਼ਨਰ, ਉਹਦਾ ਬਿਆਨ ਆਇਆ, ਕਹਿੰਦੇ ਵੀ ਉੱਥੇ ਉਹਨੇ ਗਲਤ ਵਰਤਿਆ ਵਿਧਾਇਕ ਨੇ, ਬੱਚੂ ਭਾਈ ਖਾਬੜ ਨੇ, ਤੇ ਅਸੀਂ ਜਿਹੜਾ ਖਰਚਾ ਹੋਇਆ ਉਹਦਾ ਖਰਚਾ ਬੱਚੂ ਭਾਈ ਖਾਬੜ ਤੇ ਪਾ ਰਹੇ ਹਾਂ। ਅਸੀਂ ਉਹਨੂੰ ਕਹਿ ਰਹੇ ਹਾਂ ਕਿ ਭਾਈ ਤੂੰ ਸਾਨੂੰ ਇਹ ਇੰਨੇ ਪੈਸੇ ਦੇ, ਤੂੰ ਨਜਾਇਜ਼ ਵਰਤਿਆ। ਕੋਈ ਜੁਰਮਾਨਾ ਲਾਉਣ ਦੀ ਵੀ ਗੱਲ ਕੀਤੀ ਆ, ਉਹ ਜੁਰਮਾਨਾ ਲਾਉਣਗੇ ਜਾਂ ਨਹੀਂ ਲਾਉਣਗੇ ਉਹ ਮੀਡੀਆ 'ਚ ਜੇ ਗੱਲ ਆਉਂਦੀ ਆ ਆਪਾਂ ਫਿਰ ਚਰਚਾ ਕਰਾਂਗੇ। ਚਲੋ ਸਾਹਿਬ
0: ਜੀ, ਬਹੁਤ ਬਹੁਤ ਸ਼ੁਕਰੀਆ ਕਿਦਾ ਸਾਹਿਬ, ਥੈਂਕ ਯੂ,
2: ਸਤਿ
0: ਸ੍ਰੀ ਅਕਾਲ। ਇਹ ਸਨ ਜੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਮੈਂ ਤੁਹਾਡਾ ਦੋਸਤ ਹੋਸ ਦਲਬਾਗ ਸਿੰਘ ਚਾਵਲਾ। ਵਕਤ ਹੈ ਹੁਣ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੀਆਂ ਖਬਰਾਂ ਪੇਸ਼ ਕਰਾਂਗੇ ਪੰਜਾਬ ਤੋਂ। ਫਿਰ ਰੀਮਾ ਗੁਗਲਾਨੀ ਜੀ ਦੀ ਜ਼ਬਾਨੀ, ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188। ਲੋਟਸ ਫਿਊਨਰਲ ਹੋਮ।
5: 2026 ਬ੍ਰੈਂਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ। ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ, ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton-votes ਤੇ ਜਾਓ। ਇਹ ਮੈਸੇਜ ਸਿਟੀ ਆਫ਼ ਬ੍ਰੈਂਪਟਨ ਵੱਲੋਂ ਹੈ।
4: ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸੁਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜ਼ੀ ਫਾਰਮ।
6: ਹਰ ਘਰ ਕੀ ਇੱਕ ਡਿਮਾਂਡ ਹੋਤੀ ਹੈ ਕਿ ਉਸੇ ਔਰ ਵੀ ਖੂਬਸੂਰਤ ਬਣਾਨੇ ਕੇ ਲਿਏ ਇੱਕ ਸਟਾਈਲਿਸ਼ ਫਰਨੀਚਰ ਚਾਹੀਏ। ਜਬ ਤਲਾਸ਼ ਹੋ ਐਸੇ ਫਰਨੀਚਰ ਕੀ ਤੋ ਯਹਾਂ ਆਈਏ ਸਟੀਵਨਸ ਫਰਨੀਚਰ, ਜਹਾਂ ਆਪਕੋ ਮਿਲੇਗਾ ਬਿਲਕੁਲ ਸੋਲਿਡ ਫਰਨੀਚਰ, ਚਾਹੇ ਬੈੱਡ ਸੈੱਟ ਹੋ, ਸੋਫਾ ਸੈੱਟ ਜਾਂ ਮੈਟ੍ਰੇਸਿਸ, ਐਵਰੀਥਿੰਗ ਸਿੰਸ 1992। ਵਿਜ਼ਿਟ ਇਨ ਸਟੋਰ ਫਾਰ ਮਚ ਮੋਰ, 2575 ਸਟੀਲਸ ਐਵਨਿਊ ਈਸਟ, ਬ੍ਰੈਂਪਟਨ, 9057900560। ਸਟੀਵਨਸ ਫਰਨੀਚਰ।
7: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
8: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ, ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
9: If you're involved in a motor vehicle accident, a slip and fall, or any kind of accident that results in personal injury, please let us know. We can help.
8: Sanu contact karo. Our phone number hai gaya 647-793-6889.
10: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
11: ਟ੍ਰਾਈ ਕਰਨਾ ਚਾਹੁੰਦੇ ਹੋ
10: ਕੁਝ ਹੋਰ
11: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ 2648 ਇਸਲਿੰਗਟਨ ਐਵਨਿਊ ਈਟੋਬੀਕੋ ਫੋਨ ਨੰਬਰ 4167498333 ਯਾਨੀ 416-749-8383 ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ
12: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ
13: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
14: ਹਾਲੀਡੇ ਸੀਜ਼ਨ ਆਪਣੀ ਹਰ ਪਾਰਟੀ ਕੇ ਲਿਏ ਲਵ ਸਾਥ ਕੋ ਆਪਣਾ ਸਾਥੀ

0: جی ہاں، خوبصورت گیت سپانسر کی طرح سے سندھو ڈینٹسٹری دے رہی گور ابنزر لوکیشن 4550 ابنزر برامٹن اتے دوجی لوکیشن شالے لوکیشن 510 شالے بلوارڈ. اینی ٹائپ آف ڈینٹل ٹریٹمنٹ ریکوائرڈ، امپلانٹس، گم سرجریز، ڈینچرز، روٹ کنال ٹریٹمنٹ، دندا دی وائٹنگ، پالشنگ، بلیچنگ کرانا چاہتے ہو، ٹوتھ ایکسٹریکشن کرانا چاہتے ہو تو سندھو ڈینٹسٹری. نمبر ٹو ریچ دم 9054558585. اوریکل کنسٹرکشن، جی اوریکل کنسٹرکشن تھوڑے لی ایکسٹیریئر لینڈسکیپنگ کا کام کرتے ہیں، بےحد خوبصورت طریقے تھوڑے لیے تھوڑے آؤٹ ڈور فرنٹ یارڈ بیک یارڈ نو لینڈسکیپ کرتے ہیں، نویں گھا لگوانا چاہتے ہو، لینڈسکیپنگ، ہارڈسکیپنگ اور آؤٹ ڈور لیونگ اسپیس نو ودیا کرانا چاہتے ہو، سوئمنگ پولس بنوانا چاہتے ہو، تو پھر اوریکل کنسٹرکشن بہت ہی ریلائبل کوالٹی ورک پروفیشنل سروسز پرووائڈ کرتے ہیں. نمبر ٹو کال دس ٹیم 4164746836. نینو آئی لائرز، کسی بھی طریقے کا کار ایکسیڈنٹ، سلپ اینڈ فال، کوئی لٹیگیشن کا معاملہ ہے گا، امپلائمنٹ لا، کمرشل لٹیگیشن، ایکسیڈنٹ بینیفٹس کلیم، پھر پرسنل انجری لٹیگیشن، تو پھر سارے مسئلے کا حل ہے گا. نینو آئی یوفی لائرز کی پروفیشنل ٹیم کے نال رابطہ قائم کر سکتے ہو 6477936889. ودیا فرنیچر خریدنا چاہتے ہو، ہائی پوائنٹ فرنیچر تک پہنچو اور اتھے تو انہوں ملے گا بہت ہی ریسنٹ ڈیسنٹ پرائس ہے تو انہوں فرنیچر، وہ بھی برانڈیڈ ون. فائنانسنگ از اویلیبل 7550 کمبل سٹریٹ مسیساگا وکھے استھت، ہائی پوائنٹ فرنیچر نمبر 6473825500. جی ہاں، ایک بار پھر تو گل کرتے ہیں اسی سی کے لیکویڈیشن دی، بہت ہی ودھی اتھے سیل چل رہی ہے اس وقت خاص رنگلا پنجاب دے لسنرز لئی. $50 دا بلینکٹ تسی بائی ٹو گیٹ ون فری، واؤ، تو یعنی کہ تمہیں مل رہے ہیں $150 تین ودیا کوالٹی دے بلینکٹس، 16 پیس کا ڈنر سیٹ $70 والا اونلی فار $35. ریڈیو مل رہے ہیں $100 دے پنچ، کمفرٹر سیٹ اونلی فار $20. پرفیوم $3 for $20. پرفیوم دا ودیا کوالٹی دا برانڈیڈ گفٹ سیٹ اونلی فار $40 ایچ. پینسونک مائکرو ویو $79 دا آئرن، جتنے نے کپڑے تھی بہت ہی ودیا طریقے کا، ویری گڈ کوالٹی آئرن تو $20 دی. اور ہنی ویل ٹاور فین اونلی $30 دا، 7 پیس گلاس وتھ وسکی باٹل ڈیکینٹر اونلی فار $20. اسپیشل جی ڈیل چل رہی ہے $150 دی گروس شاپنگ کرنے نال. 31 ملنی ڈرائیو سٹیل سے پہنچو سیکر لیکویڈیشن 9054055555 تے. اناج مارٹ، جی ہاں اناج مارٹ، تسی ودیا گروسی کرنا چاہتے ہے گیو، کسی پرکار دی تسی گروسی کرنا چاہتے ہو تے تو تہاڈے لئی موجود ہے اناج مارٹ تے پہنچو، تماکے دا سیونگ ہوئے گی تہاڈی. ایئرپورٹ روڈ اینڈ مے فیلڈ دے انٹرسیکشن تے 6141 مے فیلڈ روڈ برامٹن وکھے اناج مارٹ. نمبر ٹو کال 9059288557. اینی ٹائم ہوم رینوویشن، لمبے سمے تو کمیٹی دے اپنی سیواواں دے رہے ہیں جی، بہت ہی ودیا رینوویشن دا کام تہاڈے لئی کردے نے اور تہاڈے لئی پرمٹس وغیرہ بھی ارینج کردے نے. کانکریٹ دا کوئی بھی کام، ڈرائی وے، سٹیمپنگ، ایکسپوز یا پھر ایگریگیٹ دا کام کرانا چاہتے ہو تو سمپرک کرو 6472711735 تے. راجدھانی سویٹس اینڈ ریسٹورینٹ 26 لوکیشن اور ہر ایک لوکیشن تے 100% پیور ویجیٹیرین انڈین آتھینٹک کوزین تھانو سرو کیتی جاندی ہے. وزٹ راجدھانی سویٹس اینڈ ریسٹورینٹ.
1: یہ آکاش وانی 1320 میٹر بینڈ تے لو پیش کرن جگے ہاں اگلیاں خبراں، جس نو کیلڈن پیمنگ کو سپانسر کیتا جاوے گا. جس بال جی 416-818-9900. اس دے نال جے نوٹ کرو کہ گھر پینٹ کرونا ہے گل ہاؤس پینٹنگ دے کمل گل 647-833-5960 تے چوٹی دی کچن کیبنٹ گھر چ بنانی ہے تو ہائی اینڈ دا نام تانو دینے ہاں جی، میپل ون کچن اینڈ بات، انک 9054580075. اینی ٹائم ہوم رینوویشن دے ویر ہر کمل جی سنگھ مٹی تے ہرجندر جی نو کال کر لیو رینوویشن دے کما لی 647-271-1735. لالی سویٹس اینڈ تندوری ریسٹورینٹ نانکسر گردوارا صاحب دی سائٹ تے 499 رڑاسن تے میک لوگلن ٹیفل لگاونا بھاجی تیار کرونی ہے. سردیاں آ رہی نے، امرتسری فش دے شکین ہو تاں 9054054. لوپیش نے چونویاں خبراں لے کے ریما گگلانی جی فرام آپ جی دی نظر، آپ جی دے پروگرام چاولا نیوز نیٹورک ٹورانٹو دے وچ کچھ اس پرکار.
2: پنجابی دل انگریزی وائی سی جے ایم آر از بیک الائیو، سی جے ایم آر 1320 آ گیا ہوئے چھا گیا ہوئے.
3: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ. ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ. ਪੰਜਾਬ ਤੋਂ ਹੁਣ ਫਰਜ਼ੀ ਵਿਆਹ ਕਰਕੇ ਕੈਨੇਡਾ ਜਾਣਾ ਹੋਵੇਗਾ ਔਖਾ. ਰਾਹੁਲ ਗਾਂਧੀ ਨੇ ਕਿਹਾ ਮੇਰੇ ਤੇ ਭਾਵੇਂ 100 ਕੇਸ ਹੋ ਜਾਣ. ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੇ 28 ਅਕਤੂਬਰ ਨੂੰ ਸੁਪਰੀਮ ਕੋਰਟ ਚ ਹੋਵੇਗੀ ਸੁਣਵਾਈ. ਰਾਜਬੀਰ ਸਿੰਘ ਘੁੰਮਣ ਤਲਬੀ ਦੇ ਬਾਵਜੂਦ ਜਾਂਚ ਬਿਊਰੋ ਦੇ ਸਾਹਮਣੇ ਨਹੀਂ ਹੋਏ ਪੇਸ਼। ਹੁਣ ਖਬਰਾਂ ਵਿਸਥਾਰ ਦੇ ਨਾਲ। ਕੈਨੇਡਾ ਜਾਣ ਲਈ ਪੰਜਾਬ ਤੋਂ ਫਰਜ਼ੀ ਵਿਆਹ ਕਰਕੇ ਹੁਣ ਜਾਣਾ ਸੌਖਾ ਨਹੀਂ ਹੋਵੇਗਾ। ਇਸ ਤਰ੍ਹਾਂ ਦੇ ਰੁਝਾਨ ਨੂੰ ਰੋਕਣ ਦੇ ਲਈ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਐਲਾਨ ਕੀਤਾ ਹੈ ਕਿ ਜੇਕਰ ਝੂਠ ਫੜਿਆ ਗਿਆ ਤਾਂ ਦੋਸ਼ੀ ਨੂੰ 5 ਸਾਲਾਂ ਲਈ ਕੈਨੇਡਾ ਚ ਦਾਖਲ ਹੋਣ ਤੋਂ ਰੋਕ ਦਿੱਤਾ ਜਾਵੇਗਾ। ਡਿਪਾਰਟਮੈਂਟ ਦਾ ਕਹਿਣਾ ਹੈ ਕਿ ਵਿਆਹ ਦੀਆਂ ਧੋਖਾਧੜੀਆਂ ਵੱਧ ਰਹੀਆਂ ਨੇ ਤੇ ਪੰਜਾਬ ਤੋਂ ਠੱਗ ਲਾੜੇ ਤੇ ਲਾੜੀਆਂ ਦੀਆਂ ਦਰਜਨਾਂ ਸ਼ਿਕਾਇਤਾਂ ਸਾਹਮਣੇ ਆਈਆਂ ਨੇ। ਆਈਆਰਸੀਸੀ ਨੇ ਸਲਾਹ ਦਿੱਤੀ ਹੈ ਕਿ ਕਿਸੇ ਦੇ ਨਾਲ ਵੀ ਵਿਆਹ ਕਰਕੇ ਉਸ ਨੂੰ ਕੈਨੇਡਾ ਲਿਆਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੋਚ ਵਿਚਾਰ ਕਰ ਲਿਆ ਜਾਵੇ। ਉਨ੍ਹਾਂ ਕਿਹਾ ਜੇਕਰ ਝੂਠ ਦਾ ਪਤਾ ਲੱਗਦਾ ਤੇ ਸਪਾਂਸਰ ਨੂੰ 3 ਸਾਲਾਂ ਲਈ ਆਪਣੇ ਸਾਥੀ ਦਾ ਪੂਰਾ ਵਿੱਤੀ ਖਰਚਾ ਵੀ ਚੁੱਕਣਾ ਪਵੇਗਾ, ਭਾਵੇਂ ਵਿਆਹ ਅਗਲੇ ਦਿਨ ਹੀ ਕਿਉਂ ਨਾ ਖਤਮ ਹੋ ਜਾਵੇ। ਜੇਕਰ ਸਪਾਂਸਰ ਕੀਤੇ ਵਿਅਕਤੀ ਨੂੰ ਇਸ ਦੌਰਾਨ ਸਰਕਾਰੀ ਸਮਾਜਿਕ ਸਹਾਇਤਾ ਮਿਲਦੀ ਹੈ ਤਾਂ ਸਰਕਾਰ ਸਪਾਂਸਰ ਤੋਂ ਪੂਰੀ ਰਕਮ ਵਸੂਲ ਕਰੇਗੀ। ਇਸ ਲਈ ਪੈਸੇ ਦੇ ਲਾਲਚ ਕਾਰਨ ਅਜਿਹੇ ਇਕਰਾਰਨਾਮੇ ਦੇ ਵਿਆਹ ਦੇ ਵਿਚ ਨਾ ਪਵੋ। ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਪ੍ਰਦਰਸ਼ਨ ਕੀਤਾ। ਇਸ ਵਾਰ ਦੋਵੇਂ ਜੰਤਰ ਮੰਤਰ ਦੇ 200 ਮੀਟਰ ਪਹਿਲਾਂ ਸੜਕ ਤੇ ਹੀ ਬੈਠ ਗਏ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਪ੍ਰਿਯੰਕਾ ਸੰਵਿਧਾਨ ਦੀ ਕਾਪੀ ਲੈ ਕੇ ਸੜਕ ਤੇ ਲੇਟ ਗਏ। ਇਸ ਵਿਚਕਾਰ ਕਾਂਗਰਸ ਕਾਰਜਕਰਤਾ ਵੀ ਸੁਰੱਖਿਆ ਬਲਾਂ ਦੇ ਨਾਲ ਧੱਕਾ ਮੁੱਕੀ ਕੀਤੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਵਿਰੋਧੀ ਧਿਰ ਦੇ ਐਮਪੀ ਦੇ ਨਾਲ ਇਕ ਰੈਸਟੋਰੈਂਟ ਚ ਲੰਚ ਕੀਤਾ। ਉਸ ਤੋਂ ਬਾਅਦ ਜੰਤਰ ਮੰਤਰ ਨਿਕਲੇ। ਉਨ੍ਹਾਂ ਦਾ ਸਾਥ ਮਲਿਕਾਰਜੁਨ ਖੜਗੇ ਨੇ ਦਿੱਤਾ। ਇੱਥੇ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਮੇਰੇ ਉਪਰ 45 ਕੇਸ ਨੇ, ਭਾਵੇਂ ਉਹ 100 ਕੇਸ ਕਰ ਦੇਣ, ਪਰ ਮੈਂ ਨਹੀਂ ਰੁਕਾਂਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਮਾਮਲੇ ਦੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ਚ ਬਦਲਣ ਵਾਲੀ ਮੰਗ ਦੀ ਪਟੀਸ਼ਨ ਤੇ ਸੁਪਰੀਮ ਕੋਰਟ 28 ਅਕਤੂਬਰ 2026 ਨੂੰ ਸੁਣਵਾਈ ਕਰੇਗੀ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਇਸ ਮਾਮਲੇ ਨੂੰ ਉਸ ਦਿਨ ਬੋਰਡ ਵਿਚ ਸਭ ਤੋਂ ਉਪਰ ਰੱਖਿਆ ਜਾਵੇ। ਬੁੱਧਵਾਰ ਨੂੰ ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ, ਜਸਟਿਸ ਅਪਰੇਸ਼ ਕੁਮਾਰ ਦੀ ਬੈਂਚ ਅੱਗੇ ਇਸ ਮਾਮਲੇ ਦੀ ਸੁਣਵਾਈ ਹੋਈ ਹੈ। ਰਾਜੋਆਣਾ ਵਾਲਾ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਇਸ ਮਾਮਲੇ ਦੀ ਸੁਣਵਾਈ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਕਾਰਨਾਂ ਕਰਕੇ ਟਲਦੀ ਰਹੀ ਹੈ। ਉਨ੍ਹਾਂ ਵੱਲੋਂ ਦਾਇਰ ਪਟੀਸ਼ਨ ਵਿਚ ਉਸਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਦੇ 23 ਸਤੰਬਰ 2026 ਦੇ ਰਿਕਾਰਡ ਦੇ ਮੁਤਾਬਕ ਭਾਈ ਰਾਜੋਆਣਾ ਦੇ ਵਕੀਲ ਨੇ ਆਪਣੀ ਦਲੀਲ ਨੂੰ ਇਸੇ ਰਾਹਤ ਤੱਕ ਸੀਮਿਤ ਕਰਨ ਦੀ ਗੱਲ ਕੀਤੀ ਸੀ। ਇਹ ਮਾਮਲਾ 31 ਅਗਸਤ 1995 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਨਾਲ ਸਬੰਧਤ ਹੈ। ਟਰਾਇਲ ਕੋਰਟ ਨੇ 2007 ਚ ਭਾਈ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 2010 ਚ ਬਰਕਰਾਰ ਰੱਖਿਆ ਸੀ। ਰਾਜੋਆਣਾ ਦੀ ਦਇਆ ਪਟੀਸ਼ਨ ਦੇ ਨਾਲ ਜੁੜਿਆ ਮਾਮਲਾ ਵੀ ਲੰਬੇ ਸਮੇਂ ਤੋਂ ਅਦਾਲਤਾਂ ਚ ਚੱਲ ਰਿਹਾ।
4: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515।
3: ਸੁਪਰੀਮ ਕੋਰਟ ਨੇ ਪਟਿਆਲਾ ਨਗਰ ਨਿਗਮ, ਨਗਰ ਕੌਂਸਲ, ਧਰਮਕੋਟ, ਬਾਘਾ ਪੁਰਾਣਾ ਦੇ ਪੰਜਾਬ ਵਾਰਡਾਂ ਦੀ ਚੋਣ ਨੂੰ ਰੱਦ ਕਰ ਦਿੱਤਾ ਅਤੇ ਇਨ੍ਹਾਂ ਵਾਰਡਾਂ ਦੇ ਵਿਚ ਨਿਆਇਕ ਨਿਗਰਾਨੀ ਹੇਠ ਨਵੀਆਂ ਚੋਣਾਂ ਕਰਾਉਣ ਦੇ ਆਰਡਰ ਜਾਰੀ ਕੀਤੇ ਨੇ। ਸਿਖਰਲੀ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨਿਰਮਲਜੀਤ ਕੌਰ ਦੀ ਅਗਵਾਈ ਵਾਲੇ ਤੱਥ ਖੋਜ ਕਮਿਸ਼ਨ ਦੀ ਰਿਪੋਰਟ ਨੂੰ ਪ੍ਰਵਾਨ ਕਰ ਲਿਆ। ਇਸ ਰਿਪੋਰਟ ਦੇ ਵਿਚਲੇ ਤੱਥਾਂ ਨੂੰ ਸਵੀਕਾਰ ਕਰਦਿਆਂ ਸੁਪਰੀਮ ਕੋਰਟ ਨੇ ਪੰਜਾਬ ਵਾਰਡਾਂ ਚ ਨਵੇਂ ਸਿਰਿਆਂ ਚੋਣਾਂ ਕਰਾਉਣ ਦੇ ਹੁਕਮ ਦਿੱਤੇ ਨੇ। ਵੇਰਵਿਆਂ ਮੁਤਾਬਕ ਸੁਪਰੀਮ ਕੋਰਟ ਨੇ ਪਟਿਆਲਾ ਦੇ 28 ਵਾਰਡ, ਨਗਰ ਕੌਂਸਲ ਧਰਮਕੋਟ ਦੇ 7 ਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਾਰੇ 15 ਵਾਰਡਾਂ ਦੀ ਚੋਣ ਨੂੰ ਰੱਦ ਕਰ ਦਿੱਤਾ। ਗੌਰਤਲਬ ਹੈ ਕਿ ਨਗਰ ਨਿਗਮ ਚੋਣਾਂ ਦੇ ਵਿਚ ਧੱਕੇਸ਼ਾਹੀ ਧਾਂਦਲੀ ਦਾ ਮਾਮਲਾ ਵਿਰੋਧੀ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ ਚੁੱਕਿਆ ਗਿਆ ਸੀ। ਇਸ ਮਾਮਲੇ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਸੁਪਰੀਮ ਕੋਰਟ ਦੇ ਵਿਚ ਵੀ ਲਿਜਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਅੱਜ ਤਲਬੀ ਦੇ ਬਾਵਜੂਦ ਕੇਂਦਰੀ ਜਾਂਚ ਬਿਊਰੋ ਤੇ ਇਥੋਂ ਦੇ ਸੈਕਟਰ 30 ਦੇ ਵਿਚਲੇ ਦਫ਼ਤਰ ਪੇਸ਼ ਨਹੀਂ ਹੋਏ। ਸੀਬੀਆਈ ਨੇ 5 ਅਕਤੂਬਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਦਿੱਲੀ ਚ ਦਰਜ ਕੇਸ ਦੇ ਸਬੰਧ ਚ ਰਾਜਬੀਰ ਸਿੰਘ ਘੁੰਮਣ ਨੂੰ 2:30 ਵਜੇ ਤਲਬ ਕੀਤਾ ਸੀ, ਪਰ ਘੁੰਮਣ ਸੀਬੀਆਈ ਦੀ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ। ਸੰਘੀ ਏਜੰਸੀ ਦੇ ਅਧਿਕਾਰੀ ਮਿੱਥੇ ਸਮੇਂ ਦੇ ਬਾਅਦ ਤੱਕ ਵੀ ਉਨ੍ਹਾਂ ਦੀ ਉਡੀਕ ਕਰਦੇ ਰਹੇ। ਪੰਜਾਬ ਸਰਕਾਰ ਵੱਲੋਂ ਸੀਬੀਆਈ ਜਾਂਚ ਦੇ ਖਿਲਾਫ਼ ਸੁਪਰੀਮ ਕੋਰਟ ਚ ਸਪੈਸ਼ਲ ਲੀਵ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ, ਜਿਸ ਦੀ ਸੁਣਵਾਈ 1-2 ਦਿਨਾਂ ਚ ਹੋਣੀ ਹੈ। ਸਿਖਰਲੀ ਅਦਾਲਤ ਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਸੀਬੀਆਈ ਅੱਗੇ ਪੇਸ਼ ਹੋਣ ਤੋਂ ਫਿਲਹਾਲ ਕਿਨਾਰਾ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਬੀਤੇ ਦਿਨੀ ਮਿਲਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਸੌਂਪਿਆ ਤੇ ਖਿਮਾ ਯਾਚਨਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਨੇ ਆਦੇਸ਼ ਮੁਤਾਬਕ 10 ਦਿਨਾਂ ਦੇ ਅੰਦਰ ਨਿੱਜੀ ਰੂਪ ਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਸੀ। ਇਨ੍ਹਾਂ ਉਤੇ ਸ਼੍ਰੋਮਣੀ ਕਮੇਟੀ ਦੀਆਂ ਇਕੱਤਰਤਾਵਾਂ ਚ ਹਿੱਸਾ ਲੈਣ ਦੀ ਪਾਬੰਦੀ ਵੀ ਲਾਈ ਗਈ ਹੈ। ਅੱਜ ਇਸ ਸਬੰਧ ਵਿਚ ਜਸਵੰਤ ਸਿੰਘ ਪੁੜੈਨ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਤੇ ਖਿਮਾ ਯਾਚਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
5: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਰ, ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੋ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾ ਸੋਟਾ ਮਿੰਟੋ ਗੁਰਸਰੀਏ ਦਾ,
6: ਮਿੰਟੋ ਗੁਰਸਰੀਏ ਦਾ।
1: ਮਿੰਟੋ ਗੁਰਸਰੀਆ ਜੀ ਹਾਜ਼ਰ ਹੋਣ ਜਾ ਰਹੇ ਨੇ ਐਨੀ ਮੂਮੈਂਟ ਪ੍ਰੋਗਰਾਮ ਨਾਲ ਜੁੜਨ ਲਈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ। 905-813-1320 ਸਾਡੇ ਨੰਬਰ ਨੇ, ਮਿੰਟੂ ਜੀ ਦਾ ਸਵਾਗਤ ਕਰਾਂਗੇ ਤੇ ਸਵਾਗਤ ਕਰਨ ਵਾਸਤੇ ਤੁਸੀਂ ਵੀ ਨੰਬਰ ਡਾਇਲ ਕਰ ਸਕਦੇ ਹੋ 905-813-1320-9058-13-2084-34 ਹੋਏ ਨੇ, ਅਗਲੇ 25 ਮਿੰਟ ਸਾਡੇ ਨਾਲ ਸਾਥ ਦੇਣਗੇ ਮਿੰਟੂ ਜੀ। ਸਵੇਰੇ ਤੁਸੀਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੁਣਦੇ ਹੋ, ਮੂੰਹ ਚੋਂ 9 ਨਿਕਲ ਗਿਆ, ਚਲੋ ਕਰਦੇ ਹਾਂ ਕੋਸ਼ਿਸ਼, 10 ਤੋਂ 12 ਅਤੇ ਸ਼ਾਮ ਨੂੰ ਤੁਸੀਂ ਫਿਲਹਾਲ 6 ਤੋਂ 9 ਪ੍ਰੋਗਰਾਮ ਸੁਣਦੇ ਹੋ। ਸਟੂਡੀਓ ਦਾ ਨੰਬਰ ਨੇ 905-813-1320-9058-13-2020। ਐਨੀ ਮੂਮੈਂਟ ਸਾਡੇ ਨਾਲ ਜੁੜਨਗੇ ਮਿੰਟੂ ਜੀ ਤੇ ਕਰਾਂਗੇ ਗੱਲਬਾਤ, ਕਰਦੇ ਹਾਂ ਸਵਾਗਤ। ਵੈਲਕਮ ਜੀ, ਸਵਾਗਤ ਹੈ ਜੀ, ਐਨੂੰ ਸਤਿ ਸ੍ਰੀ ਅਕਾਲ ਮਹਿਫਲ ਤੇ ਇਸ ਵਕਤ 8:25 ਕੁਝ ਸੈਕਿੰਡ, ਸਟੂਡੀਓ ਦੀ ਘੜੀ ਦੇ ਮੁਤਾਬਕ 35 ਮਿੰਟ ਕੁਝ ਸੈਕਿੰਡ ਹੋਏ ਨੇ। ਅਗਲਾ ਸਮਾਂ ਸਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ ਮਿੰਟੂ ਜੀ ਤੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਲਓ ਫਿਰ ਜੀ ਆਇਆਂ ਨੂੰ ਆਖਦੇ ਆ ਫਿਰ ਤੋਂ ਮਿੰਟੂ ਜੀ ਵੈਲਕਮ
7: ਜੀ। ਸ਼ੁਕਰੀਆ
1: ਜੀ। ਸਾਥ ਦੇ ਰਹੇ ਨੇ ਮੇਰਾ ਅੰਜੂ ਸਿੱਕਾ ਜੀ, ਐਜ ਏ ਟੈਕਨੀਸ਼ੀਅਨ ਕੋ ਹੋਸਟ ਕਰਨ ਧੁੰਨਾ ਸਾਡਾ ਸਾਥ ਦੇ ਰਹੇ ਨੇ, ਔਰ ਤੁਸੀਂ ਸਾਡਾ ਸਾਥ ਦੇ ਰਹੇ ਹੋ ਜਿਹੜੇ ਸਾਨੂੰ ਦੇਸ਼ ਵਿਦੇਸ਼ ਤੋਂ ਸੁਣ ਰਹੇ ਨੇ, ਬਹੁਤ ਬਹੁਤ ਮਿਹਰਬਾਨੀ। ਅੰਜੂ ਜੀ ਕਰਨਗੇ ਪਹਿਲਾ ਕੁਸ਼ਚਨ।
0: ਜੀ ਮਿੰਟੂ, ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ। ਮੇਰਾ ਪਹਿਲਾ ਸਵਾਲ ਹੈ ਕਿ ਮੁੱਖ ਮੰਤਰੀ ਨੇ ਕਿਹਾ ਹੈਗਾ ਕਿ ਸੀ ਬੀ ਆਈ ਜੋ ਉਹਨਾਂ ਦੀ ਰੇਜ ਹੋਈ ਸੀ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ, ਨਾਲ ਕਹਿੰਦੇ ਮੈਂ ਕਿਸੇ ਵੀ ਨੋਟਿਸ ਨੂੰ ਜਾਰੀ ਹੁੰਦਾ ਤੇ ਮੈਂ ਉਹਦੇ ਲਈ ਸਾਹਮਣਾ ਕਰਨ ਲਈ ਤਿਆਰ ਹਾਂ, ਕੀ ਕਹਿਣਾ ਚਾਹੋਗੇ?
7: ਦੇਖੋ ਮਿਲਣਾ ਕੀ ਆ, ਹੁਣ ਮੇਰੀ ਗੱਲ ਸੁਣੋ ਵੀ ਏਡੇ ਕੱਚੇ ਤੇ ਹੈ ਨਹੀਂ ਕਿ ਇਹਨਾਂ ਨੇ ਘਰੇ ਆਪਦੇ ਕੁੱਕੜਾਂ ਵਾਲੇ ਖੋਡੇ ਦੇ ਵਿੱਚ ਸੋਨਾ ਰੱਖਿਆ ਹੋਏਗਾ, ਬੈਡਰੂਮਾਂ ਦੇ ਵਿੱਚ ਇਹਨਾਂ ਨੇ ਧਨ ਰੱਖਿਆ ਹੋਊਗਾ। ਮੁੱਖ ਮੰਤਰੀ ਪਤਾ ਨੀ ਕਿਹੜੀ ਦੁਨੀਆਂ ਚ ਰਹਿੰਦੇ ਨੇ ਤੇ ਅਜੀਬ ਮਤਲਬ ਕਿ ਕਰੈਕਟਰ ਨੇ ਮੁੱਖ ਮੰਤਰੀ ਤਾਂ। ਹੁਣ ਦੇਖੋ ਇਹ ਕਿੱਡੀ ਗੱਲ ਆਖੇ ਜੀ, ਇੰਨੇ ਘੰਟੇ ਰੇਡ ਵੱਜੀ ਆ ਜੀ, ਫਲਾਂ ਹੈ ਜੀ ਫਲਾਂ, ਇੱਥੇ ਕੁਛ ਮਿਲਿਆ ਨਹੀਂ। ਜੇ ਕੁਛ ਮਿਲਿਆ ਹੀ ਨਹੀਂ ਜਾਂ ਕੁਛ ਮਿਲਣਾ ਹੀ ਨਹੀਂ ਤੇ ਤੁਸੀਂ ਇਹਦੀ ਜਾਂਚ ਮੁਕੰਮਲ ਕਰ ਦਿਓ। ਮਿਲਿਆ ਹੈ ਚੈਟਾਂ ਦੇ ਵਿੱਚ, ਤੁਹਾਡੇ ਘਰਾਂ ਚੋਂ ਥੋੜੀ ਨਾ ਮਿਲਣਾ ਕੁਛ। ਅੱਜ ਕੱਲ ਸਰ, ਅੱਜ ਕੱਲ ਕੌਣ ਆਪਦੇ ਘਰੇ ਰੱਖਦਾ ਹੈ? ਇੱਥੇ ਛੋਟੇ ਮੋਟੇ ਜਿਹੜੇ ਹਵਾਲਾ ਕਾਰੋਬਾਰੀ ਹੈ ਜਾਂ ਇੱਧਰ ਕਹਿ ਲਓ ਕਿ ਸੰਭਾਲਾ ਕਾਰੋਬਾਰੀ ਹੈ ਕੋਈ ਵੀ ਕਿਸੇ ਕਿਸਮ ਦਾ, ਕੋਈ ਵੀ ਬੰਦਾ ਆਪਣੇ ਘਰੇ ਨਕਦੀ ਨਹੀਂ ਰੱਖਦਾ। ਉਹ ਦੌਰ ਗਿਆ ਜਦੋਂ ਅਸੀਂ ਵਿਜ਼ੂਅਲ ਦੇਖਦੇ ਸੀ ਕਿ ਨੋਟਾਂ ਦੀਆਂ ਬਈ ਉਹ ਦੱਥੀਆਂ ਬਰਾਮਦ ਹੁੰਦੀਆਂ, ਬੈਗਾਂ ਦੇ ਬੈਗ, ਉਹ ਹੁਣ ਆਮ ਤੌਰ ਤੇ ਲੀਡਰਾਂ ਜਾਂ ਵੱਡੇ ਕਾਰੋਬਾਰੀਆਂ ਦੇ ਘਰੋਂ ਨੀ ਬਰਾਮਦ ਹੁੰਦੇ। ਹੁੰਦਾ ਕੀ ਹੈ, 1 ਕਰੋੜ ਹੈ, 2 ਕਰੋੜ ਹੈ, ਅਗਲਾ ਆਪੇ ਸ਼ੋਅ ਕਰ ਦਿੰਦਾ ਮੈਂ ਉੱਥੇ ਪ੍ਰੋਪਰਟੀ ਵੇਚੀ ਇੱਥੇ ਕੀਤਾ, ਠੀਕ ਹੈ ਜੀ। ਹਾਰਡਲੀ ਕਿਤੇ ਕੋਈ 5 ਕਰੋੜ 10 ਕਰੋੜ, ਜਦਕਿ ਅੱਜ ਕੱਲ ਗੇਮਾਂ ਤੇ ਪੈ ਰਹੀਆਂ 100-100 ਕਰੋੜਾਂ ਦੀਆਂ। ਸਰ ਮੈਂ ਤਾਂ ਹੀ ਕਿਹਾ ਕਿ ਅਗਲੀ ਸਰਕਾਰ ਆਏਗੀ ਤਾਂ ਉੱਥੇ ਉਹਦੇ ਵਿੱਚ ਪਾਵਰ ਚ ਬੰਦਿਆਂ ਦਾ ਟਾਰਗੇਟ ਘੱਟੋ ਘੱਟ ਮਿਨੀਮਮ 200 CR ਹੋਏਗਾ, ਰਹੇਗਾ 200 ਕਰੋੜ ਬਣਾਉਣਾ। ਲਾਉਣਾ ਕਿੰਨਾ, 10-20 ਕਰੋੜ ਲਾਉਣਾ, ਜਿੱਤਣਾ ਉਸ ਤੋਂ ਬਾਅਦ ਕਿੰਨਾ ਬਣਾਉਣਾ, 200 ਕਰੋੜ। ਇਹ ਇੱਦਾਂ ਦੇ ਟਾਰਗੇਟ ਸੈੱਟ ਹੋਇਆ ਕਰਨਗੇ ਜੇ ਕੁਝ ਹੈ ਹੀ ਨਹੀਂ। ਗੱਲ ਤੇ ਇਹ ਆ ਕਿ ਤੁਸੀਂ ਦੱਸੋ ਕਿ ਜਿਹੜਾ 256 ਪੰਨਿਆਂ ਦੀ FIR ਸ਼ਾਇਦ ਤੁਸੀਂ ਪੜ੍ਹੀ ਹੋਏਗੀ, ਜੇ ਨਹੀਂ ਤਾਂ ਪੜ੍ਹ ਲੈਣਾ। ਉਸ FIR ਦੇ ਵਿੱਚ ਤੁਸੀਂ ਗੌਰ ਨਾਲ ਵੇਖੋਗੇ ਤਾਂ RS ਨਾਗਰਾ, ਜਿਤਨ ਗੋਹਲ, ਨਿਤਨ ਗੋਹਲ, ਕਾਤੂ ਅਲਵਾਲੀਆ, ਜਸਪਿੰਦਰ ਚਹਿਲ, IPS ਅਧਿਕਾਰੀ ਤੁਸ਼ਾਰ ਗੁਪਤਾ ਤੇ ਅੰਮ੍ਰਿਤਪਾਲ ਢੀਂਡਸਾ, ਸਾਰਿਆਂ ਦੀਆਂ ਚੈਟਾਂ ਨੇ। ਆ ਪੜ੍ਹ ਲਓ, ਤੁਸੀਂ ਸਾਰੀ ਪੜ੍ਹ ਲਿਓ, ਹੁਣ ਤੇ ਮਿਲ ਜਾਣੀ ਆਮ ਹੀ ਉਹ FIR ਦੇ ਵਿੱਚ ਫਰਜ਼ੀ ਇੰਟਰਨਸ਼ਿਪ ਪੱਤਰਾਂ ਤੋਂ ਲੈ ਕੇ ਕੋਰਸ ਤੱਕ ਚੈਟਾਂ ਨੇ। ਮਰਸਡੀਜ਼ ਸੰਬੰਧੀ ਅਦਾਇਗੀ ਆ, ਉਹਦੇ ਵੇਰਵੇ ਆ, ਜਸ਼ਨਦੀਪ ਸਿੰਘ ਤੇ ਹਵਾਲਾ ਰਾਹੀਂ ਕੀਤੀਆਂ ਅਦਾਇਗੀਆਂ ਦਾ ਜ਼ਿਕਰ ਆ। ਇੱਕ IFS ਅਧਿਕਾਰੀ ਵੱਲੋਂ ਕੀਤੀਆਂ ਅਦਾਇਗੀਆਂ ਦਾ ਵੀ ਜ਼ਿਕਰ ਹੈ ਜਿਹੜਾ ਹਵਾਲਾ ਦੇ ਨਾਲ ਜੁੜਿਆ ਕੰਮ। ਇੰਡੀਅਨ ਫੋਰਨ ਸਰਵਿਸ ਦਾ ਅਧਿਕਾਰੀ ਸ਼ਾਮਿਲ ਹੈ ਇਹਦੇ ਤਾਂ। ਕਥਿਤ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਤਬਾਦਲਿਆਂ ਦਾ ਜ਼ਿਕਰ ਹੈ। ਇਹ ਚੈਟਾਂ ਰੀਟਰੀਵ ਹੋਈਆਂ ਨੇ, ਬਰਾਮਦ ਹੋਈਆਂ ਨੇ ਫੋਨ ਦੇ ਵਿੱਚੋਂ, ਔਰ ਐਫ ਆਈ ਆਰ ਦੇ ਵਿੱਚ ਨਾਲ ਲੱਗੀਆਂ ਨੇ। ਜੇ ਤੁਸੀਂ ਇਹ ਗੱਲ ਕਹੋ ਕਿ ਸਾਡੇ ਕੋਲ ਦੇਖੋ ਗੱਲ ਇਹ ਹੈ ਕਿ ਕੋਈ ਬੰਦਾ 6 ਮਹੀਨੇ ਪਹਿਲਾਂ ਚੋਰੀ ਕਰਕੇ ਬੈਠਾ, ਉਹਦੀ ਚੋਰੀ ਦਾ 6 ਮਹੀਨੇ ਬਾਅਦ ਪਤਾ ਲੱਗਿਆ, ਮਾਲ ਤਾਂ ਹੋ ਸਕਦਾ ਕਿ ਉਸਨੇ ਸੁਨਿਆਰੇ ਨੂੰ ਵੇਚ ਦਿੱਤਾ ਹੋਵੇ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨੇ ਸੋਨਾ ਚੋਰੀ ਨਹੀਂ ਕੀਤਾ ਕਿਸੇ ਦੇ ਘਰ ਸੰਨ ਲਾ ਕੇ। ਗੱਲ ਇਹ ਆ ਕਿ ਤੁਸੀਂ ਇਹ ਨਹੀਂ ਨਕਾਰ ਸਕਦੇ। ਮਸਲਾ ਸ਼ੁਰੂ ਕਿੱਥੋਂ ਹੁੰਦਾ? ਮਸਲਾ ਸ਼ੁਰੂ ਹੁੰਦਾ ਇੱਕ ਰੇਡ ਤੋਂ। ਰੇਡ ਕਾਹਦੇ ਲਈ ਪੈਂਦੀ ਹੈ? ਗਵਾਂਡਾ ਨਾਲ ਜੋੜੇ ਪ੍ਰੋਜੈਕਟਾਂ ਤੋਂ। ਪ੍ਰੋਜੈਕਟ ਕਾਹਦੇ ਨਾਲ ਜੁੜੇ? ਸੀ ਐਲ ਯੂ ਵਗੈਰਾ ਨਾਲ। ਉਥੋਂ ਉਹਦਾ ਆਉਂਦਾ ਜ਼ਿਕਰ ਗੋਹਲ ਦਾ, ਨਿਤਿਨ ਗੋਹਲ ਦਾ ਜਿਹੜਾ ਮੈਂ ਨਾਮ ਲਿਆ, ਉਹ ਕੌਣ ਹੈ? ਉਹ ਘੁੰਮਣ ਦਾ ਹਸਮ ਖਾਸ, ਘੁੰਮਣ ਆਨ ਰਿਕਾਰਡ ਬਣ ਚੁੱਕਾ। ਨਿਤਿਨ ਗੋਹਲ ਤੇ ਜਦੋਂ ਰੇਡ ਪੈਂਦੀ ਆ ਤਾਂ ਨੋਟਾਂ ਦਾ ਬੈਗ ਥੱਲੇ ਡਿੱਗਦਾ। ਨੋਟਾਂ ਦਾ ਬੈਗ ਐਕਚੁਅਲ ਚ ED ਨੇ ਬਰਾਮਦ ਨਹੀਂ ਸੀ ਕੀਤਾ, ਇਸਦਾ ਖੁਲਾਸਾ ਅਸੀਂ ਪਹਿਲਾਂ ਕਰ ਚੁੱਕੇ ਹਾਂ। ਐਕਚੁਅਲ ਚ ਕੀ ਹੋਇਆ ਸੀ, ਉਹ ਇੱਕ ਦਿਨ ਜਿੱਦੇ ਇਹ ਰੇਡ ਵੱਜੀ ਆ, ਉਸ ਦਿਨ ਇੱਕ ਬੀਬੀ ਉੱਥੇ ਤੁਰੀ ਫਿਰਦੀ ਸੀ, ਵਾਕ ਕਰਦੀ ਆਪਦੇ ਬੱਚੇ ਨੂੰ ਸਕੂਲ ਚ ਛੱਡ ਕੇ, ਉਹਦੇ ਪੈਰਾਂ ਚ ਆ ਕੇ ਵੱਜਾ ਸੀ। ED ਨੇ ਨਹੀਂ ਫੜਿਆ ਉਹ ਬੈਗ, ਜਿਹਦੇ ਵਿੱਚ ਅਮਾਉਂਟ ਕੋਈ 21 ਤੋਂ 24 ਲੱਖ ਦੱਸੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਉਸਨੇ ਉਹ ਵੀਡੀਓ ਬਣਾ ਕੇ ਸੋਸਾਇਟੀ ਦਾ ਜਿਹੜਾ ਗਰੁੱਪ ਸੀਗਾ, ਜਿੱਥੇ ਜਿਹੜੇ ਟਾਵਰ ਚ ਰਹਿੰਦਾ ਸੀਗਾ, ਉਹਦੇ ਚ ਪਾਇਆ। ਜਦ ਉਹਦੇ ਚ ਪਾਇਆ ਤਾਂ ਉੱਥੇ ਤਰਥੱਲੀ ਮੱਚ ਗਈ। ਫਿਰ ਪਤਾ ਲੱਗਿਆ ਕਿ ED ਆਈ ਹੈ। ED ਨੂੰ ਜਦੋਂ ਪਤਾ ਲੱਗਾ ਫਿਰ ਬੈਗ ਬਰਾਮਦ ਹੋਇਆ। ਮਤਲਬ ਕਿ ਉਥੋਂ ਕਹਾਣੀ ਸਟਾਰਟ ਹੁੰਦੀ ਹੈ, ਤਾਂ ਉਥੋਂ ਚੈਟਾਂ ਦਾ ਮਤਲਬ ਕਿ ਜਿਹੜਾ ਕਿੱਸਾ ਉਹ ਖੁੱਲਦਾ, ਤਾਂ ਉਹਦੇ ਨਾਲ ਲਿੰਕ ਜੁੜਦਾ ਹੈ ਕਿ ਇਹ ਤੇ ਸਾਰਾ ਕੁਝ ਚੱਲ ਰਿਹਾ। ਤੁਸੀਂ ਹੋਰ ਦੱਸੋ ਕਿ ਇਹਨਾਂ FIR ਦੇ ਵਿੱਚ ਜਿਹੜੇ ਨਾਮ ਦਰਜ ਆ, ਉਹਨਾਂ ਦੇ ਵਿੱਚ ਡਾਕਟਰ ਰੋਮੀ ਰਾਜ ਮਹਾਜਨ ਆ। ਰੋਮੀ ਰਾਜ ਮਹਾਜਨ OSD 2 ਆ। OSD 2 ਆ ਜਿਹੜਾ, ਉਹ ਕੋਪਰੇਟਿਵ ਦਾ ਸਾਰਾ ਕੁਝ ਸਾਂਭਦਾ ਕਰਦਾ ਸੀਗਾ, ਯਾਨੀ ਅਰਵਿੰਦ ਕੇਜਰੀਵਾਲ ਦਾ ਬਿਠਾਇਆ ਬੰਦਾ। ਕੋਪਰੇਟਿਵ ਦੇ ਵਿੱਚ ਘੁਟਾਲੇ ਹੋਏ ਕਿ ਨਹੀਂ ਹੋਏ? ਹੁਣ ਮਾਨ ਸਾਹਿਬ ਇਹ ਵੀ ਕਹਿਣਗੇ ਕਿ ਨਹੀਂ ਹੋਏ, ਮੈਂ ਦੱਸ ਦਿੰਦਾ। ਬੀ ਘੁਟਾਲਾ ਹੋਇਆ ਕਿ ਨਹੀਂ ਹੋਇਆ? ਪੰਜੀਰੀ ਘੁਟਾਲਾ ਹੋਇਆ ਕਿ ਨਹੀਂ ਹੋਇਆ? ਉਹ ਸਭ ਇਹਦੇ ਨਾਲ ਜੁੜਦੇ ਨੇ, ਕੋਪਰੇਟਿਵ ਨਾਲ। ਇਹਨਾਂ ਨੂੰ ਪਤਾ ਹੀ ਕੱਖ ਨਹੀਂ। ਮੈਂ ਤੁਹਾਨੂੰ ਕੱਲ ਕਿਹਾ ਸੀ ਸਰ, ਮੈਂ ਲੰਮੀ ਚੌੜੀ ਭੂਮਿਕਾ ਕਿਸੇ ਦੇ ਸਿਆਸੀ ਕਿਰਦਾਰ ਬਾਰੇ ਕਿਉਂ ਬੰਨਾਂਗਾ। ਮੈਂ ਤੁਹਾਨੂੰ ਕੱਲ ਕਿਹਾ ਸੀ ਮੁੱਖ ਮੰਤਰੀ ਨੂੰ ਡੱਕਾ ਵੀ ਪਤਾ ਨਹੀਂ। ਮੁੱਖ ਮੰਤਰੀ ਇੱਕ ਤੋਤਾ ਹੈ। ਇਹ ਕਮਾਲ ਦੀ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਵੀ ਤੋਤਾ ਹੈ। ਜਿਵੇਂ ਕਿਹਾ ਜਾਂਦਾ ਕਿ ਕੇਂਦਰ ਦਾ ਤੋਤਾ CBI ਹੈ, ਕੋਰਟ ਨੇ ਇੱਕ ਟਿੱਪਣੀ ਕੀਤੀ ਸੀ, ਤਾਂ ਇਹ ਬਿਲਕੁਲ ਤੋਤਾ ਹੈ। ਮੰਤਰੀ ਜਿਸ ਤਰ੍ਹਾਂ ਉਹ ਦੇ ਦਿੰਦੇ ਆ ਸਕ੍ਰਿਪਟ, ਮੁੱਖ ਮੰਤਰੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਕਿਵੇਂ ਲੱਗਦਾ। ਉੱਥੋਂ ਹੀ ਤਾਂ ਵਕਤ ਪਿਆ ਨਾ ਸਾਰਾ। ਉਧਰੋਂ ਇਹ ਸਾਰਾ ਕੁਝ ਹੋ ਗਿਆ ਵੀ ਇਹਨਾਂ ਨੇ ਸੰਭਾਲਿਆ ਨਹੀਂ, ਉਹਨਾਂ ਨੇ ਸਾਰਾ ਕੁਝ ਕੱਢ ਕੇ ਨਿਤਿਨ ਗੋਹਲ ਦੇ ਜਿਹੜਾ ਰਾਜਵੀਰ ਘੁੰਮਣ ਦਾ ਬੇਲੀ ਸੀ ਉਹਨੂੰ ਦੱਸਦਾ, ਫਤਿਹਗੜ੍ਹ ਪੜ੍ਹੇ ਆ, ਇਹ ਕੈਨੇਡਾ ਵੀ ਰਹਿ ਕੇ ਗਿਆ ਜੇ ਘੁੰਮਣ, ਤੁਹਾਨੂੰ ਹੋਰ ਦੱਸ ਦੇਣਾ। ਇਹ ਸਭ ਇੱਕ ਮਤਲਬ ਕਿ ਕਹਿ ਲਓ ਪੁਰਾਣੀ ਯਾਰੀ ਹੈ ਇਹਨਾਂ ਦੀ, ਮੁੜ ਕੇ ਰਲ ਗਿਆ ਭਗਵੰਤ ਮਾਨ ਵੀ ਇਹਨਾਂ ਦੇ ਨਾਲ, ਤੋ ਫਤਿਹਗੜ੍ਹ ਦੇ ਵਿੱਚ ਪੜ੍ਹੇ ਨੇ, ਇਹਨਾਂ ਦੇ ਵਿੱਚੋਂ ਇੱਕ ਦੋ ਬੰਦੇ ਖੇਡਦੇ ਵੀ ਰਹੇ ਨੇ। ਤੋ ਗੱਲ ਇਹ ਆ ਕਿ ਉਹਤੇ ਬਾਅਦ ਰੌਲਾ ਪੈ ਗਿਆ, ਇਹਨਾਂ ਨੇ ਪਰਚਾ ਪੁਰਚਾ ਕੋਈ ਨਹੀਂ ਦਰਜ ਕੀਤਾ। ਪਰ ਸਭ ਤੋਂ ਵੱਡੀ ਖੇਡ ਜਿਹੜੀ ਵਿਗੜੀ ਇਹਨਾਂ ਦੀ, ਉਹ ਵਿਗੜੀ ਆ ਜਦੋਂ ਉਦੇ ਪਿੰਡ ਦੇ ਵਿੱਚ ਅਜੀਬ ਜੀ ਹਾਲਤ ਦੇ ਵਿੱਚ ਮੁੱਖ ਮੰਤਰੀ ਨੇ ਇੱਕ ਸਿੱਧਾ ਟਕਰਾਓ ਸਹੇੜ ਲਿਆ ਇਸ ਦੇਸ਼ ਦੀ ਜੁਡੀਸ਼ਰੀ ਨਾਲ। ਅਜੀਬ ਜੀ ਹਾਲਤ ਚ ਉਹਨਾਂ ਨੇ ਇਹ ਕਹਿਤਾ ਕਿ ਮੈਨੂੰ ਪੁੱਛੇ ਤੋਂ ਬਿਨਾਂ ਚੀਫ ਜਸਟਿਸ ਲਾ ਦਿੱਤਾ, ਜਿਸ ਮੁੱਖ ਮੰਤਰੀ ਨੂੰ ਇਹ ਹੀ ਨਹੀਂ ਪਤਾ ਕਿ ਚੀਫ ਜਸਟਿਸ ਲੱਗਦਾ ਕਿਵੇਂ ਆ। ਮੈਨੂੰ ਲੱਗਦਾ ਕਿ ਉਹਨਾਂ ਬੰਦਿਆਂ ਤੇ ਵੀ ਤਰਸ ਆਉਂਦਾ, ਜਿਵੇਂ ਹੰਸਰਾਜ ਕਹਿੰਦਾ ਸੀ ਨਾ, ਤਰਸ ਆਉਂਦਾ ਬੇਟੇ ਤੁਹਾਡੇ ਤੇ, ਕੋਈ ਹੋਰ ਕੰਮ ਕਰ ਲਓ, ਵੈਲਡਿੰਗ ਵੁਲਡਿੰਗ ਦਾ ਕੰਮ ਸਿੱਖ ਲਓ, ਵੀ ਜਿਹੜੇ ਲੋਕ ਇਹਨਾਂ ਨੂੰ ਆਈਡੀਅਲ ਮੰਨੀ ਬੈਠੇ ਉਹਨਾਂ ਤੇ ਤਰਸ ਆਉਂਦਾ। ਮੁੱਖ ਮੰਤਰੀ ਨੇ ਕਿਹਾ ਕਿ ਚੀਫ ਜਸਟਿਸ ਨੂੰ ਮੈਥੋਂ ਪੁੱਛੇ ਬਿਨਾਂ ਲਾ ਲਿਆ, ਤੁਸੀਂ ਮੈਨੂੰ ਕੋਈ, ਤੁਹਾਡੇ ਕੋਲ ਸਾਰੀਆਂ ਤਕਨੀਕਾਂ ਇੱਥੇ ਪਈਆਂ, ਮੈਨੂੰ ਕੋਈ ਕੱਢ ਕੇ ਕਿਸੇ ਸੰਵਿਧਾਨ ਚੋਂ ਕੋਈ ਪ੍ਰਬੰਧ ਦਿਖਾ ਦਿਓ ਕਿ ਜਿਹਦੇ ਤਹਿਤ ਮੁੱਖ ਮੰਤਰੀ ਚੀਫ ਜਸਟਿਸ ਨੂੰ ਲਾਉਂਦਾ ਹੋਵੇ। ਸਰ ਕੋਲੀਜ਼ੀਅਮ ਲਾਉਂਦਾ ਹੈ ਮੁੱਖ ਮੰਤਰੀ ਤੋਂ ਜਾਂ ਪ੍ਰਧਾਨ ਮੰਤਰੀ ਤੋਂ ਜਾਂ ਕਾਨੂੰਨ ਮੰਤਰਾਲੇ ਤੋਂ, ਸਿਰਫ ਓਪੀਨੀਅਨ ਲੈਂਦਾ ਹੈ, ਉਹ ਆਥੋਰਾਈਜ਼ਡ ਨਹੀਂ ਹੈ। ਜਿਸ ਮੁੱਖ ਮੰਤਰੀ ਨੂੰ ਇਹ ਹੀ ਨਹੀਂ ਪਤਾ, ਤੇ ਉਹੀ ਚੀਫ ਜਸਟਿਸ ਜਿਹੜੇ ਅਸ਼ਵਨੀ ਕੁਮਾਰ ਮਿਸ਼ਰਾ ਉਹਨਾਂ ਨੇ ਇਹ ਕੇਸ ਸੁਣਿਆ। ਫਿਰ ਜਿਹੜਾ ਸੀ ਬੀ ਆਈ ਨੂੰ ਆਰਡਰ ਹੋਇਆ ਕੇਸ, ਫਿਰ ਉਹਨਾਂ ਨੇ ਤਾਂ ਸੁਣਿਆ ਜਿਹਨਾਂ ਨੂੰ ਜ਼ਲੀਲ ਕੀਤਾ ਇਹਨਾਂ ਨੇ, ਉੱਥੋਂ ਕਰਤਾ ਅਗਲੇ ਨੇ, ਫਿਰ ਬਣਾਤਾ ਬੇਸਣ ਦਾ ਪੂੜਾ। ਤੋ ਗੱਲ ਇਹ ਆ ਕਿ ਉਦੋਂ ਭੱਜੇ ਭੱਜੇ ਗਏ ਸੁਪਰੀਮ ਕੋਰਟ, ਸੁਪਰੀਮ ਕੋਰਟ ਕੌਣ ਬੈਠਾ? ਚੀਫ ਜਸਟਿਸ ਆਫ ਇੰਡੀਆ ਮਿਸਟਰ ਸੂਰਿਆਕਾਂਤ। ਸੂਰਿਆਕਾਂਤ ਕੌਣ ਹੈ? ਸੂਰਿਆਕਾਂਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਗਏ ਨੇ। ਹਰ ਜਗ੍ਹਾ ਤੇ ਇਹਨਾਂ ਨੇ ਬੇਲੋੜਾ ਵਿਵਾਦ ਛੇੜਿਆ ਸਰ। ਹੁਣ ਹੁਣ ਜਦੋਂ ਬਣੇ ਆਈਆਂ ਤਾਂ ਉਹ ਸਾਰਾ ਕੁਛ ਕੱਢ ਕੇ ਤਿੰਨ ਪੱਤਰ ਇਹਨਾਂ ਨੇ ਲਿਖੇ ਆ ਕਿ ਨਹੀਂ ਈਡੀ ਨੂੰ? ਈਡੀ ਨੇ ਤਿੰਨ ਪੱਤਰ ਲਿਖੇ ਪੰਜਾਬ ਪੁਲਿਸ ਨੂੰ। ਤੁਸੀਂ ਕਹਿ ਦਿੰਦੇ ਕਿ ਨਹੀਂ ਜੀ ਇਹ ਚੈਟਾਂ ਗਲਤ ਆ, ਤੁਸੀਂ ਇੱਕ ਵੀ ਜਵਾਬ ਦਿੱਤਾ ਕਿ ਚੈਟਾਂ ਗਲਤ ਆ? ਚੈਟਾਂ ਦੇ ਵਿੱਚ ਤੁਹਾਡੇ ਬੰਦੇ ਇੱਕ ਦੂਜੇ ਨੂੰ ਫਾਈਲਾਂ ਭੇਜ ਰਹੇ। ਤੁਸੀਂ ਮੈਨੂੰ ਇਹ ਦੱਸੋ ਕਿ ਮੁੱਖ ਮੰਤਰੀ ਦੇ ਦਫ਼ਤਰ ਦੀਆਂ ਫਾਈਲਾਂ ਇਹਨਾਂ ਦੇ ਫੋਨਾਂ ਚ ਫਿਰ ਕਿਵੇਂ ਆ ਗਈ?
1: ਬਿਲਕੁਲ,
7: ਗੱਲ ਇਹ ਆ ਕਿ ਇਹ ਕਹਿ ਦੇਣਾ ਬੜਾ ਸੌਖਾ ਹੈ ਕਿ ਬਈ ਕੁਛ ਨੀ ਮਿਲਿਆ, ਨਹੀਂ ਮਿਲਿਆ। ਮੈਂ ਤਾਂ ਕਹਿੰਦਾ ਕੋਈ ਕੁਛ ਵੀ ਹੋਣਾ ਨੀ, ਮੈਂ ਤੇ ਸ਼ਾਇਦ ਤੁਹਾਨੂੰ ਕੱਲ ਵੀ ਕਿਹਾ ਸੀ ਇਹਦੇ ਚ ਕੀ ਹੋਣਾ, ਮਾਣ ਕਹੇ ਜੇ ਮੈਂ ਨਾ ਹੋਵਾਂ ਪਤਾ ਨੀ ਕੀ ਹੋਣਾ, ਕੁਝ ਨੀ ਹੋਣਾ, ਲੈ ਕੇ ਦੇ ਕੇ ਚੌਂਕ ਦਿਨਾਂ ਦਾ ਰੋਣਾ ਧੋਣਾ। ਤੇ ਗੱਲ ਇਹ ਕਿ ਹੋਣਾ ਕੁਛ ਵੀ ਨਹੀਂ ਹੈ, ਲੈ ਦੇ ਕੇ ਚੌਂ ਦਿਨਾਂ ਦਾ ਰੋਣਾ ਹੈ। ਪਰ ਗੱਲ ਇਹ ਕਿ ਮੁੱਖ ਮੰਤਰੀ ਆਪਦੀ ਜਵਾਬਦੇਹੀ ਤੋਂ ਨਹੀਂ ਬਚ ਸਕਦੇ। ਮੁੱਖ ਮੰਤਰੀ ਦੀ ਧਰਮ ਪਤਨੀ ਦਾ ਜ਼ਿਕਰ ਆ ਚੁੱਕਾ 5 ਕਰੋੜ ਵਾਲੇ ਮਾਮਲੇ ਚ
1: ਜੀ, ਬਿਲਕੁਲ।
7: ਮੁੱਖ ਮੰਤਰੀ ਦੇ ਜਿਗਰੀ ਯਾਰਾਂ ਦਾ ਨਾਮ ਆ ਚੁੱਕਾ, ਉਹ ਹਾਲੇ ਵੀ ਕਹੀ ਜਾਣ ਤੇ ਉਹ ਬੋਰਡ ਲਾ ਦੇਣ ਕਿ ਬਈ ਇਮਾਨਦਾਰ ਸੀਐਮ, ਇਮਾਨਦਾਰ ਸੀਐਮ, ਇਮਾਨਦਾਰ ਸੀਐਮ। ਦੇਖੋ ਜੀ ਗੱਲ ਇਹ ਆ ਕਿ ਕਦੇ ਪੰਜਾਬ ਚ ਬੋਰਡ ਲਾ ਕੇ ਨਹੀਂ ਸੀ ਕਹਿੰਦਾ ਕਿ ਮੈਂ ਇਮਾਨਦਾਰ ਆ, ਇਹਨਾਂ ਨੂੰ ਬੋਰਡ ਲਾਉਣੇ ਪੈ ਰਹੇ ਆ, ਬੋਰਡ ਲਾਉਣੇ ਮਜਬੂਰੀ ਬਣ ਗਈ ਆ ਕਿ ਭਾਈ ਮੰਨ ਲਓ ਮੈਂ ਇਮਾਨਦਾਰ ਆ। ਹੋ ਸਕਦਾ ਆਉਣ ਵਾਲੇ ਦਿਨਾਂ ਚ ਪੈਰਾਂ ਨੂੰ ਹੱਥ ਲਾਉਣ ਕਿ ਮੰਨ ਲਓ ਯਾਰ ਮੈਂ ਇਮਾਨਦਾਰ ਆ। ਤਾਂ ਬਈ ਤੁਹਾਡੀ ਇਮਾਨਦਾਰੀ ਕਿਸੇ ਨੇ ਰਗੜ ਕੇ ਗੋਡੇ ਤੇ ਲਾਉਣੀ ਆ? ਜਦੋਂ ਤੁਹਾਡੇ ਦਫ਼ਤਰ ਦੇ ਵਿੱਚ ਤੁਹਾਡੇ ਬੈਠੇ ਬਿਠਾਏ ਕਰਿੰਦੇ ਘੁੰਮਣ ਕੌਣ ਆ? ਮੈਂ ਤੁਹਾਨੂੰ ਦੱਸਿਆ ਭਾਈ ਗੁਰਦਾਸ ਚ ਪੜ੍ਹਾਉਂਦਾ ਸੀਗਾ, ਕੈਨੇਡਾ ਆ ਗਿਆ, ਇੱਥੋਂ ਧੱਕੇ ਧੁੱਕੇ ਖਾ ਕੇ ਵਾਪਸ ਮੁੜ ਗਿਆ, ਰਿਵਰਸ ਮਾਈਗ੍ਰੇਸ਼ਨ ਵਾਲਾ ਹੀ ਹੈ ਵੀ। ਇਹਨਾਂ ਦਾ ਪੁਰਾਣਾ ਜੁੰਡਲੀ ਦਾ ਮੈਂਬਰ ਸੀ, ਜਾ ਕੇ ਵਿੱਚ ਬਹਿ ਗਿਆ
1: ਜੀ।
7: ਆ ਕੈਨੇਡਾ ਚ ਬੈਠੇ ਇਹਦੇ ਨਾਲ ਦੇ,
1: ਬਿਲਕੁਲ।
7: ਇਹਨਾਂ ਨੂੰ ਪੁੱਛਿਓ ਕਦੇ ਕਦੇ ਕਾਲ ਤੇ ਪੁੱਛ ਲਿਓ ਕਿ ਕਿੰਨੀਆਂ ਕੁ ਕਾਲਾਂ ਤੁਹਾਡੀਆਂ ਚੁੱਕਦਾ
1: ਜੀ। ਕਾਲਾਂ ਨੀ ਚੱਕਦੇ ਜੀ, ਨਾ ਨਾ ਕਾਲਾਂ, ਕਾਲਾਂ ਨੀ ਚੱਕਦੇ, ਕਾਲਾਂ ਨੀ ਚੱਕਦੇ, ਕਾਲਾਂ ਤੇ 9058131320958131320 ਟੱਕੀ ਰਿਜੇ ਕੋਈ ਨਾ ਬੁਝੇ। ਅੱਛਾ, ਜਿਹੜਾ ਸੁਪਰੀਮ ਕੋਰਟ ਵੱਲੋਂ ਪਟਿਆਲਾ ਤੇ ਮੋਗਾ ਦੇ ਬਾਰੇ ਫੈਸਲਾ ਆਇਆ, ਤਕਰੀਬਨ ਕੋਈ 50 ਕੁ ਵਾਰਡਾਂ ਦੀਆਂ ਦੁਬਾਰਾ ਹੋਣਗੀਆਂ ਨਗਰ ਕੌਂਸਲ ਚੋਣਾਂ, ਕਦੋਂ ਕੁ ਹੋਣ ਜਾ ਰਹੀਆਂ ਨੇ ਤੇ ਕੀ ਕਹਿਣਾ ਚਾਹੋਗੇ?
7: ਇਹ ਪ੍ਰੋਸੈਸ ਕੁਛ ਹਫ਼ਤਿਆਂ ਦਾ ਉਹਨਾਂ ਨੇ ਪਾਇਆ, ਪਰ ਸਭ ਤੋਂ ਅਹਿਮ ਗੱਲ ਇਹ ਆ ਕਿ ਇਹ ਤੇ ਇਹਨਾਂ ਤੋਂ ਪੈਸੇ ਵਸੂਲ ਕਰਨੇ ਚਾਹੀਦੇ ਸੀ ਸੁਪਰੀਮ ਕੋਰਟ,
1: ਜੋ ਮੰਨਣਾ ਨਹੀਂ ਪਾਇਆ
7: ਸਰ। ਇਹ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਰਹਿਤ ਦੇ ਦਿੱਤੀ। ਇਹ ਤਾਂ ਮੁੱਖ ਮੰਤਰੀ ਤੋਂ ਲੈ ਕੇ ਜਿਹੜੇ ਸਬੰਧਤ ਐਸ ਡੀ ਐਮ ਹੈ ਇਹਨਾਂ ਸਾਰਿਆਂ ਦੇ ਬੋਝੇ ਚੋਂ ਪੈਸਿਆਂ ਦੀ ਭਰਪਾਈ ਹੋਣੀ ਚਾਹੀਦੀ ਸੀ। ਇਹਨਾਂ ਨੇ ਮੇਰੇ ਪੰਜਾਬ ਨੂੰ ਕੰਗਾਲ, ਇਹ ਰੰਗਲਾ ਕਹਿੰਦੇ ਸੀ, ਇਹਨਾਂ ਨੇ ਕੰਗਲਾ ਬਣਾਤਾ। ਤੁਸੀਂ ਮੈਨੂੰ ਦੱਸੋ ਜੇ ਅੱਜ 50 ਵਾਰਡਾਂ ਦੀ ਚੋਣ ਦੁਬਾਰਾ ਅਸੀਂ ਕੰਡਕਟ ਕਰਾਂਗੇ 50 ਵਾਰਡਾਂ ਦੀ ਚੋਣ ਸਰ, ਸਾਰਾ ਇਲੈਕਟੋਰਲ ਪ੍ਰਕਿਰਿਆ ਫਾਲੋ ਕਰਨੀ ਪਏਗੀ ਨਾ?
1: ਬਿਲਕੁਲ,
7: ਸਾਰਾ ਪ੍ਰੋਸੈਸ ਫਾਲੋ ਕਰਨਾ ਪਵੇਗਾ, ਕੋਡ ਆਫ ਕੰਡਕਟ ਲੱਗੇਗਾ, ਸਭ ਕੁਛ ਹੋਏਗਾ। ਕਿੰਨਾ ਖਰਚ ਆਏਗਾ?
1: ਬਿਲਕੁਲ,
7: ਕਿੰਨੀ ਮਸ਼ੀਨਰੀ ਲੱਗੇਗੀ? ਮੈਂ ਤੇ ਕਹਿੰਦਾ ਕਿ ਸੁਪਰੀਮ ਕੋਰਟ ਨੇ ਇਹਨਾਂ ਨੂੰ ਰਹਿਤ ਦਿੱਤੀ ਆ, ਮੁੱਖ ਮੰਤਰੀ ਦੇ ਲੈ ਕੇ ਐਸ ਡੀ ਐਮ ਤੱਕ ਜਿੰਨੇ ਸਬੰਧਤ ਸੀ ਤਹਿਸੀਲਦਾਰ ਸਭ ਦੇ ਬੋਝੇ ਚੋਂ ਪੈਸੇ ਕਢਾਉਂਦੇ ਕਿ ਤੁਹਾਡੇ ਖਰਚ ਦੇ ਨਾਲ ਕਰਵਾਉਣੀ ਆ ਚੋਣ। ਕਿਉਂ ਚੋਣ ਹੋ ਰਹੀ
1: ਜੇ ਨਹੀਂ ਦੇ ਸਕਦੇ ਲੋਕਤੰਤਰ?
7: ਪੈਨਸ਼ਨਾਂ ਤਾਂ ਅਜੇ ਬਾਅਦ ਚ ਸਾਬਕਾ ਹੋ ਕੇ ਲੱਗਣਗੇ, ਤਨਖਾਹ ਚੋਂ ਲੱਗਣ ਜਾ ਸਕਦੀਆਂ। ਗੱਲ ਇਹ ਆ ਕਿ ਬਾਈ ਇਹ ਚੋਣ ਹੋ ਕਿਉਂ ਰਹੀ ਆ? ਵੱਡਾ ਸਵਾਲ ਇਹ ਹੈ ਨਾ ਕਿ ਚੋਣ ਦੁਬਾਰਾ ਕਰਾਉਣ ਦੀ ਕਿਉਂ ਜ਼ਰੂਰਤ ਪਈ? ਕਿਉਂਕਿ ਲੋਕਤੰਤਰ ਦੇ ਲਟੇਰੇ ਆ। ਇਹ ਕਹਿੰਦੇ ਮੁੱਖ ਮੰਤਰੀ ਕਹਿੰਦਾ ਕੁਛ ਕੀਤਾ ਹੀ ਨੀ ਸੀ, ਸਾਡੇ ਵਰਗੇ ਇਮਾਨਦਾਰ ਕੋਈ ਨੀ। ਤੁਹਾਡੀ ਇਮਾਨਦਾਰੀ ਦਾ ਸਬੂਤ ਕਾਹ ਪਿਆ? ਆ ਪਈ ਹੈ ਸਾਡੀ ਲਾਸ਼, ਵੈਰ ਨੇ ਲੰਘ ਸਕਦੀਆਂ ਤਾਂ ਲੰਘ ਜਾਣ। ਤੋ ਗੱਲ ਇਹ ਕਿ ਆ ਕੀ ਆ, ਇਹ ਆ ਤੇਰੀ ਇਮਾਨਦਾਰੀ ਦਾ ਸਬੂਤ ਜਿਉਂਦਾ ਜਾਗਦਾ, ਇਹ ਤੇਰੀ ਇਮਾਨਦਾਰੀ ਦੀ ਕਬਰ ਆ, ਇਹ ਤੇਰੇ ਲੋਕਤੰਤਰ ਨੂੰ ਲੁੱਟਣ ਦੇ ਪ੍ਰਤੱਖ ਸਬੂਤ ਆ। ਚੋਣਾਂ ਸਰ ਕਿਉਂ ਹੁੰਦੀਆਂ ਨੇ ਦੁਬਾਰਾ
1: ਜੀ?
7: ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਆ ਕਿ ਸਾਬਕਾ ਜੱਜ ਨਿਰਮਲਜੀਤ ਕੌਰ ਦੀ ਅਗਵਾਈ ਚ ਤੱਥ ਖੋਜ ਕਮਿਸ਼ਨ ਬਣਿਆ ਸੀ। ਸੁਣਿਓ, ਤੱਥ ਖੋਜ ਕਮਿਸ਼ਨ ਨੇ ਫਾਈਂਡਿੰਗਸ ਲੱਭੀਆਂ, ਉਹ ਫਾਈਂਡਿੰਗ ਸੀਗੀਆਂ ਕਿ ਇਹਨਾਂ ਨੇ ਇਹਨਾਂ ਇਹਨਾਂ ਵਾਰਡਾਂ ਦੇ ਵਿੱਚ ਕਿਤੇ ਕਾਗਜ਼ ਖੋਹ ਲਏ, ਇੱਥੋਂ ਤੱਕ ਕਿ ਇੱਕ ਔਰਤ ਦੇ ਕੱਪੜੇ ਤੱਕ ਪਾੜਤੇ ਸੀ ਪਟਿਆਲੇ ਚ। ਪਟਿਆਲੇ ਤੋਂ ਕੌਣ ਆਉਂਦਾ ਹੈ? ਬੋਲੇ ਤੋਂ ਡਾਕਟਰ ਬਲਵੀਰ, ਪੰਨੂ, ਜੋੜੇ ਮਾਜਰਾ, ਕੋਹਲੀ, ਭਗਵੰਤ ਮਾਨ, ਹਡਾਣਾ, ਪਠਾਨ ਮਾਜਰਾ, ਇਹ ਸਾਰੇ ਸ਼ਿਕਾਰੀ ਉੱਥੇ ਸੀ ਉਦੋਂ ਪਟਿਆਲੇ। ਉਦੋਂ ਉਦੋਂ ਕੀ ਸੀਗਾ ਸਾਲ? ਸ਼ਾਇਦ 24। ਉਦੋਂ ਇਹਨਾਂ ਦਾ ਸਿਖਰ ਤੇ ਵੱਜਦਾ ਸੀ, ਮਤਲਬ ਕਿ ਸਿਖਰ ਤੇ ਰਾਜ ਵੱਜਦਾ ਸੀ। ਇਹਨਾਂ ਨੇ ਕੋਈ ਛੱਡਿਆ, ਔਰਤ ਦੇ ਕੱਪੜੇ ਤੱਕ ਫਟ ਗਏ ਸੀ
1: ਪਤਾ,
7: ਔਰ ਉਹ ਵੀਡੀਓ ਜੈ ਇੰਦਰ ਕੌਰ ਨੇ ਉੱਤੇ ਭੇਜੀ ਹੈ। ਜੈ ਇੰਦਰ ਕੌਰ ਨੇ ਲੜਾਈ ਲੜੀ ਹੈ ਕੈਪਟਨ ਦੀ ਧੀ ਨੇ, ਠੀਕ ਹੈ ਜੀ। ਕੋਈ ਭੱਜ ਗਿਆ ਖੋ ਕੇ ਇਧਰ ਨੂੰ, ਕੋਈ ਉਧਰ ਨੂੰ ਭੱਜ ਗਿਆ, ਇੱਕ ਮੋਟਾ ਜਿਹਾ ਕਿੰਨਾ ਵਾਇਰਲ ਹੋਇਆ ਸੀਗਾ ਤੁਹਾਨੂੰ ਯਾਦ ਹੋਣਾ। ਤੋ ਗੱਲ ਇਹ ਆ ਕਿ ਇਹਨਾਂ ਨੇ ਉਹ ਲੁੱਟ ਕੀਤੀ ਸੀ, ਤਾਂ ਉਹ ਇਲੈਕਸ਼ਨ ਦੁਬਾਰਾ ਹੋ ਰਿਹਾ। ਸਾਰੇ ਵਾਰਡਾਂ ਚ ਇਹਨਾਂ ਦੀ ਲੁੱਟ ਫੜੀ ਗਈ, ਸਾਬਤ ਹੋ ਗਈ, ਸਾਬਤ ਹੋ ਗਈ। ਜਿਸ ਵੇਲੇ ਪਟਿਆਲਾ ਦੇ 28 ਵਾਰਡ, ਹਿਸਾਬ ਲਾ ਲਓ 28 ਵਾਰਡ, ਟੋਟਲ ਕਿੰਨੇ ਹੋਣਗੇ? 50 ਚੋਂ 28 ਚ ਧਾਂਦਲੀ ਪਾਈ ਗਈ ਆ। ਧਰਮਕੋਟ ਦੇ 7 ਆ, ਬਾਘਾ ਪੁਰਾਣਾ ਦੇ ਸਾਰੇ ਹੀ 15 ਵਾਰਡਾਂ ਦੀ ਚੋਣ ਦੁਬਾਰਾ ਹੋਊਗੀ, ਬਾਘਾ ਪੁਰਾਣਾ ਦੇ ਸਾਰੇ ਹੀ ਹਾਲ।
1: ਸ਼ੁਕਰ ਕਰੋ ਕਿ ਸਲੀਮ ਕੋਰ ਨੇ ਕਿਤੇ ਵੱਡਾ ਐਕਸ਼ਨ ਲੈ ਲਿਆ, ਸਾਰੇ ਪੰਜਾਬ ਦੀਆਂ ਕਰਾ ਦੋ, ਉੱਥੇ ਵੱਖ ਵੱਖ ਥਾਵਾਂ ਤੇ ਧਾਂਦਲੀਆਂ ਹੋਈਆਂ
7: ਹੋਣ। ਆ ਹਾਲ ਹੈ ਕੱਟੜ ਇਮਾਨਦਾਰੀ ਦਾ।
1: ਜੀ ਜੀ ਬਿਲਕੁਲ ਸਹੀ,
7: ਇਹ ਤਾਂ ਲੋਕਤੰਤਰ ਦੇ ਲੁਟੇਰੇ ਆ, ਲੁਟੇਰੇ। ਅਲੀ ਬਾਬਾ 40 ਚੋਰ ਵਾਲਾ ਇਹ ਕਹਿੰਦੇ ਹੁੰਦੇ ਨਾ, ਅਲੀ ਬਾਬਾ 40 ਚੋਰ ਵਾਲਾ ਡਾਇਲੋਗ ਬੋਲਦੇ ਹੁੰਦੇ ਮਾਨ ਸਾਹਿਬ। ਆ ਤੁਹਾਡੇ ਮੈਂ ਨਾ ਗਣਾਤੇ ਨਾ, ਇਹ ਪਟਿਆਲੇ ਚ ਬੈਠਿਆ ਸਾਰਿਆਂ ਦਾ ਕੁਛ ਹੋਇਆ।
1: ਜੀ ਜੀ,
7: ਇਹਨਾਂ ਨੂੰ ਜਦੋਂ ਔਰਤ ਦੇ ਇੱਕ ਗੁੰਡੇ ਨੇ ਕਾਗਜ਼ ਖੋਂਦਿਆ ਲੀੜੇ ਪਾੜੇ, ਇਹਨਾਂ ਦੀ ਜ਼ਮੀਰ ਨਹੀਂ ਜਾਗੀ? ਇਹਨਾਂ ਦੀ ਜ਼ਮੀਰ ਉਦੋਂ ਜਾਗਣੀ ਜੇ ਜਦੋਂ ਫਿਰ ਕੋਈ ਅਕਾਲੀ ਆ ਗਿਆ ਜਾਂ ਕਾਂਗਰਸੀ ਆ ਗਿਆ ਸੱਤਾ ਚ।
1: ਬਿਲਕੁਲ ਬਿਲਕੁਲ,
7: ਫਿਰ ਬਲਤੇਜ ਭੰਨੂ ਹੋਰੀ ਬੈਨਰ ਚੱਕ ਕੇ ਤੇ ਸੜਕਾਂ ਤੇ ਮਿਲ ਜਾਓਗੇ।
1: ਬਿਲਕੁਲ
7: ਠੀਕ। ਹੁਣ ਪਟਿਆਲੇ ਚ ਕੀ ਹੋਇਆ? ਇਹ ਸਭ ਕੁਛ ਅੱਛਾ, ਜਿਹੜੀ ਪੁਲਿਸ ਵਾਲਿਆਂ ਦੀ ਆਡੀਓ ਵਾਇਰਲ ਹੋਈ ਸੀ ਉਹ ਕਿੱਥੋਂ ਹੋਈ? ਜਿਹਦੇ ਵਿੱਚ ਉਹ ਕਹਿੰਦੇ ਕਿਸੇ ਤਰੀਕੇ ਦਾ ਕੋਈ ਵੀ ਛੱਡਣਾ ਨੀ, ਬਸ ਇਹ ਬੰਦੇ ਚਿਤਾਉਣੇ ਆ, ਉਹ ਆਡੀਓ ਕਿੱਥੋਂ ਦੀ ਸੀ? ਉਹ ਪਟਿਆਲਾ ਪੁਲਿਸ ਪ੍ਰਸ਼ਾਸਨ ਦੀ ਕਥਿਤ ਆਡੀਓ ਵਾਇਰਲ ਹੋਈ ਸੀ, ਉਹਦੇ ਚ ਕੀ ਇਨਕੁਆਇਰੀ ਕਰਵਾਈ ਇਹਨਾਂ ਨੇ?
1: ਜੀ, ਪਰ ਗੱਲ ਇਹ ਨਾ ਵੀ ਜਦੋਂ ਇਹਨਾਂ ਦਾ ਦਿੱਲੀ ਦਾ ਆਇਆ ਹੋਇਆ ਨੁਮਾਇੰਦਾ ਇਹ ਕਹਿੰਦਾ ਸ਼ਾਮ ਦਾਮ ਦੰਡ ਭੇਤ ਜੋ ਮਰਜ਼ੀ ਵਰਤੋਂ, ਆਪਾਂ ਚੋਣਾਂ ਜਿਤਨੀਆਂ 27 ਵਾਲੀਆਂ ਵੀ ਤੇ ਫਿਰ ਬੇਸਤਾ ਬਣਾਉਣ ਵਾਸਤੇ ਸ਼ਾਮ ਦੰਡ ਭੇਦਭਾਵ ਜੋ ਵਰਤ ਲਿਆ। ਹੁਣ ਅਗਲਾ ਇੱਕ ਕੁਐਸਚਨ ਆਜੂ ਜੀ ਕੋਲ, ਬੜਾ ਰੌਚਕ।
0: ਜੀ ਜੀ ਮਿੰਟੂ ਜੀ, ਪੰਜਾਬ ਵਿਚ ਹੁਣ ਸੁਣਨ ਵਿਚ ਆ ਰਿਹਾ ਕਿ ਸਕੂਲਾਂ ਦੇ ਅੰਦਰ ਹੋਵੇਗਾ ਸਰਕਾਰ ਦਾ ਪ੍ਰਚਾਰ, ਕੀ ਕਹਿਣਾ ਚਾਹੋਗੇ?
7: ਪ੍ਰਚਾਰ ਅਸੀਂ ਕਰੀ ਤੇ ਜਾਂਦੇ ਇਹਨਾਂ ਸਰਕਾਰ ਦਾ ਜੀ, ਸਰਕਾਰ ਦਾ ਪ੍ਰਚਾਰ ਇਹਨਾਂ ਹੋ ਤਾਂ ਰਿਹਾ, CBI ਕਰ ਰਹੀ ਆ, ED ਕਰ ਰਹੀ ਆ, ਸਾਡੇ ਵਰਗੇ 5-7 ਬੰਦੇ ਆ ਉਹ ਕਰ ਰਹੇ ਆ, 2-3 ਪੋਲੀਟੀਸ਼ੀਅਨ ਉਹ ਕਰ ਰਹੇ ਆ, ਬਿਨਾਂ ਅਸੀਂ ਤੇ ਨਿਸ਼ਕਾਮ ਲੱਗੇ ਹੋਏ ਸਰ।
0: ਪੋਜ਼ਿਟਿਵ ਪ੍ਰਚਾਰ
7: ਨਹੀਂ, ਨਹੀਂ ਅਸੀਂ ਨਿਸ਼ਕਾਮ ਲੱਗੇ ਹੋਏ। ਹਾਂਜੀ ਜੀ, ਅਸਲੀ ਪ੍ਰਚਾਰ ਤੇ ਇਹ ਹੈ ਨਾ
0: ਜੀ,
7: ਜਿਸ ਚੀਜ਼ ਨੂੰ ਲੁਕਾਇਆ ਜਾਂਦਾ ਉਸ ਚੀਜ਼ ਨੂੰ ਦਿਖਾਇਆ ਜਾਂਦਾ, ਇਹੀ ਪ੍ਰਚਾਰ। ਪੈਸੇ ਲਾ ਕੇ ਤੇ ਤੁਸੀਂ ਜੋ ਮਰਜ਼ੀ ਕਰ ਲਓ, ਪੈਸੇ ਲਾ ਕੇ ਤੇ ਡੇਰੇ ਸਿਰਸੇ ਵਾਲਿਆਂ ਨੇ ਵੀ ਆਪਣੇ ਆਪ ਨੂੰ ਬਰੀ ਕਰ ਲਿਆ 2 ਇਸ਼ਤਿਹਾਰ ਦੇ ਕੇ, ਦਾ ਹਿੰਦੂ ਚ ਭਾਸਕਰ ਚ, ਉਹ ਕੋਰਟ ਨੇ ਕ੍ਰਿਮੀਨਲ ਹੱਤਕ ਬਣਾਤੀ, ਉਹ ਵੀ ਕਹਿੰਦੇ ਕਹਿੰਦੇ ਕਿ ਤੱਥ ਜਾਂ ਕਲਪਨਾ, ਬਈ ਸਾਡੇ ਨਾਲ ਤੇ ਧੱਕਾ ਹੋ ਗਿਆ। ਪੈਸੇ ਪੇਡ ਹੈ ਨਾ ਸਭ ਕੁਛ, ਪੇਡ ਦਾ ਕੀ ਆ? ਪੇਡ ਦਾ ਤਾਂ ਤੁਸੀਂ ਇਸ਼ਤਿਹਾਰ ਲਾ ਲਓ ਕਿ ਇਮਾਨਦਾਰ CM। ਗੱਲ ਇਹ ਆ ਕਿ ਇਹਨਾਂ ਦਾ ਨਾ ਤੇ ਕੀ, ਸਾਨੂੰ ਤੇ ਸੱਚੀ ਤਰਸ ਹੀ ਆਉਂਦਾ ਕਿ ਬਣ ਕੀ ਗਿਆ। ਤੁਸੀਂ ਦੇਖੋ, ਪਹਿਲੀ ਗੱਲ ਆ, ਮੇਰੀ ਸਾਰੀ ਸਕੂਲਿੰਗ ਸਰਕਾਰੀ ਸਕੂਲ ਦੀ ਹੈ ਜੀ, ਔਰ ਪ੍ਰਾਊਡਲੀ ਕਹਿੰਦਾ ਕਿ ਮੈਂ ਇੱਕ ਟੌਪ ਦਾ ਨਿੱਜੀ ਸਕੂਲ ਛੱਡ ਕੇ ਸਰਕਾਰੀ ਸਕੂਲ ਚ ਪੜ੍ਹਨ ਦੀ ਜਿੱਦ ਕੀਤੀ, ਔਰ ਮੈਂ ਸਾਰੀ ਸਕੂਲਿੰਗ +2 ਤੱਕ ਦੀ ਨਿੱਜੀ ਸਕੂਲ ਚ ਨਹੀਂ ਕੀਤੀ ਮੈਂ, ਤੇ ਕਦੇ ਅਸੀਂ ਆ ਗੰਦ ਪਿਆ ਨਹੀਂ ਸੀ ਵੇਖਿਆ। ਇਹਨੂੰ ਮੈਂ ਗਾਂਧੀ ਕਹੂੰਗਾ। ਹੁਣ ਮੇਰੇ ਕੋਲ ਕੱਲ ਦੇ ਭੇਜੇ ਹੋਏ ਆ ਕੁਛ, ਚਲੋ ਸੋਰਸ ਹੁੰਦੇ ਆਪੋ ਆਪਣੇ, ਚੜੋ ਖੇੜਾ ਵੀ ਉਹਨਾਂ ਨੇ ਕੀ ਕਿਹਾ, ਜੋ ਮਤਲਬ ਕਿ ਆ ਜਿਹੜੀ ਪਹਿਲਾਂ ਤੇ ਉਹ ਜਿਹੜੀ ਕਰਾਉਂਦੇ ਪੇਰੈਂਟ ਟੀਚਰ ਮੀਟਿੰਗ PTM, ਸਾਡੇ ਹੈ ਨੀ ਸੀ ਇੱਥੇ ਕਲਚਰ, ਇਹ ਸਾਡਾ ਤੇ ਦਾਦਾ ਬਾਬਾ ਲੰਘਦਾ ਤੇ ਆਪ ਹੀ ਮਾਸਟਰ ਆਵਾਜ਼ ਮਾਰ ਲੈਂਦੇ ਸੀ, ਉਰੇ ਆਵਾ ਸੁਣ ਲਓ ਆ ਕੀ ਕਰਦਾ ਜੀ, ਲੈ ਜਾਓ ਇਹਨੂੰ, ਅਗਲਾ ਕਹਿੰਦਾ ਚੁੱਪ ਕਰਕੇ ਪੜ ਲਾ, ਨਹੀਂ ਤੇ ਮਾਰ ਕੇ ਤੇਰੇ ਨਾ ਵੱਖਰੀ ਦੇ ਵਿੱਚ ਡੰਗਰਾਂ ਦੇ ਪਿੱਛੇ ਘੱਲ ਦੂ ਮੈਂ ਤੈਨੂੰ। ਲੈ ਹੋ ਗਈ ਪੇਰੈਂਟ ਟੀਚਰ ਮੀਟਿੰਗ, ਤੇ ਜਾਂ ਪਾਪਾ ਹੱਡਾ ਆਉਂਦਾ ਹੁੰਦਾ ਇਹਨੂੰ ਚੰਗੀ ਤਰ੍ਹਾਂ ਮਾਸਟਰ ਹਾਂਜੀ ਪੇਰੈਂਟ ਟੀਚਰ ਮੀਟਿੰਗ ਹੋ ਗਈ ਹੈ ਜੀ, ਆਹ ਹੁੰਦੀ ਸੀ ਸਾਡੀ ਪੇਰੈਂਟ ਟੀਚਰ ਮੀਟਿੰਗ, ਤੇ ਜਾਂ ਕਹਿਣਾ ਕਿ ਆ ਬਈ ਹਟਦਾ ਨਹੀਂ ਜੇ ਆਓ ਮਾੜਾ ਜਿਹਾ ਕਰ ਲਓ ਮੀਟਿੰਗ। ਤੋ ਗੱਲ ਇਹ ਹੈ ਕਿ ਹੁਣ ਉੱਥੇ ਜਿਹੜੀ ਆਹ ਇਹਨਾਂ ਨੇ ਉਲੀਕੀ ਆ ਉਹਦਾ ਖਾਕਾ ਸਾਡੇ ਇੱਥੇ ਮੇਰੇ ਕੋਲ ਡਾਕੂਮੈਂਟ ਹੈ ਉਸ ਚੀਜ਼ ਦੇ ਕਿ ਇਹਨਾਂ ਨੇ ਉਹਦੇ ਵਿੱਚ ਬਕਾਇਦਾ ਇੱਕ ਪ੍ਰੋਗਰਾਮ ਜਾਰੀ ਕੀਤਾ ਹੈ ਜਿਹਦੇ ਚ ਇੱਕ ਮਤਲਬ ਕਿ ਟੈਸਟੀਮੋਨੀਅਲ ਸੰਦੇਸ਼ ਰਿਕਾਰਡ ਕਰਨ ਲਈ ਕਿਹਾ, ਮਤਲਬ ਹੋਰ ਲਿਖਤੀ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ, ਤਾਂ ਸਕੂਲ ਦੇ ਮੁਖੀ ਅਧਿਆਪਕ ਜਿਹੜੇ ਹੈ ਉਹ ਮਾਪਿਆਂ ਨੂੰ ਸਰਕਾਰ ਦੀਆਂ ਭਲਾਈ ਤੇ ਸਿੱਖਿਆ ਨਾਲ ਸੰਬੰਧਿਤ ਯੋਜਨਾਵਾਂ ਜਿਨ੍ਹਾਂ ਚ ਮਾਵਾਂ ਧੀਆਂ ਦਾ ਸਤਿਕਾਰ ਟੂ ਹਜ਼ਾਰ ਵਾਲਾ ਉਹਦੇ ਬਾਰੇ ਸਵਾਲ ਪੁੱਛਣਗੇ। ਦੇਖੋ ਕਮਾਲ ਦੀ ਗੱਲ ਵੀ ਤੁਹਾਨੂੰ ਕੀ ਫਾਇਦਾ ਮਿਲਿਆ ਉਹਦਾ, ਤੇ ਮਿਸ਼ਨ ਸਮਰੱਥ ਉਹਦੇ ਬਾਰੇ ਵੀ ਸਾਰੀਆਂ ਜਾਣਕਾਰੀਆਂ ਦੇਣਗੇ। ਤੋ ਮਤਲਬ ਕਿ ਤੁਸੀਂ ਵੇਖੋ ਕਿ ਇਹਦੇ ਵਿੱਚ ਇਹ ਪੁੱਛਿਆ ਜਾਏਗਾ ਕਿ ਬਈ ਲਾਭਪਾਤਰੀਆਂ ਤੋਂ ਕਿ ਇਸ ਯੋਜਨਾ ਦੇ ਨਾਲ ਉਹਨਾਂ ਨੂੰ ਕੀ ਫਾਇਦਾ ਹੋਇਆ, ਉਹਦੀ ਵਰਤੋਂ ਕਿਵੇਂ ਕੀਤੀ ਜਾ ਰਹੀ, ਅਤੇ ਮੁੱਖ ਮੰਤਰੀ ਲਈ ਉਹਨਾਂ ਦਾ ਕੀ ਸੰਦੇਸ਼ ਹੈ, ਯਾਨੀ ਸਾਰਾ ਡਾਟਾ ਵਗੈਰਾ ਇਹ ਤੇ ਸਮਾਂ ਚ ਕਰੀ ਜਾਂਦੇ ਸਰ।
1: ਜੇ ਕਿਸੇ ਬੱਚੇ ਨੇ ਲਿਖ ਦਿੱਤਾ 50 ਸਕੂਲਾਂ ਅੰਦਰ ਸਰਕਾਰ ਦਾ ਪ੍ਰਚਾਰ, ਜੇ ਕਿਸੇ ਨੇ ਲਿਖ ਦਿੱਤਾ ਕਿ ਸਰਕਾਰ ਵੱਲੋਂ ਦਿੱਤੇ ਹੋਏ ਪੈਸੇ ਮੇਰਾ ਨਸ਼ਈ ਪੜਾ ਖੋ ਕੇ ਮਾਂ ਕੋ ਭੱਜ ਗਿਆ ਤੇ ਨਸ਼ਾ ਕਰ ਲਿਆ ਤੇ ਉਦੋਂ ਬਾਅਦ ਉਹ ਘਰ ਹੀ ਨਹੀਂ ਪਰਤਿਆ ਤੇ ਫਿਰ ਕੀ ਬਣੂ, ਉੱਠ ਰਿਹਾ ਨਾ ਵੀ ਸਾਨੂੰ ਸਾਡੇ ਤੇ ਬੱਚੇ

0: ਸਾਨੂੰ ਜੀ
1: ਜਲੰਧਰ ਜਲੰਧਰ
2: ਜਲੰਧਰ ਸਨ ਦਾ ਸਨ ਪੁੱਛਦੇ ਨੇ ਮਿੰਟੂ ਜੀ
1: ਇਹ ਸਨ ਦੱਸਦਾ ਜੀ ਮੈਂ 2010 ਚ ਇੱਥੇ ਆਇਆ ਆ
2: ਸਾਡੇ ਵੇਲੇ ਜੇ ਕਿਤੇ ਮਾੜਾ ਮੋਟਾ ਸੱਦ ਲੈਣਾ ਮਾਂ ਬਾਪ ਨੂੰ ਤੇ ਪਤਾ ਹੁੰਦਾ ਵੀ ਜਾਂਦਿਆਂ ਫੇਰ ਵੱਜਣੀ ਹੈ
1: ਇਹ ਤਾਂ ਹੁਣ ਖਰਚੇ ਪਾਉਂਦੇ ਆ ਇੰਨੇ ਦੀ 20,000 ਖਰਚਾ ਪਾਤਾ ਜੀ ਮੀਟਿੰਗ ਚ ਆਪਣਾ ਚਾਹ ਪਾਈ ਖਾਣਾ ਕੀਤਾ ਜੀ
2: ਦੱਸੋ ਕੀ ਕਰੂਗਾ ਬੰਦਾ ਬਹਾਦਰ ਪੜਾ ਕੇ ਚਲੋ
1: ਪੇਰੈਂਟਸ ਆਉਂਦੇ ਵੀ ਸੀਗੇ ਬੜੀ ਗੱਲ ਹੁੰਦੀ ਸੀ ਵਧੀਆ ਮਤਲਬ ਪਿਆਰ ਨਾਲ ਸਮਝ ਰੱਖਦੀ ਗੱਲ ਕਰਨੀ ਤਰੀਕੇ ਨਾਲ
2: ਬਿਲਕੁਲ ਜੀ ਧੰਦਾ ਬਣ ਗਿਆ ਜੀ ਐਜੂਕੇਸ਼ਨ ਮੈਂ ਫਿਲਮ ਵੇਖ ਰਿਹਾ ਸੀ ਧਾਰਾ 370 ਤੇ ਲੱਗੀ ਹੋਈ ਸਮਾਂ ਮਿਲ ਜਾਂਦਾ ਹੁਣ 9 ਵਜੇ ਚੱਲ ਜੇ ਦਾਦਾ ਪੌਣਾ ਘੰਟਾ ਕਿਤੇ ਚੁਕੜਿਆਂ ਚ ਵੇਖੀਦਾ ਉਹ ਕਹਿੰਦੇ ਕਿ ਅੱਤਵਾਦ ਵੀ ਵਪਾਰ ਹੈ ਉਹ ਕਹਿ ਰਹੇ ਸੀ ਟੈਰੋਰਿਜ਼ਮ ਵੀ ਵਪਾਰ ਉਹਦੇ ਚ ਇੱਕ ਡਾਇਲੋਗ ਸੀਗਾ ਵੀ ਟੈਰੋਰਿਜ਼ਮ ਵੀ ਵਪਾਰ ਦੇ ਤੌਰ ਤੇ ਐਜੂਕੇਸ਼ਨ ਤਾਂ ਹੁਣ ਵਪਾਰ ਹੈ ਹੀ ਹੈ ਅਗਲੀ ਕਾਲ ਲੈ ਲੈਣੇ ਮੇਰੇ ਖਿਆਲ ਸਮਾਂ ਸਾਡੇ ਕੋਲ ਹੋਰ ਸਵਾਲਾਂ ਜੋਗਾ ਰਹਿ ਨਹੀਂ ਗਿਆ ਵੈਲਕਮ ਜੀ
3: ਹਾਂਜੀ ਚਾਲ ਬਾਈ ਸਤਿ ਸ੍ਰੀ ਅਕਾਲ ਮਿੰਟੂ ਜੀ ਸਤਿ ਸ੍ਰੀ ਅਕਾਲ ਜੀ
2: ਕੀ ਹਾਲ ਚਾਲ ਬਾਈ ਜੀ ਠੀਕ ਹੋ
3: ਵਧੀਆ ਜੀ ਵਧੀਆ ਜਿਵੇਂ ਮਿੰਟੂ ਬਾਈ ਨੇ ਕਿਹਾ ਕੱਲ ਵੀ ਇਸ ਜਿਹੜਾ ਕਿ ਰੇਟ ਪੈ ਰਹੀ ਹੈ ਜਾਂ ਹੋਰ ਆ ਕੁਛ ਨਿਕਲਣਾ ਨੀ ਅੱਗੇ ਵੀ ਆਪਾਂ ਜੇ ਬੈਕ ਚੱਲ ਗਏ ਕੁਛ ਨਿਕਲਣਾ ਨੁਕਲਿਆ ਤਾਂ ਹੁੰਦਾ ਨੀ ਲਾਲਾ ਲਾਲਾ ਬਹੁਤ ਹੁੰਦੀ ਹੈ ਨਾ ਜੀ ਖੱਜਲ ਖੁਆਰੀਆਂ ਇਹਦੇ ਵਿਚ ਆ ਸਾਰੇ ਮੁੱਦੇ ਦੇ ਵਿਚ ਜਿਹੜਾ ਚਾਵਲਾ ਵਾਲਾ ਜਿਹੜਾ ਕਾਂਡ ਹੋਇਆ ਸੀ ਉਹ ਛੁਪ ਨੀ ਗਿਆ ਜੀ ਤਾਂ ਕਹਿ ਨੀ ਗਿਆ ਮੈਂ ਇਹੀ ਪੁੱਛਣਾ ਚਾਹੁੰਦਾ ਸਤਿ ਸ੍ਰੀ ਅਕਾਲ
4: ਚਾਵਲਾ ਵਾਲਾ ਕਾਂਡ ਚੱਲ ਗਿਆ ਜੀ ਬਥੇਰਾ 20 ਦਿਨ ਉਹਨਾਂ ਦੀ ਮਿੱਟੀ ਪਲੀਤ ਹੋ ਗਈ
2: ਅਰੇ ਬੀਬੀ ਰੂਪ ਕੌਰ ਨੇ ਜਾਣਾ ਕੱਲ ਨੂੰ ਪਰਸੋਂ ਨੂੰ
4: ਬਲਤੇਜ ਪੰਨੂ ਹੋਰੀ ਡੇਲੀ ਦੁਪਹਿਰੇ ਚਾਹ ਬਾਅਦ ਚ ਪੀਂਦੇ ਆ ਪ੍ਰੈਸ ਕਾਨਫਰੰਸ ਕਰਦੇ ਆ ਮਿੱਟੀ ਪਲੀਤ ਉਹਨਾਂ ਦੀ ਬਥੇਰੀ ਹੋ ਗਈ ਚਾਵਲਾ ਇੱਥੇ ਤੁਹਾਡੇ ਕੋਲ ਆ ਗਿਆ ਕੈਨੇਡਾ ਭੱਜ ਕੇ ਤੇ ਨੱਸ ਕੇ ਆ ਗਿਆ ਉਹ ਕਹਿੰਦਾ ਮੇਰਾ ਆਪਦਾ ਬਲਾਤਕਾਰ ਹੋ ਗਿਆ ਫਿਰ ਕਹਿੰਦਾ ਨਹੀਂ ਨਹੀਂ ਸਿਆਸੀ ਹੋ ਗਿਆ ਬਲਾਤਕਾਰ ਮੇਰਾ ਤੇ ਮਤਲਬ ਕਿ ਇੱਥੇ ਧਾਮੀ ਹੋਰੀ ਰਜਿਸਟਰ ਚੁੱਕੀ ਫਿਰਦੇ ਆ ਸਫਾਈਆਂ ਦਿੰਦੇ ਫਿਰਦੇ ਆ ਕਿ ਉਹ ਤੇ ਔਰਤ ਮਾਨਸਿਕ ਰੋਗੀ ਸੀ ਲੱਖ ਰੁਪਈਆ ਦੇਣਾ ਪਿਆ ਉਹਨੂੰ ਉਹ ਸਾਰੀ ਮਿੱਟੀ ਪਲੀਤ ਹੋ ਗਈ ਸਰ ਹੁਣ ਇਹ ਤੇ ਹੈ ਨੀ ਕਿ 365 ਦਿਨ ਉਹਦੇ ਤੇ ਚਰਚਾ ਹੋਵੇ ਜਿਹੜੇ ਇਹਨਾਂ ਨੇ ਕਾਂਡ ਕੀਤੇ ਆ ਇਹਨਾਂ ਦੇ ਪਾਪ ਕੀਤੇ ਆ ਉਹ ਵੀ ਤੇ ਜਗ ਜਾਹਰ ਹੋਣੇ ਆ ਨਾ
2: ਜਿਹੜੀਆਂ
4: ਉਹਨਾਂ ਦੀਆਂ ਗਲਤੀਆਂ ਇਹ ਤੇ ਠੀਕ ਆ ਭੁਗਤਣ ਐਸ ਟੀ ਪੀ ਸੀ ਵਾਲੇ ਜਾਣਨ ਅਕਾਲੀ ਜਾਣਨ ਭੁਗਤੀ ਜਾਂਦੇ ਆ ਤੇ ਇਹਨਾਂ ਦੇ ਪਾਪ ਤੇ ਢਕੇ ਗਏ ਬਹੁਤ
2: ਰੇਡੀਓ ਤੇ ਤਾਂ ਆਪਾਂ ਕੱਟ ਹੋ ਜਾਣਾ ਰੇਡੀਓ ਤੇ ਕੱਟ ਹੋ ਜਾਣਾ ਆਪਾਂ ਪਰ ਇੱਕ ਅੱਧਾ 30 ਸੈਕਿੰਡ ਇੱਕ ਅੱਧਾ ਮਿੰਟ ਐਕਸਟਰਾ ਲੈ ਲਾਂਗੇ ਪਰ ਸਾਨੂੰ ਰੇਡੀਓ ਤੇ ਆਟੋਮੈਟਿਕਲੀ ਕੱਟ ਕਰ ਦੇਣਾ ਕਈ ਕਹਿੰਦੇ ਯਾਰ ਤੁਹਾਡਾ ਆਪਣਾ ਰੇਡੀਓ ਤੁਹਾਨੂੰ ਹੀ ਕੱਟ ਕਰ ਦਿੰਦੇ ਭਾਈ ਇਹ ਤੇ ਆਟੋ ਸਿਸਟਮ ਲੱਗਾ ਹੋਇਆ ਸਾਨੂੰ ਉਹਨੇ ਹੋਰ 10 ਸੈਕਿੰਡ ਦਾ ਕੱਟ ਕਰ ਦੇਣਾ ਯੂਟਿਊਬ ਫੇਸਬੁੱਕ ਤੇ ਜਾਂ ਲੋਕਲ ਨੰਬਰ ਤੇ ਸੁਣ ਰਹੇ ਹੋ ਮੈਨੂੰ ਜੀ ਇੱਲਾਂ ਤਾਂ ਨਹੀਂ ਸੀ ਮਿਲਦੀਆਂ ਘੱਟ ਦੇਖਣ ਨੂੰ ਮਿਲਦੀਆਂ ਸੀਗੀਆਂ
5: This is CJMR, the voice of the city, part of White Oaks Communications Group, your trusted local radio provider for more than 70 years.

0: your home for community. CJMR 1320.
1: ਸਾਡੀਆਂ ਰੀਸਾਂ ਕੀ ਕਰ ਲੂ ਭਾਵੇਂ ਜ਼ੋਰ ਲਗਾ ਲੈ ਅੱਡੀਆਂ ਦਾ ਉਹ ਸਾਰੀ ਦੁਨੀਆ ਪਾਣੀ ਭਰਦੀ ਹੈ ਪੰਜਾਬ ਦੀਆਂ ਸੋਹਣੀਆਂ ਨਦੀਆਂ ਦਾ।

0: community. CJMR 1320.
1: ਲਲਕਾਰ ਤੋਂ ਨਾਰ ਦੀ ਪਛਾਣ ਹੁੰਦੀ ਹੈ ਸ਼ਿੰਗਾਰ ਤੋਂ ਆ ਗਿਆ ਨੀ ਉਹੀ ਪਿੱਲੋ।

0: voice for your community. The voice of the city. CJMR 1320.
1: ਜੇ ਧਮੁੱਕ ਫਿਰ ਗਿਆ ਤਾਂ ਹੱਡੀ ਹੁੱਡੀ ਟੁੱਟ ਜੂ, ਜੇ ਨਾ ਦੱਸਦਾ ਤਾਂ ਲਫ਼ਜ਼ ਰੁਕ ਜਾਓ।

0: ਓ ਨੀਲੀ ਛਤਰੀ ਵਾਲਿਆ ਸੁਣ ਕਾਢਿਆ ਰੱਬਾ, ਇਹ ਦੁਨੀਆ ਜੇ ਤੇਰੀ ਏ ਕੀ ਸੱਜਾ ਖੱਬਾ, ਓ ਮਾਫ ਕਰੀ ਓ ਯਾਰਾ ਜੇ ਮੈਂ ਮੰਦਾ ਕਹਿੰਦਾ, ਓ ਤੇਰਾ ਹਾਂ ਕਰ ਜਾਈ ਤੇਰੇ ਸਾਜੋ ਲੈਂਦਾ, ਮੈਂ ਤੇਰਾ ਹਾਂ ਕਰ ਜਾਈ ਤੇਰੇ ਸਾਜੋ ਲੈਂਦਾ।
1: Your home for community. CJMR 1320.

ਮੇਰੇ ਗੀਤ ਮੈਨੂੰ ਪਤਾ ਵੀ 50% ਬੰਦੇ ਚੰਗੀ ਤਰ੍ਹਾਂ ਸੁਣਦੇ ਹੋਣਗੇ, ਦੇਖਿਆ ਨੀ ਸੁਣਿਆ, ਮੈਨੂੰ ਨੀ ਪਤਾ ਬਾਕੀਆਂ ਦਾ, ਪਰ ਇੱਕ ਮੈਂ ਬੇਨਤੀ ਕਰੂੰਗਾ, ਸੁਣਿਆ ਜੇ ਇਹ ਗੱਲ ਸੁਣ ਕੇ ਰਾਜੀ ਹੋ, ਇਹੋ ਜਿਹਾ ਗੀਤ ਸੁਣ ਕੇ ਰਾਜੀ, ਤਾਰੀ ਮਾਰਿਓ ਨਹੀਂ ਤਾਂ ਨਾ ਮਾਰਿਓ, ਠੀਕ ਹੈ, ਜੇ ਨਹੀਂ ਸਮਝਦੇ ਤੁਹਾਡੀ ਮਰਜ਼ੀ ਹੈ।

ਤੇਰੇ ਸ਼ਹਿਰ ਤੇ ਤੇਰੀ ਜ਼ਿੰਦਗੀ ਦੇ ਵਿੱਚ ਦਿਨ ਆਖਰੀ ਹੈ ਮੇਰਾ। ਅੱਜ ਤੋਂ ਬਾਅਦ ਤੈਨੂੰ ਕਦੇ ਚਿਹਰਾ ਦੇਖਣਾ ਨਹੀਂ ਮੇਰਾ। ਮੈਂ ਇਸ਼ਕ ਤੇ ਤੂੰ ਵਪਾਰ ਕੀਤਾ ਸੀ, ਗਲਤੀ ਤੇਰੀ ਨਹੀਂ, ਗਲਤੀ ਤਾਂ ਮੇਰੀ ਸੀ, ਕਿਉਂਕਿ ਤੂੰ ਨਹੀਂ ਮੈਂ ਤੈਨੂੰ ਪਿਆਰ ਕੀਤਾ ਸੀ।

ਅਖਾੜੇ ਵਿੱਚ ਪਹੁੰਚੇ ਸਾਰੇ ਦੋਸਤਾਂ ਮਿੱਤਰਾਂ ਨੂੰ ਗੁਰਨਾਮ ਭੁੱਲਰ ਵੱਲੋਂ ਤੇ ਬੀਬਾ ਦੀਪਕ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀਜਾ ਸਾਲੀ ਦਾ ਰਿਸ਼ਤਾ ਬੜਾ ਅਨਮੋਲ ਹੁੰਦਾ। ਲਓ ਜੀ ਪੇਸ਼ ਕਰਨ ਲੱਗੇ ਆ ਜੀਜਾ ਸਾਲੀ ਦੀ ਆਪਸੀ ਗੱਲਬਾਤ। ਕਿਵੇਂ ਜੀਜਾ ਡਰਾਈਵਰਾਂ ਦੇ ਰਿਸ਼ਤੇ ਦੀ ਦੱਸ ਪਾਉਂਦਾ ਤੇ ਸਾਲੀ ਅੱਗੋਂ ਕੀ ਜਵਾਬ ਦਿੰਦੀ ਹੈ? ਦਸੀ ਬਾਈ ਅਮਨ ਬਿਲਾਸਪੁਰੀ ਤੇ ਜਸ ਰਿਕਾਰਡ ਮਿਊਜ਼ਿਕ ਅੰਪਾਇਰ ਦੇ ਸੰਗੀਤ ਵਿੱਚ ਇਉਂ ਬਿਆਨ ਕਰਦੀ ਹੈ।

Your home for culture, community, and unity here on CJMR 1320.

0: ਤੈਨੂੰ ਪਤਾ
1: ਇੱਕ ਮਿੰਟ
2: ਹੈਲੋ
0: ਹਾਂਜੀ ਪੁੱਤ ਮੈਂ ਆਫਿਸ ਸੀ ਮੈਂ ਕਰਦਾ ਬਾਅਦ ਚੋਂ ਹੈ ਨਾ

0: ਹੈਲੋ।
1: ਹਾਂਜੀ ਪੁੱਤ, ਮੈਂ ਆਫਿਸ ਹੀ, ਮੈਂ ਕਰਦਾ ਬਾਅਦ ਚ। ਹੁਣ
2: ਉਹ ਯਾਰ, ਇੰਨਾ ਕੁ ਝੂਠ ਬੋਲਣਾ ਹੀ ਪੈਂਦਾ। ਉਹ ਯਾਰ, ਇਹਨਾਂ ਨੂੰ ਜਿੰਨਾ ਝੂਠ ਬੋਲੋ ਨਾ, ਓਨਾ ਬੰਦਾ ਵਧੀਆ ਰਹਿੰਦਾ।

0: Your home for community. CJMR 1320.
1: ਮਲਕੀਰ ਤੌਲਕ ਜਾਣਦੇ ਆ ਤੁਸੀਂ ਆ ਗਿਆ ਜੀ ਉਹੀ ਬਿਲੋਟੇ।

0: ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ ਰੰਗਲਾ ਪੰਜਾਬ ਦੀ, ਗੁੱਡ ਮਾਰਨਿੰਗ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ 12 ਵਜੇ ਤੱਕ ਰਹੇਗਾ। ਪਹਿਲੀਆਂ ਖ਼ਬਰਾਂ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ ਫਰੋਮ ਪੰਜਾਬ ਰੀਮਾ ਗੁਗਲਾਨੀ ਜੀ। ਔਰ ਤੁਸੀਂ ਪ੍ਰੋਗਰਾਮ ਨੂੰ ਦੂਰ ਦਰੇਡੇ ਜਿੱਥੇ ਵੀ ਸੁਣ ਰਹੇ ਹੋ ਜੇਕਰ ਤੁਸੀਂ ਆਊਟ ਆਫ ਰੇਂਜ ਹੋ ਜਾਓ ਤਾਂ 647-910-1320 ਤੇ ਸੁਣਿਆ ਜਾ ਸਕਦਾ। ਅਮਰੀਕਾ ਦੇ ਵਿਚ 641-741-1919 ਅਤੇ ਵੋਇਸ ਆਫ ਸਿਟੀ 1320 AM ਰੰਗਲਾ ਪੰਜਾਬ ਦੇ ਐਪ ਦੇ ਨਾਲ ਤੁਸੀਂ CJMR 1320 ਦਾ ਐਪ ਡਾਊਨਲੋਡ ਕਰ ਸਕਦੇ ਹੋ। YouTube, ਫੇਸਬੁੱਕ ਰਾਹੀਂ ਸੁਣ ਸਕਦੇ ਹੋ ਅਤੇ IPTV ਬਾਕਸ ਰਾਹੀਂ ਵੀ ਇਸ ਪ੍ਰੋਗਰਾਮ ਨੂੰ ਸੁਣਿਆ ਤੇ ਦੇਖਿਆ ਜਾ ਸਕਦਾ। ਸਰਵਿਸ 12 ਮਹੀਨਿਆਂ ਦਾ $100 ਦੋ ਦਿਨ ਦਾ ਟਰਾਇਲ ਤੁਸੀਂ ਪਹਿਲਾਂ ਲੈ ਕੇ ਤਸੱਲੀ ਕਰ ਸਕਦੇ ਹੋ। 647-554-5859 ਲੋਪੇਸ਼ ਨੇ ਖ਼ਬਰਾਂ 12 ਵਜੇ ਤੱਕ ਸਾਥ ਰਹੇਗਾ ਤੁਹਾਡਾ ਸਾਡਾ। ਔਰ ਸ਼ਾਮ ਨੂੰ 6 ਤੋਂ 9 ਸੈਟਰਡੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਵੀਰ ਪਰਮਜੀਤ ਸਿੰਘ ਬਿਰਦੀ ਅਤੇ ਆਲੂ ਵਾਲੇ ਸਾਹਿਬ ਨੂੰ ਸੁਣਦੇ ਹੋ ਰੇਡੀਓ ਸਰਖਾਬ। ਸੰਡੇ ਵੀ 12 ਤੋਂ 1 ਸੈਟਰਡੇ 1 ਤੋਂ 4 ਏਸ਼ੀਅਨ ਵਿਜ਼ਨ, ਸੰਡੇ 1 ਤੋਂ 4 ਏਸ਼ੀਅਨ ਵਿਜ਼ਨ ਬ੍ਰੌਡਕਾਸਟ ਕੀਤੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਾਡੇ ਹੈੱਡ ਆਫਿਸ ਦਾ ਨੰਬਰ ਹੈ 416-303-1515। ਮੇਰਾ ਨੰਬਰ ਹੈ 416-716-7794। ਖ਼ਬਰਾਂ ਦਾ ਪਹਿਲਾ ਵਿਸ਼ੇਸ਼ ਪੀਰੀਅਡ ਸਪਾਂਸਰ ਕਰਨਗੇ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸਡਲ 3-4-1 ਕਿਚਨ ਦੇ ਵਿਚ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ ਕਾਲ ਕਰ ਸਕਦੇ ਹੋ ਨੰਬਰ 647-547-88 ਤੇ ਕਾਲ ਕੀਤਾ ਜਾ ਸਕਦਾ। ਲੋਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ ਆਪ ਜੀ ਦੀ ਕਚਹਿਰੀ ਦੇ ਵਿਚ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਪੰਜਾਬ ਤੋਂ ਹੁਣ ਫਰਜ਼ੀ ਵਿਆਹ ਕਰਕੇ ਕੈਨੇਡਾ ਜਾਣਾ ਹੋਵੇਗਾ ਔਖਾ। ਰਾਹੁਲ ਗਾਂਧੀ ਨੇ ਕਿਹਾ ਮੇਰੇ ਤੇ ਭਾਵੇਂ 100 ਕੇਸ ਹੋ ਜਾਣ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੇ 28 ਅਕਤੂਬਰ ਨੂੰ ਸੁਪਰੀਮ ਕੋਰਟ ਚ ਹੋਵੇਗੀ ਸੁਣਵਾਈ। ਰਾਜਬੀਰ ਸਿੰਘ ਘੁੰਮਣ ਤਲਬੀ ਦੇ ਬਾਵਜੂਦ ਜਾਂਚ ਬਿਊਰੋ ਦੇ ਸਾਹਮਣੇ ਨਹੀਂ ਹੋਏ ਪੇਸ਼। ਹੁਣ ਖਬਰਾਂ ਵਿਸਥਾਰ ਦੇ ਨਾਲ। ਕੈਨੇਡਾ ਜਾਣ ਲਈ ਪੰਜਾਬ ਤੋਂ ਫਰਜ਼ੀ ਵਿਆਹ ਕਰਕੇ ਹੁਣ ਜਾਣਾ ਸੌਖਾ ਨਹੀਂ ਹੋਵੇਗਾ। ਇਸ ਤਰ੍ਹਾਂ ਦੇ ਰੁਝਾਨ ਨੂੰ ਰੋਕਣ ਦੇ ਲਈ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਐਲਾਨ ਕੀਤਾ ਹੈ ਕਿ ਜੇਕਰ ਝੂਠ ਫੜਿਆ ਗਿਆ ਤਾਂ ਦੋਸ਼ੀ ਨੂੰ 5 ਸਾਲਾਂ ਲਈ ਕੈਨੇਡਾ ਚ ਦਾਖਲ ਹੋਣ ਤੋਂ ਰੋਕ ਦਿੱਤਾ ਜਾਵੇਗਾ। ਡਿਪਾਰਟਮੈਂਟ ਦਾ ਕਹਿਣਾ ਹੈ ਕਿ ਵਿਆਹ ਦੀਆਂ ਧੋਖਾਧੜੀਆਂ ਵੱਧ ਰਹੀਆਂ ਨੇ ਤੇ ਪੰਜਾਬ ਤੋਂ ਠੱਗ ਲਾੜੇ ਤੇ ਲਾੜੀਆਂ ਦੀਆਂ ਦਰਜਨਾਂ ਸ਼ਿਕਾਇਤਾਂ ਸਾਹਮਣੇ ਆਈਆਂ ਨੇ। IRCC ਨੇ ਸਲਾਹ ਦਿੱਤੀ ਹੈ ਕਿ ਕਿਸੇ ਦੇ ਨਾਲ ਵੀ ਵਿਆਹ ਕਰਕੇ ਉਸ ਨੂੰ ਕੈਨੇਡਾ ਲਿਆਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੋਚ ਵਿਚਾਰ ਕਰ ਲਿਆ ਜਾਵੇ। ਉਨ੍ਹਾਂ ਕਿਹਾ ਜੇਕਰ ਝੂਠ ਦਾ ਪਤਾ ਲੱਗਦਾ ਤੇ ਸਪਾਂਸਰ ਨੂੰ 3 ਸਾਲਾਂ ਲਈ ਆਪਣੇ ਸਾਥੀ ਦਾ ਪੂਰਾ ਵਿੱਤੀ ਖਰਚਾ ਵੀ ਚੁੱਕਣਾ ਪਵੇਗਾ, ਭਾਵੇਂ ਵਿਆਹ ਅਗਲੇ ਦਿਨ ਹੀ ਕਿਉਂ ਨਾ ਖਤਮ ਹੋ ਜਾਵੇ। ਜੇਕਰ ਸਪਾਂਸਰ ਕੀਤੇ ਵਿਅਕਤੀ ਨੂੰ ਇਸ ਦੌਰਾਨ ਸਰਕਾਰੀ ਸਮਾਜਿਕ ਸਹਾਇਤਾ ਮਿਲਦੀ ਹੈ ਤਾਂ ਸਰਕਾਰ ਸਪਾਂਸਰ ਤੋਂ ਪੂਰੀ ਰਕਮ ਵਸੂਲ ਕਰੇਗੀ। ਇਸ ਲਈ ਪੈਸੇ ਦੇ ਲਾਲਚ ਕਾਰਨ ਅਜਿਹੇ ਇਕਰਾਰਨਾਮੇ ਦੇ ਵਿਆਹ ਦੇ ਵਿਚ ਨਾ ਪਵੋ। ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਪ੍ਰਦਰਸ਼ਨ ਕੀਤਾ। ਇਸ ਵਾਰ ਦੋਵੇਂ ਜੰਤਰ ਮੰਤਰ ਦੇ 200 ਮੀਟਰ ਪਹਿਲਾਂ ਸੜਕ ਤੇ ਹੀ ਬੈਠ ਗਏ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਪ੍ਰਿਯੰਕਾ ਸੰਵਿਧਾਨ ਦੀ ਕਾਪੀ ਲੈ ਕੇ ਸੜਕ ਤੇ ਲੇਟ ਗਏ। ਇਸ ਵਿਚਕਾਰ ਕਾਂਗਰਸ ਕਾਰਜਕਰਤਾ ਵੀ ਸੁਰੱਖਿਆ ਬਲਾਂ ਦੇ ਨਾਲ ਧੱਕਾ ਮੁੱਕੀ ਕੀਤੀ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਵਿਰੋਧੀ ਧਿਰ ਦੇ MP ਦੇ ਨਾਲ ਇਕ ਰੈਸਟੋਰੈਂਟ ਚ ਲੰਚ ਕੀਤਾ। ਉਸ ਤੋਂ ਬਾਅਦ ਜੰਤਰ ਮੰਤਰ ਨਿਕਲੇ। ਉਨ੍ਹਾਂ ਦਾ ਸਾਥ ਮਲਿਕਾਰਜੁਨ ਖੜਗੇ ਨੇ ਦਿੱਤਾ। ਇੱਥੇ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਮੇਰੇ ਉਪਰ 45 ਕੇਸ ਨੇ, ਭਾਵੇਂ ਉਹ 100 ਕੇਸ ਕਰ ਦੇਣ ਪਰ ਮੈਂ ਨਹੀਂ ਰੁਕਾਂਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਮਾਮਲੇ ਦੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ਚ ਬਦਲਣ ਵਾਲੀ ਮੰਗ ਦੀ ਪਟੀਸ਼ਨ ਤੇ ਸੁਪਰੀਮ ਕੋਰਟ 28

0: ਵਾਲਾਂ ਦੀ ਦਿਆ ਪਟੀਸ਼ਨ ਦੇ ਨਾਲ ਜੁੜਿਆ ਮਾਮਲਾ ਵੀ ਲੰਬੇ ਸਮੇਂ ਤੋਂ ਅਦਾਲਤਾਂ ਚ ਚੱਲ ਰਿਹਾ।
1: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515।
0: ਸੁਪਰੀਮ ਕੋਰਟ ਨੇ ਪਟਿਆਲਾ ਨਗਰ ਨਿਗਮ, ਨਗਰ ਕੌਂਸਲ ਧਰਮਕੋਟ, ਬਾਘਾ ਪੁਰਾਣਾ ਦੇ 50 ਵਾਰਡਾਂ ਦੀ ਚੋਣ ਨੂੰ ਰੱਦ ਕਰ ਦਿੱਤਾ ਅਤੇ ਇਨ੍ਹਾਂ ਵਾਰਡਾਂ ਦੇ ਵਿਚ ਨਿਆਇਕ ਨਿਗਰਾਨੀ ਹੇਠ ਨਵੀਆਂ ਚੋਣਾਂ ਕਰਾਉਣ ਦੇ ਆਰਡਰ ਜਾਰੀ ਕੀਤੇ ਨੇ। ਸਿਖਰਲੀ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨਿਰਮਲਜੀਤ ਕੌਰ ਦੀ ਅਗਵਾਈ ਵਾਲੇ ਤੱਥ ਖੋਜ ਕਮਿਸ਼ਨ ਦੀ ਰਿਪੋਰਟ ਨੂੰ ਪ੍ਰਵਾਨ ਕਰ ਲਿਆ। ਇਸ ਰਿਪੋਰਟ ਦੇ ਵਿਚਲੇ ਤੱਥਾਂ ਨੂੰ ਸਵੀਕਾਰ ਕਰਦਿਆਂ ਸੁਪਰੀਮ ਕੋਰਟ ਨੇ 50 ਵਾਰਡਾਂ ਚ ਨਵੇਂ ਸਿਰਿਆਂ ਚੋਣਾਂ ਕਰਾਉਣ ਦੇ ਹੁਕਮ ਦਿੱਤੇ ਨੇ। ਵੇਰਵਿਆਂ ਮੁਤਾਬਕ ਸੁਪਰੀਮ ਕੋਰਟ ਨੇ ਪਟਿਆਲਾ ਦੇ 28 ਵਾਰਡ, ਨਗਰ ਕੌਂਸਲ ਧਰਮਕੋਟ ਦੇ 7 ਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਾਰੇ 15 ਵਾਰਡਾਂ ਦੀ ਚੋਣ ਨੂੰ ਰੱਦ ਕਰ ਦਿੱਤਾ। ਗੌਰਤਲਬ ਹੈ ਕਿ ਨਗਰ ਨਿਗਮ ਚੋਣਾਂ ਦੇ ਵਿਚ ਧੱਕੇਸ਼ਾਹੀ ਧਾਂਦਲੀ ਦਾ ਮਾਮਲਾ ਵਿਰੋਧੀ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ ਚੁੱਕਿਆ ਗਿਆ ਸੀ। ਇਸ ਮਾਮਲੇ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਸੁਪਰੀਮ ਕੋਰਟ ਦੇ ਵਿਚ ਵੀ ਲਿਜਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਰ ਅੱਜ ਤਲਬੀ ਦੇ ਬਾਵਜੂਦ ਕੇਂਦਰੀ ਜਾਂਚ ਬਿਊਰੋ ਤੇ ਇਥੋਂ ਦੇ ਸੈਕਟਰ 30 ਦੇ ਵਿਚਲੇ ਦਫ਼ਤਰ ਪੇਸ਼ ਨਹੀਂ ਹੋਏ। CBI ਨੇ 5 ਅਕਤੂਬਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਦਿੱਲੀ ਚ ਦਰਜ ਕੇਸ ਦੇ ਸਬੰਧ ਚ ਰਾਜਵੀਰ ਸਿੰਘ ਘੁੰਮਰ ਨੂੰ 2:30 ਵਜੇ ਤਲਬ ਕੀਤਾ ਸੀ, ਪਰ ਘੁੰਮਨ CBI ਦੀ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ। ਸੰਘੀ ਏਜੰਸੀ ਦੇ ਅਧਿਕਾਰੀ ਮਿੱਥੇ ਸਮੇਂ ਦੇ ਬਾਅਦ ਤੱਕ ਵੀ ਉਨ੍ਹਾਂ ਦੀ ਉਡੀਕ ਕਰਦੇ ਰਹੇ। ਪੰਜਾਬ ਸਰਕਾਰ ਵੱਲੋਂ CBI ਚਾਰਜ ਦੇ ਖਿਲਾਫ਼ ਸੁਪਰੀਮ ਕੋਰਟ ਚ ਸਪੈਸ਼ਲ ਲੀਵ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ, ਜਿਸ ਦੀ ਸੁਣਵਾਈ 1-2 ਦਿਨਾਂ ਚ ਹੋਣੀ ਹੈ। ਸਿਖਰਲੀ ਅਦਾਲਤ ਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ OSD ਰਾਜਵੀਰ ਸਿੰਘ ਘੁੰਮਨ ਨੇ CBI ਅੱਗੇ ਪੇਸ਼ ਹੋਣ ਤੋਂ ਫਿਲਹਾਲ ਕਿਨਾਰਾ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਬੀਤੇ ਦਿਨੀ ਮਿਲਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਸੌਂਪਿਆ ਤੇ ਖਿਮਾ ਯਾਚਨਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਨੇ ਆਦੇਸ਼ ਮੁਤਾਬਕ 10 ਦਿਨਾਂ ਦੇ ਅੰਦਰ ਨਿੱਜੀ ਰੂਪ ਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਸੀ। ਇਨ੍ਹਾਂ ਉਤੇ ਸ਼੍ਰੋਮਣੀ ਕਮੇਟੀ ਦੀਆਂ ਇਕੱਤਰਤਾਵਾਂ ਚ ਹਿੱਸਾ ਲੈਣ ਦੀ ਪਾਬੰਦੀ ਵੀ ਲਾਈ ਗਈ ਹੈ। ਅੱਜ ਇਸ ਸਬੰਧ ਵਿਚ ਜਸਵੰਤ ਸਿੰਘ ਪੁੜੈਨ ਸਕੱਤਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਤੇ ਖਿਮਾ ਯਾਚਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਨੂੰ ਸੌਂਪੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: ਖਬਰਾਂ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਸਾਡੇ ਸ਼ਹਿਰ ਦੇ ਮਸ਼ਹੂਰ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ, 680 ਰੈਕਸਟਲ ਬੁਲੇਵਾਰਡ ਹਾਈਵੇ 27 ਤੇ ਬੈਠ ਕੇ ਖਾਣੇ ਖਾਣ ਦੇ ਪੂਰੇ ਪ੍ਰਬੰਧਾਂ ਦੇ ਨਾਲ ਲਾਈਵ ਔਨ ਲੋਕੇਸ਼ਨ ਪਾਰਟੀ ਦੇ ਪ੍ਰਬੰਧ ਕਰਨੇ ਨੇ। ਵਨਸਵਨੀਆਂ ਸ਼ੁੱਧ ਖਾਲਸ ਖੋਏ ਦੀਆਂ ਮਿਠਾਈਆਂ ਲੈਣੀ ਨੇ, ਅਲਾਕਾਟ ਮੈਨਿਊ ਸਰਵ ਕੀਤਾ ਜਾਂਦੈ। 416-679-9999 ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਸਾਊਥ ਲੈ ਕੇ 1000 ਬੰਦਿਆਂ ਦੀ ਕਿਸੇ ਵੀ ਤਰ੍ਹਾਂ ਦੀ ਪਾਰਟੀ ਦੇ ਪ੍ਰਬੰਧਾਂ ਲਈ 11-30 ਕ੍ਰੈਡਸਟਨ ਰੋਡ ਵਾਉਣ ਦੇ ਵਿਚ ਵਾਕਿਆ ਨੇ। 416-433-9999 ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ, ਫਾਸਟ ਭਰੋਸੇਯੋਗ ਸਰਵਿਸ ਲਈ ਇਕ ਜਾਣਿਆ ਪਹਿਚਾਣਿਆ ਨਾਮ, ਲੰਬੇ ਅਰਸੇ ਤੋਂ ਤੁਹਾਡੀ ਸੇਵਾ ਦੇ ਵਿਚ ਰੇਲਾਸਨ ਤੇ ਮਿਕਲੋਗਲਨ ਤੇ ਲੇਲਦਾਣਾ ਟੇੜੇ ਇੰਕ ਨੂੰ 24 ਘੰਟਿਆਂ ਦੇ ਅੰਦਰ ਇੰਡੀਆ ਦੇ ਵਿਚ ਆਪਣੇ ਖਾਤੇ ਚ ਪੈਸੇ ਭੇਜਣ ਲਈ ਕਾਲ ਕਰ ਸਕਦੇ ਹੋ 9059005400095-9954। ਇਸ ਤੋਂ ਇਲਾਵਾ ਕਾਵਿਆ ਹੋਮਿਓਪੈਥੀ ਰਾਹੀਂ ਤੁਸੀਂ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਹਰ ਤਰ੍ਹਾਂ ਦੀ ਬਿਮਾਰੀ, ਈਵਨ ਤੋਂ ਬਵਾਸੀਰ ਦੀ ਬਿਮਾਰੀ ਦੇ ਇਲਾਜ ਦੇ ਨਾਲ ਅਥੋਰਾਈਟਿਸ, ਸਕਿਨ ਇਸ਼ੂ, ਥਾਇਰੋਇਡ ਦੀ ਕੋਈ ਪ੍ਰੋਬਲਮ, ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਕੋਈ ਵੀ ਸਮੱਸਿਆ ਹੈ ਤਾਂ ਕਾਵਿਆ ਹੋਮਿਓਕੇ ਤੇ ਕਾਲ ਕਰ ਸਕਦੇ ਹੋ 647-27-2779 10 ਕਾਠਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਯੂਨਿਟ 104 ਦੇ ਵਿਚ ਵਾਕਿਆ ਨੇ। ਕਾਵਿਆ ਹੋਮਿਓਕੇ ਖਾਨਦਾਨੀ ਪ੍ਰੈਕਟੀਸ਼ਨਰ, ਮੀਤਾ ਆਹੂਜਾ ਜੀ ਗੋਲਡ ਮੈਡਲਿਸਟ। ਫੇਅਰ ਪ੍ਰਾਈਸ ਟਰੱਕ ਰਿਪੇਅਰ, 14 ਵਰ੍ਹਿਆਂ ਤੋਂ ਤੁਹਾਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਮੁਰੰਮਤ ਕਰਨ ਲਈ ਜਾਣਿਆ ਜਾਂਦਾ ਨਾ। ਇੰਜਨ, ਟਰਾਂਸਮਿਸ਼ਨ, ਰੀਬਿਲਟ, ਰਿਪੇਅਰ, DPF ਕਲੀਨਿੰਗ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ ਕੋਈ ਆ ਗਈ ਹੈ ਏਜਡ ਕਿਸੇ ਤਰ੍ਹਾਂ ਦੀ ਮੁਰੰਮਤ ਕਰਨ ਲਈ। ਵਨ ਗੁੱਡ ਮਾਰਕ ਪਲੇਸ ਈ ਟੋਬੀਕੋ ਦੇ ਵਿਚ ਵੀਰ ਸੁਖਾ ਢੇਸੀ, ਹੈਪੀ ਬੜਿਆਲ ਜੀ ਨੂੰ 647-906-9957 ਤੇ ਕਾਲ ਕੀਤਾ ਜਾ ਸਕਦਾ ਹੈ। ਤੁਹਾਡੇ ਸ਼ਹਿਰ ਬਰੈਮਟਨ ਦੇ ਵਿਚ ਏਅਰਪੋਰਟ ਤੇ ਮੇਫੀਲਡ ਦੀ ਕਾਰਨਰ ਤੇ 6141 ਮੇਫੀਲਡ ਰੋਡ ਯੂਨਿਟ 42 ਇਹਦੇ ਵਿਚ ਖੁੱਲ ਚੁੱਕਾ ਹੈ ਅਨਾਜ ਮਾਰਟ। ਢੇਰ ਸਾਰੀ ਸੇਵਿੰਗ ਦੇ ਨਾਲ ਗਰੋਸਰੀ ਦੀ ਹਰ ਆਈਟਮ ਤੇ ਭਾਰੀ ਬਚਤ ਲਈ ਆ ਸਕਦੇ ਹੋ ਅਨਾਜ ਮਾਰਟ 905-928-8857 ਤੇ ਕਾਲ ਕਰ ਸਕਦੇ ਹੋ। ਦਿਸ ਪ੍ਰੋਗਰਾਮ ਆਲਸੋ ਸਪਾਂਸਰਡ ਬਾਈ ਇਨਫਿਨਿਟੀ ਟੈਂਟ ਐਂਡ ਕੋ, ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 660 ਕੈਮਰਾ, ਫਲੋਵਰਸ, ਡੈਕੋਰੇਸ਼ਨ, ਜੰਪਿੰਗ ਬਲੂਨ, ਮੱਚ ਮੱਚ ਮੋਰ। ਸਰਦੀਆਂ ਹੁਣ, ਗਰਮੀਆਂ ਹੁਣ, ਘਰ ਦੇ ਵਿਚ ਕਿਸੇ ਤਰ੍ਹਾਂ ਦਾ ਸਮਾਗਮ ਹੈ, ਪੂਰੇ ਘਰ ਨੂੰ ਬੈਂਕਟ ਹਾਲ ਵਰਗਾ ਦੇਖਣ ਲਈ ਤੁਸੀਂ ਕਾਲ ਕਰ ਸਕਦੇ ਹੋ। ਦਿਲਪ੍ਰੀਤ ਬਲ 647-708-0079-6477-08-0079। ਹੋਮ ਫਿਕਸ ਤੇ ਆਓ, ਹਾਰਡਵੁੱਡ ਐਂਡ ਲੈਮੀਨੇਟ, ਪੋਸਟਲਿਨ ਟਾਇਲ, ਸਰਾਮਿਕ ਟਾਇਲ, ਫੌਸਰਸ, ਪਲੰਬਿੰਗ, ਐਕਸੈਸਰੀ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਆਈਟਮ ਤੁਸੀਂ ਲੈ ਕੇ ਆਉਣੀ ਚਾਹੁੰਦੇ ਹੋ ਤਾਂ ਹੋਮ ਫਿਕਸ ਦੋ ਲੋਕੇਸ਼ਨਾਂ ਦੇ ਨਾਲ, ਇਫ ਯੂ ਨੀਡ ਯੂਰ ਹੋਮ ਫਿਕਸ ਵਿਜ਼ਿਟ

0: 26657 ਨੰਡਾ ਸਟਰੀਟ ਵੈਸਟ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਅਤੇ ਮਿਸੀਸਾਗਾ ਹੈੱਡ ਆਫਿਸ 905-796-2555 ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਕਹਿੰਦੇ ਨੇ ਕਿ ਜੇਕਰ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਟਿਕਟ ਮਿਲ ਗਈ ਹੈ ਕੇਅਰਲੈਸ ਡਰਾਈਵਿੰਗ ਸਟੰਟ ਡਰਾਈਵਿੰਗ ਡਰਾਈਵਿੰਗ ਅੰਡਰ ਸਸਪੈਕਸ਼ਨ ਡਰਾਈਵਿੰਗ ਵਿਦਆਊਟ ਇੰਸ਼ੋਰੈਂਸ ਲਿਕੁਅਰ ਲਾਇਸੈਂਸ ਐਕਟ ਐਮਟੀ ਓਫੈਂਸ ਸੀਵੀਅਰ ਓਫੈਂਸ ਬਿਲਡਿੰਗ ਕੋਡ ਮੈਟਰ ਸਪੀਡਿੰਗ ਫੇਲ ਟੂ ਰਿਮੇਨ ਆਦਿ ਲਈ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ 34 ਵਰਿਆਂ ਤੋਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ 79 ਹਰੋਂਟੇਰੀ ਸਟਰੀਟ ਯੂਨਿਟ 43 ਬਰੈਂਪਟਨ 416-716-34 ਕਾਰਡ 416-716-3461 ਤੇ ਕਾਲ ਕਰੋ ਕੈਲੇਡਨ ਪੇਵਿੰਗ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਡਰਾਈਵੇ ਪਾਰਕਿੰਗ ਲਾਟ ਟਰੱਕ ਟਰਮੀਨਲ ਸਰਵਿਸ ਸਟੇਸ਼ਨ ਫਾਰਮ ਡਰਾਈਵੇ ਪੇਵਿੰਗ ਦੀਆਂ ਸੇਵਾਵਾਂ ਲਈ ਪ੍ਰੋਫੈਸ਼ਨਲ ਸਰਵਿਸ ਲਈ ਜਸਬਾਲ ਜੀ 416-816-9900 ਤੇ ਕਾਲ ਕਰ ਸਕਦੇ ਹੋ। ਇਸ ਦੇ ਨਾਲ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਤੁਸੀਂ ਅਗਰ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨੀ ਹੋਵੇ ਤਾਂ ਸਾਡਾ ਨੰਬਰ ਹੈ 4167-16794। ਸਮੋਸਾ ਸਵੀਟਸ ਐਂਡ ਫੈਕਟਰੀ 10970 ਏਅਰਪੋਰਟ ਰੋਡ 10615 ਮਰਿਆਮੀ ਰੋਡ 18-50 ਆਲਬੀ ਰੋਡ ਅਲੀਡ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ ਸਰਦਾਰ ਹਰਪਾਲ ਸਿੰਘ ਸੰਧੂ ਜੀ ਨੂੰ ਕਾਲ ਕਰ ਸਕਦੇ ਹੋ। ਹੋਲਸੇਲ ਦੀਆਂ ਕੀਮਤਾਂ ਤੇ ਮਠਿਆਈਆਂ ਸਮੋਸਾ ਤੇ ਨਮਕੀਨ ਆਦਿ ਤੁਸੀਂ ਖਰੀਦਣੇ ਨੇ ਤਾਂ ਜਾਣਕਾਰੀ ਲਈ 416-213-1165 4162131165। ਨਾਇਗਰਾ ਫਾਲ ਤੋਂ ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਟੋਰਾਂਟੋ, ਡੌਨਟੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ, ਉਰੀਲਿਆ ਸਾਈਡ, ਔਰੰਜਵਿਲ ਤੋਂ ਕਿਚਨਰ ਤੱਕ ਸੁਣੇ ਜਾਂਦੇ ਇਸ ਪ੍ਰੋਗਰਾਮ ਦੇ ਵਿਚ। ਅਗਰ ਤੁਹਾਡਾ ਕੋਈ ਵਪਾਰ ਹੈ, ਤੁਸੀਂ ਘਰ ਘਰ ਪਹੁੰਚਾਉਣਾ ਚਾਹੋ, ਸਵੇਰੇ 10 ਤੋਂ 12 ਰਾਤ ਨੂੰ 6 ਤੋਂ 9 ਸੈਟਰਡੇ, ਤੁਸੀਂ 12 ਵਜੇ ਲੈ ਕੇ 1 ਵਜੇ ਤੱਕ ਸੁਰਖਾਬ, ਤੇ ਉਸ ਤੋਂ ਬਾਅਦ 1-4 ਏਸ਼ੀਅਨ ਵਿਜ਼ਨ, 1-4 ਸੰਡੇ ਵੀ ਏਸ਼ੀਅਨ ਵਿਜ਼ਨ ਇਸੇ ਤਰ੍ਹਾਂ ਸੁਰਖਾਬ ਦੇ ਨਾਲ ਪੇਸ਼ ਕੀਤਾ ਜਾਂਦਾ। ਅਗਰ ਤੁਸੀਂ ਐਜ ਏ ਹੋਸਟ ਆਉਣਾ ਚਾਹੁੰਦੇ ਹੋ, ਮੋਸਟ ਵੈਲਕਮ। 416-716-7794 ਤੁਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਹੈ ਤਾਂ 416-303-1515 ਤੇ ਕਾਲ ਕੀਤਾ ਜਾ ਸਕਦਾ।
1: Real news, real impact, showing you real world. CJMR 1320. CJMR 1320. The voice of the city.
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
3: ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
6: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
2: ਕੀ ਤੁਸੀਂ ਆਪਣੇ ਘਰ ਵਿਚਲੇ ਆਈ ਪੀ ਟੀਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475458
6: ਮੈਂ ਸੁਖਮਨ ਸਿੰਘ ਤੁਹਾਡਾ ਵਾਰਡ 9 and 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘ ਕੈਂਪੇਨ।
2: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 9057900045 9057990045 ਟਾਪ ਚੋਇਸ ਇਲੈਕਟ੍ਰੋਨਿਕਸ।
7: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 and 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
8: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 and 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 and 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
2: ਕੈਲੇਡਨ ਸਬਜੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜੀ ਫਾਰਮ।
9: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 and 10।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
11: 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 and 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ, ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton votes ਤੇ ਜਾਓ। ਇਹ ਮੈਸੇਜ ਸਿਟੀ ਆਫ ਬ੍ਰੈਂਪਟਨ ਵੱਲੋਂ ਹੈ।
12: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
13: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
12: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
2: ਕੈਲੀਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸੁਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੀਡਨ ਏਅਰਪੋਰਟ ਐਂਡ ਮੇਫੀਲਡ ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੀਡਨ ਸਬਜ਼ੀ ਫਾਰਮ।
14: HK Movers, home, offices, apartments and delivery, big or small, we move it all.
15: HK Movers,
14: local and long distance, we also ship cars, Kailor Transport and moving services.
15: For service with a smile, give us a call.
14: Call Mr. Harminder 416-524-6704.
15: 416-524-6704.
14: Visit 140 Advance Boulevard, Unit Number 10, Brampton.
16: Long distance moving specialist.
14: HK Movers.

0: 5 से 8 तक बनाओ दिवाली ब्रार्स के साथ। हैप्पी दिवाली।
1: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है।
2: ओ यार काव्या, होमो केयर होम्योपैथी फॉर बेटर हेल्थ।
3: जी कर तुसी अपनी बीमारी दे हल किसी होर पैथी नाल ना कर पाए होवो, ता एक बार होम्योपैथी दे माहर मीता ओजा नाल जरूर कंसल्ट करो। बीमारी पावे कोई भी होवे, कॉल करो
4: 6477602779 और विजिट 10 कॉटरेल बुलेवार्ड यूनिट 104 ब्रैम्पटन।
5: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। Oracle Construction, strong foundations, lasting results।
6: जे बिजनेस का करना चाहते हो प्रचार, तो रंगला पंजाब रेडियो ते IPTV ते प्रमोशन ली आज ही कॉल लाओ सरकार। 416-716-7094 Monday to Friday 11 AM to 12 PM and 6 PM to 10 PM तुसी 24/7 IPTV TV अपने बिजनेस की प्रमोशन करा सकते हो। आज ही कॉल करो 416-716-7094।
7: ਦੋਸਤੋ ਸੁਣਦੇ ਹੋ ਤੁਸੀਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਖਬਰਾਂ ਦਾ ਅਗਲਾ ਹਿੱਸਾ ਸੀਕੇ ਲਿਕੁਇਡੇਸ਼ਨ ਵੱਲੋਂ ਸਪਾਂਸਰ ਕੀਤਾ ਜਾਵੇਗਾ। ਸੀਕੇ ਲਿਕੁਇਡੇਸ਼ਨ ਸਰ ਸ਼ਹਿਰ ਦੇ ਵਿਚ ਇਕ ਜ਼ਬਰਦਸਤ ਨਾਮ ਹੈ, ਜਿੱਥੋਂ ਤੁਹਾਨੂੰ ਹਰ ਇਕ ਵਰਾਇਟੀ, ਖਾਸ ਤੌਰ ਤੇ ਸੀਜ਼ਨ ਆ ਰਿਹਾ ਗਿਫਟ ਸ਼ਿਫਟ ਦੇਣ ਵਾਸਤੇ, ਤੁਸੀਂ ਹੁਣੇ ਹੀ ਪ੍ਰਬੰਧ ਕਰਕੇ ਰੱਖ ਲਵੋ, ਨਾਲੇ ਢੇਰ ਸਾਰੀ ਸੇਵਿੰਗ ਹੋ ਜਾਵੇਗੀ। ਅਗਰ ਤੁਸੀਂ ਕੰਬਲ ਲੈਣੇ ਨੇ ਸਰਦੀਆਂ ਦੇ, ਤਾਂ ਕੋਰੀਆ ਦੇ ਬਣੇ ਵਧੀਆ ਕੁਆਲਿਟੀ ਦੇ ਹੈਵੀ ਡਿਊਟੀ ਕੰਬਲ $50 ਦਾ ਇਕ ਹੈ ਤੇ ਦੋ ਖਰੀਦਣ ਤੇ ਇਕ ਬਿਲਕੁਲ ਫ੍ਰੀ। 16 ਪੀਸ ਡਿਨਰ ਸੈੱਟ 70 ਵਾਲਾ ਤੁਹਾਨੂੰ 35 ਦਾ ਮਿਲੇਗਾ। ਰੇਡੀਓ 100 ਦੇ 5 ਮਿਲ ਸਕਦੇ ਨੇ, ਗੁਰਬਾਣੀ ਰੇਡੀਓ। ਔਰ ਇਸ ਤੋਂ ਇਲਾਵਾ ਕੰਫਰਟ ਸੈੱਟ $20 ਦਾ, ਪਰਫਿਊਮ $20 ਦੇ 3, ਪਰਫਿਊਮ ਗਿਫਟ ਸੈੱਟ $40 ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ ਸਿਰਫ $79 ਦਾ, ਆਇਰਨ $20 ਦੀ ਮਿਲੇਗੀ, ਕੱਪੜੇ ਪ੍ਰੈਸ ਕਰਨ ਵਾਲੀ ਮਸ਼ੀਨ ਬਿਡੇ ਤੁਹਾਨੂੰ $15 ਦਾ ਈਚ ਮਿਲੇਗਾ, ਹਨੀਵੈਲ ਦੇ ਟਾਵਰ ਬਹੁਤ ਵਧੀਆ ਕੁਆਲਿਟੀ ਦੇ $30 ਦਾ ਈਚ ਮਿਲੇਗਾ, ਔਰ ਬ੍ਰੈਂਡਡ ਜੈਕਟ ਮਿਲੀਆਂ ਨੇ $15 ਦੇ, ਤੇ ਬੱਚਿਆਂ ਦੇ ਸਾਰੇ ਖਿਡੌਣੇ ਟੋਇਜ਼ 50% ਆਫ, ਬਲੀਵ ਮੀ ਬਹੁਤ ਵਧੀਆ ਨੇ। ਟ੍ਰਾਈਸਾਈਕਲ ਬੱਚਿਆਂ ਵਾਸਤੇ ਤੁਸੀਂ ਲੈ ਸਕਦੇ ਹੋ $40 ਦਾ, ਈ 7 ਪੀਸ ਗਲਾਸ ਵਿਦ ਵਿਸਕੀ ਬੋਟਲ $20 ਦਾ, ਔਰ $150 ਦੀ ਟੋਟਲ ਸ਼ਾਪਿੰਗ ਹੋ ਜਾਂਦੀ ਹੈ ਤਾਂ ਇਹ ਸੈੱਟ ਤੁਹਾਨੂੰ 7 ਪੀਸ ਬਿਲਕੁਲ ਫ੍ਰੀ ਮਿਲ ਜਾਵੇਗਾ। ਤੱਤੀ ਮਿਲਣੀ ਤੇ ਸਟੀਲ ਨੰਬਰ 905-405-5555। ਪੀਜ਼ਾ ਮਸ਼ੀਨ ਦੀ 2 ਫਿਲੋਸਫਰ ਸਟੇਲ ਬ੍ਰੈਂਪਟਨ ਹਾਸਪਿਟਲ ਦੇ ਨਜ਼ਦੀਕ ਬ੍ਰਾਂਚ ਆਫਟਰ ਮਾਈਨਰ ਰੈਨੋਵੇਸ਼ਨ ਤੋਂ ਖੁੱਲ ਚੁੱਕੀ ਹੈ। 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਸਟ, 2 ਡਿਪਿੰਗ ਸਾਸ ਨਾਲ ਤੁਸੀਂ $24.99 ਦੇ ਵਿਚ ਪਿਕ ਕਰ ਸਕਦੇ ਹੋ। ਨੰਬਰ ਹੈ 905-490-1222, 905-490-1222। ਮੈਂ ਤੁਹਾਡਾ ਦੋਸਤ ਹੋਸਟ ਦਲਬਾਗ ਸਿੰਘ ਚਾਵਲਾ।
8: You're listening to CNN Toronto, Chawla News Network Toronto.
7: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਹੈ, ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ। ਲਓ ਪੇਸ਼ ਕਰਾਂਗੇ ਚੰਦ ਚੋਣਵੀਆਂ ਖਬਰਾਂ। ਸਪਾਂਸਰ ਕਰਨਗੇ ਕਟਾਰੀਆ ਟੂਰਸ ਐਂਡ ਟਰੈਵਲ, ਟੋਰਾਂਟੋ ਟੂ ਦਿੱਲੀ 1-12-1275 ਤੇ ਰਿਟਰਨ 1599 ਦੀ ਹੈ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1-13-1395, ਰਿਟਰਨ 2480। ਪਾਕਿਸਤਾਨ ਟੋਰਾਂਟੋ ਟੂ ਕਰਾਚੀ 1245 1-way ਅਤੇ ਰਿਟਰਨ 2220 ਦੀ, ਇਸਲਾਮਾਬਾਦ 1-way 1290 ਰਿਟਰਨ ਤੁਹਾਨੂੰ ਮਿਲੇਗੀ 2095 ਦੀ। ਵੈਕੇਸ਼ਨ ਪੈਕੇਜ ਡੋਮਿਨਿਕਨ ਰਿਪਬਲਿਕ ਆਉਣ ਜਾਣ ਰਹਿਣ ਸਹਿਣ ਖਾਣ ਪੀਣ ਇਨਕਲੂਡ ਹੁੰਦਾ ਹੈ, 1200 ਤੋਂ ਸ਼ੁਰੂ ਹੋਵੇਗਾ। ਮੈਕਸੀਕੋ 1175 ਦਾ, ਉਸੇ ਰਿਪਲਾਈ ਕਰਨਾ। ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸੋਰਸ, ਕਿਸੇ ਵੀ ਸੰਦਰਭ ਚ ਗੱਲਬਾਤ ਕਰਨੀ ਹੈ ਸਵੇਰ ਦੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਤੁਸੀਂ ਮਿਲ ਸਕਦੇ ਹੋ। 2883 ਡਾਈ ਰੋਡ ਐਟ ਏਅਰਪੋਰਟ ਰੋਡ, 4550 ਈਬਨੇਜ਼ ਰੋਡ ਤੇ। ਕਟਾਰੀਆ ਟੂਰਸ ਐਂਡ ਟਰੈਵਲ ਨੰਬਰ 905-678-1200 ਉਹਨਾਂ ਦੀ ਵੱਲੋਂ ਸਪਾਂਸਰ ਕੀਤੀਆਂ ਗਈਆਂ ਖਬਰਾਂ ਕੁਝ ਇਸ ਪ੍ਰਕਾਰ।
8: You're listening to CNN Toronto, Chawla News Network.
7: ਸੀਰੀ ਮਾਰ 1320 ਮੀਟਰ ਬੈਂਚ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਲੋਪੇਸ਼ ਨੇ ਚੋਣਵੀਆਂ ਖਬਰਾਂ। ਏ ਆਈ ਨੂੰ ਰੱਬ ਮੰਨਣ ਦਾ ਰੁਝਾਨ ਖਤਰਨਾਕ ਵੱਲੋਂ ਚੇਤਾਵਨੀ ਆਧੁਨਿਕ ਦੌਰ ਵਿਚ ਡਿਜੀਟਲ ਧਾਰਮਿਕ ਸੇਵਾਵਾਂ ਤੇ ਏ ਆਈ ਆਧਾਰਿਤ ਰੱਬੀ ਮਾਰਗ ਦਰਸ਼ਨ ਦੇ ਦਾਅਵੇ ਕਰਨ ਵਾਲੀਆਂ ਐਪਸ ਅਤੇ ਤਕਨੀਕਾਂ ਤੇ ਵੀ ਤੇਜ਼ੀ ਨਾਲ ਪ੍ਰਚਲਿਤ ਹੋ ਰਹੀਆਂ ਨੇ। ਇਸ ਸਵਾਦ ਦੇ ਰੁਝਾਨ ਤੇ ਧਾਰਮਿਕ ਆਗੂ ਦੀ ਚਿੰਤਾ ਵੱਧ ਗਈ ਹੈ। ਅਮਰੀਕਾ ਵਿਚ ਜਨਮੇ ਪਰ ਆਸਟ੍ਰੇਲੀਆ ਨਾਲ ਲੰਬੇ ਸਮੇਂ ਤੋਂ ਜੁੜੇ ਪੋਪ ਲਿਓ ਚੌਦਵੇਂ ਨੇ ਕਿਹਾ ਹੈ ਕਿ ਸੰਦੇਸ਼ ਸਾਫ਼ ਹੈ ਕਿ ਮਨੁੱਖੀ ਸੋਚ ਰਿਸ਼ਤਿਆਂ ਤੇ ਰੂਹਾਨੀ ਥਾਂ ਮਸ਼ੀਨ ਨਹੀਂ ਲੈ ਸਕਦੀ, ਸੋ ਮਸ਼ੀਨਾਂ ਨੂੰ ਰੱਬ ਮੰਨਣਾ ਨਾ ਸ਼ੁਰੂ ਕਰੋ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਕ ਵਾਰ ਫਿਰ ਨੋਬਲ ਸ਼ਾਂਤੀ ਪੁਰਸਕਾਰ ਲਈ ਆਪਣੇ ਦਾਅਵੇਦਾਰੀ ਦਾ ਐਲਾਨ ਕੀਤਾ। ਟਰੰਪ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਨੇ 8 ਯੁੱਧਾਂ ਦਾ ਨਿਪਟਾਰਾ ਕੀਤਾ ਹੈ ਤੇ ਉਹ ਕੰਮ ਕੀਤੇ ਹਨ ਜੋ ਕਿਸੇ ਹੋਰ ਨੇ ਨਹੀਂ ਕੀਤੇ, ਸੋ ਇਹ ਪੁਰਸਕਾਰ ਮੈਨੂੰ ਮਿਲਣਾ ਚਾਹੀਦਾ ਹੈ। ਇਸ ਦਾ ਐਲਾਨ ਨੋਬਲ ਕਮੇਟੀ ਵੱਲੋਂ ਕੱਲ ਨੂੰ ਕੀਤਾ ਜਾਣਾ। ਕੈਨੇਡੀਅਨ ਲੇਖਕ ਐਨ ਕਾਰਸਨ ਨੇ ਸਾਲ 2026 ਲਈ ਸਾਹਿਤ ਦਾ ਨੋਬਲ ਪੁਰਸਕਾਰ ਜਿੱਤ ਲਿਆ। ਅੱਜ ਇਕ ਵਕਾਰੀ ਪੁਰਸਕਾਰ ਦਾ ਐਲਾਨ ਕਰਦਿਆਂ ਸਵੀਡਿਸ ਅਕੈਡਮੀ ਨੇ ਕਿਹਾ ਹੈ ਕਿ ਐਨ ਕਾਰਸਨ ਨੂੰ ਉਨ੍ਹਾਂ ਦੀ ਦਲੇਰ ਅਤੇ ਕਲਪਨਾਸ਼ੀਲ ਲਿਖਤ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਧਰਤੀ ਤੇ ਵਾਧਾ ਤਾਪਮਾਨ ਖਤਰਾ ਬਣਦਾ ਜਾ ਰਿਹਾ। WMO ਦਾ ਖੁਲਾਸਾ, ਨਕਸ਼ੇ ਚੋਂ ਲਾਲ ਹੋਈ ਅੱਧੀ ਦੁਨੀਆ, ਭਾਰੀ ਗਰਮੀ ਅਤੇ ਸੁੱਕੇ ਦਾ ਡਰ। ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਸਾਲ ਦਾ ਮੌਸਮੀ ਘਟਨਾਕ੍ਰਮ 1950 ਤੋਂ ਬਾਅਦ ਦੇਖੇ ਗਏ ਸਭ ਤੋਂ ਮਜ਼ਬੂਤ ਘਟਨਾਕ੍ਰਮ ਚੋਂ ਇਕ ਹੋ ਸਕਦਾ ਹੈ। ਉਧਰ ਈਰਾਨ ਤੇ ਨਵੇਂ ਹਮਲਿਆਂ ਦੀ ਤਿਆਰੀ ਚੋਂ ਟਰੰਪ ਫੌਜ ਨੂੰ ਤਿਆਰ ਬਾਰ ਤਿਆਰ ਰਹਿਣ ਦੇ ਨਿਰਦੇਸ਼। ਐਕਸੀਓ ਦੀ ਰਿਪੋਰਟ ਅਨੁਸਾਰ ਅਮਰੀਕਾ ਅਤੇ ਇਜ਼ਰਾਇਲ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਇਹ ਕਾਰਵਾਈ 3 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਮੱਧਕਾਲੀ ਚੋਣਾਂ ਅਤੇ ਇਜ਼ਰਾਈਲੀ ਚੋਣਾਂ ਤੋਂ ਪਹਿਲਾਂ ਵੀ ਹੋ ਸਕਦੀਆਂ ਨੇ। ਉਧਰ ਕੁਝ ਵੱਡੇ ਉਦਯੋਗਪਤੀ ਸਟਾਰਲਿੰਕ ਨੂੰ ਭਾਰਤ ਚੋਂ ਆਉਣ ਤੋਂ ਰੋਕ ਰਹੇ ਹਨ। ਐਲਨ ਮਸਕ ਨੇ ਸਾਧਿਆ ਨਿਸ਼ਾਨਾ। ਮਸਕ ਨੇ ਕਿਹਾ ਹੈ ਕਿ ਉਹ ਭਾਰਤ ਵਿਚ ਸਟਾਰ ਲਿੰਕ ਚਲਾਉਣਾ ਪਸੰਦ ਕਰਨਗੇ ਤੇ ਬਹੁਤ ਵਧੀਆ ਗੱਲ ਹੈ। ਐਪਲੀਕੇਸ਼ਨ ਦਿੱਤਿਆਂ ਨੂੰ ਲਗਭਗ 4 ਸਾਲ ਹੋ ਚੁੱਕੇ ਹਨ, ਪਰ ਫਿਰ ਵੀ ਅਜੇ ਕੰਪਨੀ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਉਡੀਕ ਕਰ ਰਹੀ ਹੈ। ਬ੍ਰੈਂਪਟਨ ਦੇ ਵਿਚ 230 ਵਿਲਕਿਨਸਨ ਰੋਡ ਤੇ ਸਥਿਤ ਸ੍ਰੀ ਭੁਵਨੇਸ਼ਵਰੀ ਹਿੰਦੂ ਮੰਦਰ ਕੈਨੇਡਾ ਨੂੰ ਇਕ ਕੈਨੇਡਾ ਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਤਹਿਤ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ੀ ਪਾਏ ਜਾਣ ਤੇ ਬਾਅਦ $10,000 ਦਾ ਜੁਰਮਾਨਾ ਕੀਤਾ ਗਿਆ। ਇਹ ਫੈਸਲਾ 28 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ ਤੇ ਹਾਲ ਹੀ ਵਿਚ ਵੈਬਸਾਈਟ ਤੇ ਅਪਡੇਟ ਜਿਹੜਾ ਹੈ ਕੀਤਾ ਗਿਆ ਹੈ। ਉਧਰ ਉੱਤਰੀ ਪੱਛਮੀ ਪਾਕਿਸਤਾਨ ਵਿਚ ਅੱਤਵਾਦੀ ਪੁਲਿਸ ਟੀਮ ਤੇ ਕੀਤਾ ਹਮਲਾ, ਜਿਸ ਵਿਚ ਇਕ ਸੀਨੀਅਰ ਅਧਿਕਾਰੀ ਸਮੇਤ 2 ਪੁਲਿਸ ਮੁਲਾਜ਼ਮ ਮਾਰੇ ਜਾਣ ਦੀ ਖ਼ਬਰ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਜਾਂ ਵਿਅਕਤੀ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ। ਉਧਰ ਵੈਨਕੂਵਰ ਵਿਚ ਪੰਜਾਬੀ ਮੂਲ ਦੇ ਪੁਲਿਸ ਮੁਲਾਜ਼ਮ ਕਾਂਸਟੇਬਲ ਉਪਿੰਦਰ ਕੂਨਰ ਤੇ ਉਨ੍ਹਾਂ ਦੇ 3 ਸਾਥੀਆਂ ਨੂੰ ਇਕ ਹਥਿਆਰਬੰਦ ਹਮਲਾਵਰ ਨੂੰ ਰੋਕਣ ਤੇ 2 ਔਰਤਾਂ ਦੀ ਜਾਨ ਬਚਾਉਣ ਲਈ ਵਿਸ਼ੇਸ਼ ਤੌਰ ਤੇ ਵੈਨਕੂਵਰ ਸਨਮਾਨਿਤ ਕੀਤਾ ਗਿਆ। ਅਮਰੀਕਾ ਵਿਚ ਇਸ ਸਾਲ 30ਵੇਂ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ ਜ਼ਹਿਰ ਦੇ ਟੀਕੇ ਦੀ ਡੋਜ਼ ਦੇ ਕੇ ਗਈ ਜਾਣ। ਇਹ ਸਜ਼ਾ ਟੈਂਸੀ ਵਿਚ ਕ੍ਰਿਸਟਾ ਪਾਇਕ ਨੂੰ ਘਾਤ ਟੀਕਾ ਲਗਾਉਣ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਦਿੱਤੀ ਗਈ ਹੈ, ਭਾਵੇਂ ਕਿ ਜਿਸ ਨੂੰ ਹੋਸ਼ ਆ ਗਿਆ ਹੱਥਕੜੀਆਂ ਨਾਲ ਜੇਲ੍ਹ ਦੇ ਵਿਚ ਹੀ ਹੈ ਅਜੇ ਹਾਸਪਿਟਲ ਦੇ ਵਿਚ ਤੇ ਉਹ ਗੱਲਾਂ ਬਾਤਾਂ ਵੀ ਕਰ ਰਹੀ ਹੈ। ਸੁਣਿਓ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਮੈਂ ਹਾਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। ਖ਼ਬਰਾਂ ਤੋਂ ਬਾਅਦ ਸਰਦਾਰ ਜਸਬੀਰ ਸਿੰਘ ਦੀ ਪੱਟੀ ਐਨੀ ਟਾਈਮ ਸਾਡੇ ਨਾਲ ਜੁੜ ਜਾਣਗੇ। ਉਧਰ ਉੱਤਰ ਪੂਰਬੀ ਨਾਇਜੀਰੀਆ ਵਿਚ ਇਸਲਾਮਿਕ ਸਟੇਟ ਨਾਲ ਜੁੜੇ ਅੱਤਵਾਦੀਆਂ ਨੇ ਫੌਜੀ ਅੱਡੇ ਤੇ ਕਰਤਾ ਹਮਲਾ। ਫੌਜ ਨੇ ਕਿਹਾ ਹੈ ਕਿ ਜਵਾਬੀ ਕਾਰਵਾਈ ਵਿਚ 25 ਤੋਂ ਵੱਧ ਅੱਤਵਾਦੀ ਮਾਰੇ ਗਏ ਨੇ ਤੇ 10 ਸੈਨਿਕ ਵੀ ਮਾਰੇ ਜਾਣ ਦੀ ਖ਼ਬਰ ਹੈ। ਯੂਕਰੇਨ ਤੇ ਤਾਜ਼ਾ ਰੂਸੀ ਹਮਲਿਆਂ ਵਿਚ 5 ਬੱਚਿਆਂ ਸਮੇਤ 36 ਲੋਕ ਹੋਰ ਮਾਰੇ ਗਏ ਨੇ ਤੇ ਕਈ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋਏ ਨੇ। ਯੂਕਰੇਨ ਦੇ ਰਾਸ਼ਟਰਪਤੀ ਨੇ ਖੁਦ ਇਸ ਦਾ ਅੱਜ ਜਨਤਕ ਖੁਲਾਸਾ ਕੀਤਾ ਹੈ। ਉਧਰ ਪਾਕਿਸਤਾਨ ਦੇ ਇਮਰਾਨ ਖਾਨ ਦੇ ਸਮਰਥਕਾਂ ਨੂੰ ਸ਼ਹਿਬਾਜ਼ ਦਾ ਸੱਦਾ ਔਰ ਸ਼ਹਿਬਾਜ਼ ਦੇ ਸੱਦੇ ਨੂੰ ਸਮਰਥਕਾਂ ਨੇ ਠੁਕਰਾ ਦਿੱਤਾ। ਜਿੰਨਾ ਚਿਰ ਜੇਲ੍ਹ ਚੋਂ ਰਿਹਾ ਨਹੀਂ ਕੀਤਾ ਜਾਂਦਾ ਉਨਾ ਚਿਰ ਇਸੇ ਤਰ੍ਹਾਂ ਹੀ ਇਹ ਜਿਹੜਾ ਹੈ ਸਿਲਸਿਲਾ ਜਾਰੀ ਰਹੇਗਾ। ਇਮਰਾਨ ਸਮਰਥਕਾਂ ਦਾ ਲਾ ਜਿਹੜਾ ਹੈ ਲਗਭਗ ਮਾਰਚ ਪਿਸ਼ਾਵਰ ਤੋਂ ਕਰੀਬ 30 ਕਿਲੋਮੀਟਰ ਦੂਰ ਪਹੁੰਚਣ ਦੀਆਂ ਖ਼ਬਰਾਂ ਨੇ। ਪ੍ਰਦਰਸ਼ਨਕਾਰੀ ਇਸਲਾਮਾਬਾਦ ਲਗਾਤਾਰ ਵੱਧ ਰਹੇ ਨੇ ਤੇ ਰਾਜਧਾਨੀ ਤੋਂ ਕਰੀਬ 180 ਕਿਲੋਮੀਟਰ ਦੂਰ ਅਜੇ ਦੱਸੇ ਜਾ ਰਹੇ ਹਨ। ਸ਼ਰਤ ਰਿਹਾਈ ਦੀ ਹੈ। ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਸਥਿਤ ਅਮਰੀਕੀ ਦੂਤਾਵਾਸ ਨੇ ਦੇਸ਼ ਵਿਚ ਮੌਜੂਦ ਆਪਣੇ ਨਾਗਰਿਕਾਂ ਲਈ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਹੈ। ਦੂਤਾਵਾਸ ਨੇ ਅਕਤੂਬਰ ਮਹੀਨੇ ਦੌਰਾਨ ਇਥੋਪੀਆ ਫੌਜੀ ਟਿਕਾਣਿਆਂ ਤੇ ਲੰਮੀ ਦੂਰੀ ਦੇ ਸੰਭਾਵੀ ਹਮਲਿਆਂ ਦੀਆਂ ਰਿਪੋਰਟਾਂ ਤੋਂ ਬਾਅਦ ਅਮਰੀਕੀ ਨਾਗਰਿਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਧਰ ਰੂਸ ਦੇ ਸਾਇਬੇਰੀਆ ਸਥਿਤ ਇਕ ਐਂਟੀ ਪਲੇਗ ਰਿਸਰਚ ਇੰਸਟੀਚਿਊਟ ਵਿਚ ਕੰਮ ਕਰਨ ਵਾਲੀ 28 ਸਾਲਾ ਮਹਿਲਾ ਲੈਵਰਕਰ ਦੀ ਮੌਤ ਤੋਂ ਬਾਅਦ ਪਲੇਗ ਦੀ ਬਿਮਾਰੀ ਨੂੰ ਲੈ ਕੇ ਹੜਕੰਪ ਮਚਿਆ ਹੋਇਆ ਹੈ। ਐਬੀਆਈ ਨੇ ਜਿਹੜਾ ਹੈ ਇਸ ਦੀ ਜਾਣਕਾਰੀ ਜਿਹੜੀ ਹੈ ਆਪਣੇ ਹੱਥਾਂ ਦੇ ਵਿਚ ਲਈ ਹੋਈ ਹੈ ਤੇ ਇਹਦੇ ਅਜੇ ਹੋਰ ਵੀ ਖੁਲਾਸੇ ਹੋਣੇ ਬਾਕੀ ਹਨ ਕਿ ਬਲੈਕ ਕਿੱਥੋਂ ਤੱਕ ਰਹਿ ਔਰ ਰਿਜ਼ਲਟ ਕੀ ਹੋਣ ਵਾਲੇ ਨੇ। ਲਵਾਂਗੇ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਸਰਦਾਰ ਜਸਬੀਰ ਸਿੰਘ ਜੀ ਪੱਟੀ ਐਨੀ ਮੂਵਮੈਂਟ ਸਾਡੇ ਨਾਲ ਜੁੜਨ ਜਾ ਰਹੇ ਨੇ। ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
9: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
7: ਅਗਲੇ ਕੁਝ ਮਿੰਟਾਂ ਦੇ ਵਿੱਚ ਸਾਡੇ ਨਾਲ ਜੁੜਨ ਜਾ ਰਹੇ ਨੇ ਸਰਦਾਰ ਜਸਬੀਰ ਸਿੰਘ ਜੀ ਪੱਟੀ, ਔਰ ਤੁਸੀਂ ਇਸ ਵਕਤ ਸੁਣ ਰਹੇ ਹੋ ਸਾਡੀ ਗੱਲਬਾਤ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਵੋਇਸ ਆਫ ਸਿਟੀ 1320 AM ਤੇ। ਲੋਕਲ ਨੰਬਰ ਹੈ 6479101320, ਅਮਰੀਕਾ ਦੇ ਵਿੱਚ 6417411919। ਯੂਟਿਊਬ, ਫੇਸਬੁੱਕ ਐਪ ਰਾਹੀਂ ਸੁਣਿਆ ਜਾ ਸਕਦਾ। ਰੰਗਲਾ ਪੰਜਾਬ CGMR 1320 ਦਾ ਐਪ ਡਾਊਨਲੋਡ ਕਰ ਸਕਦੇ ਹੋ ਅਤੇ ਨਾਲ ਦੀ ਨਾਲ IPTV ਬਾਕਸ ਤੇ ਵੀ ਸੁਣਿਆ ਤੇ ਦੇਖਿਆ ਜਾ ਸਕਦਾ ਹੈ। ਲੋਟਸ ਫਿਊਨਰਲ ਹੋਮ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਸੀ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸ ਜਲ 34 ਕਿਚਨਰ ਦੇ ਵਿਚ ਕਾਲ ਕਰ ਸਕਦੇ ਹੋ 6475471888। ਤਾਜ਼ੀਆਂ ਸਬਜ਼ੀਆਂ ਦਾ ਸੀਜ਼ਨ ਚੱਲ ਰਿਹਾ, ਜੇਕਰ ਤੁਸੀਂ ਸਬਜ਼ੀਆਂ ਤਾਜ਼ੀਆਂ ਖਾਣ ਦੇ ਸ਼ੌਕੀਨ ਹੋ ਤਾਂ ਫਿਰ ਤੁਹਾਨੂੰ ਕੈਲਡਨ ਸਬਜ਼ੀ ਫਾਰਮ ਤੇ ਆਉਣਾ ਪਵੇਗਾ, ਜਿੱਥੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਤੁਹਾਡੇ ਲਈ ਡੇਲੀ ਇਕ ਨਹੀਂ ਕਈ ਵਾਰ ਹੁਣ ਤਾਂ ਸੀਜ਼ਨ ਮੇਰੇ ਖਿਆਲ ਚ ਓਵਰ ਹੋਣ ਵਾਲਾ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸਿਮਲਾ ਮਿਰਚਾਂ ਛੋਟੀਆਂ ਵੱਡੀਆਂ ਭਰ ਕੇ ਬਣਾਉਣ ਵਾਲੀਆਂ, ਬਤਾਉ ਭਰ ਕੇ ਬਣਾਉਣ ਵਾਲੇ, ਜਾਂ ਤੁਸੀਂ ਭੜਥਾ ਬਣਾ ਕੇ ਰੱਖਣਾ, ਕੋਈ ਲੋਕ ਫਰੀਜ ਵੀ ਕਰ ਲੈਂਦੇ ਨੇ। ਮੂਲੀਆਂ 7.5 ਡਾਲਰ ਦੀਆਂ, 5 ਬਲੈਕ ਬਲੂਟੀ ਜਿਹੜੀ ਬਿਊਟੀ ਹੈ ਜੀ, ਇਕ ਪਲਾਂਟ 1 ਡਾਲਰ ਦਾ। ਛੱਲੀਆਂ ਲੈ ਸਕਦੇ ਹੋ, ਸਰੋਂ ਦਾ ਸਾਗ ਮੱਕੀ ਦੀ ਰੋਟੀ ਨਾਲ ਬਣਾਇਆ ਬਣਾਇਆ, ਜਾਂ ਘਰ ਲਿਆ ਕੇ ਗੰਦਲਾਂ ਦਾ ਸਾਗ ਬਣਾਉਣਾ ਉਹ ਮਿਲਦਾ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼, ਹਰ ਤਰ੍ਹਾਂ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਾਰਾ ਕੁਝ ਲੈ ਕੇ ਆਉਣ ਲਈ 12050 ਏਅਰਪੋਰਟ ਰੋਡ, ਨੰਬਰ 905-840-9000। ਦੰਦਾਂ ਦੀ ਦੇਖਭਾਲ ਲਈ ਦੰਦਾਂ ਦੇ ਮਸ਼ਹੂਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਦੀਆਂ ਤੁਸੀਂ ਸੇਵਾਵਾਂ ਲੈ ਸਕਦੇ ਹੋ। ਵੱਖ ਵੱਖ ਲੋਕੇਸ਼ਨਾਂ ਦੇ ਨਾਲ ਸਾਰੀਆਂ ਇਨਸ਼ੋਰੈਂਸ ਕੰਪਨੀਆਂ ਡੀਲ ਕਰਦੇ ਨੇ। ਵਧੇਰੇ ਜਾਣਕਾਰੀ ਲਈ ਤੁਸੀਂ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਨੂੰ ਕਾਲ ਕਰਨ ਲਈ 4550 ਈਬਨਜ਼ ਰੋਡ, ਬਰੈਂਪਟਨ, 510 ਚਾਰਲਸ ਬੁਲੇਵਾਰਡ ਤੇ ਕਾਲ ਕਰ ਸਕਦੇ ਹੋ 905-794-5657। ਆਲਿੰਕ ਟਰੈਵਲ ਪ੍ਰੋਬਲੀ ਸਪਾਂਸਰ ਬਾਏ ਰੰਗਲਾ ਪੰਜਾਬ। ਆਲਿੰਕ ਟਰੈਵਲ ਦੇ ਦਵਿੰਦਰ ਸੰਧੂ ਜੀ ਤੁਹਾਡੇ ਲਈ ਟੋਰਾਂਟੋ ਟੂ ਦਿੱਲੀ 1-way ਟਿਕਟ 1080 ਦੀ ਦੇ ਰਹੇ ਨੇ। ਨਵੰਬਰ ਤੇ ਅਕਤੂਬਰ ਦਾ ਮਹੀਨਾ ਜਿਹੜਾ ਸ਼ੁਰੂ ਹੋਇਆ ਹੈ, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ ਦੀ 1-way ਟਿਕਟ ਤੁਹਾਨੂੰ ਜਿਹੜੀ ਹੈ 1360 ਵਿਦ 2 ਲਗੇਜ ਦੇ ਨਾਲ ਮਿਲੇਗੀ, ਔਰ ਈ ਵੀਜ਼ਾ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਸਲਾਹ ਮਸ਼ਵਰਾ ਗੱਲਬਾਤ ਲਈ ਤੁਸੀਂ ਦਵਿੰਦਰ ਸੰਧੂ ਜੀ ਨੂੰ 905-457-1100 ਤੇ ਕਾਲ ਕਰ ਸਕਦੇ ਹੋ। ਨਨਵੈਨ ਓਫਿਸ ਲੋਇਰ ਇਕ ਅਜਿਹੀ ਟੀਮ ਹੈ, ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਐਕਸੀਡੈਂਟ, ਸਲਿਪ ਐਂਡ ਫਾਲ, ਨਿੱਜੀ ਸੱਟ, ਪਰਿਵਾਰਕ ਮਸਲੇ, ਇਮੀਗ੍ਰੇਸ਼ਨ ਜਾਂ ਕਿਸੇ ਹੋਰ ਕਾਨੂੰਨੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ, ਆਪਣੇ ਦੁਸ਼ਮਣ ਦੇ ਦੰਦ ਖੱਟੇ ਕਰਨ ਲਈ ਤੁਸੀਂ ਇਨ੍ਹਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਗੁਰਦੀਪ ਸਿੰਘ ਨਨੂਆ, ਗੈਰੀ ਨਨੂਆ ਦੇ ਨਾਲ ਜਾਣੇ ਜਾਂਦੇ ਨੇ ਮਸ਼ਹੂਰ ਲਾਇਰ ਦੀ ਟੀਮ। ਨੰਬਰ ਟੂ ਕਾਲ 6447-793-6899 6479-3688-9 ਤੇ ਕਾਲ ਕਰ ਸਕਦੇ ਹੋ। ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਤੇ ਰੰਗਲਾ ਪੰਜਾਬ ਦਾ ਪ੍ਰਾਊਡ ਸਪਾਂਸਰ ਅਸ਼ੋਕ ਜਿਲਰ। ਕੰਗਣ, ਕੜੇ, ਚੁਮਕੇ ਵਾਲੀਆਂ, ਜਿਹੜਾ ਉਸ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਤੁਸੀਂ ਲੈ ਕੇ ਆਉਣੀਆਂ ਨੇ ਤਾਂ ਅਸ਼ੋਕ ਜਿਲਰ ਤੇ ਆ ਸਕਦੇ ਹੋ। ਅਸ਼ੋਕ ਜਿਲਰ ਇਕ ਅਜਿਹਾ ਨਾਂ ਜਿੱਥੇ ਤੁਸੀਂ ਵਿਸ਼ਵਾਸ ਦੇ ਨਾਲ ਗਹਿਣਾ ਗੱਟਾ ਲੈ ਸਕਦੇ ਹੋ। ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ, ਅਸ਼ੋਕ ਜਿਲਰ 905-671-4290 3899 ਟਲਾਣੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀ ਸਾਗਾ ਦੇ ਵਿਚ ਗਰੋਸੀ ਦਾ ਇਕ ਅਜਿਹਾ ਸਟੋਰ ਹੈ ਜੋ ਡੈਰੀ ਵਿੰਡਜ਼ਰ ਚਰਚਲ ਅਤੇ 401 ਦੇ ਬਿਲਕੁਲ ਗੱਬੇ, ਇਕ ਬੜਾ ਜਬਰਦਸਤ ਪਲਾਜ਼ਾ, ਉਹਦੇ ਵਿਚ ਹਰ ਤਰ੍ਹਾਂ ਦੀ ਤੁਹਾਨੂੰ ਗਰੋਸਰੀ ਵਾਜਬ ਰੇਟ ਤੇ ਮਿਲਦੀ ਹੈ। ਪਲੱਸ ਆਨ ਟਾਪ ਨੋਟ ਕਰੋ ਕਿ ਜਿਹੜਾ ਤੁਸੀਂ ਸੀਜ਼ਨ ਦਾ ਫਲ ਫਰੂਟ ਲੈਣਾ ਹੋਵੇ ਨਾ ਇੰਡੀਆ ਤੋਂ, ਉਹ ਵੀ ਵਿਸ਼ੇਸ਼ ਤੌਰ ਤੇ ਆਉਂਦਾ। ਨੰਬਰ ਟੂ ਕਾਲ ਵੀਰ ਬਿੱਲਾ ਥਿਆੜਾ ਜੀ, ਥਿਆੜਾ ਸੁਪਰ ਮਾਰਕੀਟ, ਬਹੁਤ ਜਬਰਦਸਤ ਸਟੋਰ, 905-824-2969। ਟਾਪ ਚੋਇਸ ਇਲੈਕਟ੍ਰੋਨਿਕਸ ਤੇ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ, ਔਰ ਆਪਣੇ ਉਹ ਸ਼ੋਰੂਮ ਨੂੰ ਵੱਖ ਵੱਖ ਰੂਪ ਦਿੰਦੇ ਰਹਿੰਦੇ ਨੇ। ਇਸ ਵਕਤ ਉਨ੍ਹਾਂ ਨੇ ਫਰਨੀਚਰ ਦੀ ਬੇਸ਼ੁਮਾਰ ਵਰਾਇਟੀ ਤੁਹਾਡੇ ਲਈ ਡਿਸਪਲੇ ਕੀਤੀ ਹੋਈ ਹੈ, ਜਿੱਥੋਂ ਤੁਸੀਂ ਕੁਆਲਿਟੀ ਦੀ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰਜ਼ ਆਦਿ ਲੈ ਕੇ ਆ ਸਕਦੇ ਹੋ। ਉੱਥੇ ਤੁਸੀਂ ਹਾਈ ਐਂਡ ਦਾ ਫਰਨੀਚਰ, ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਔਨ ਟਾਈਮਲੀ, 5461 ਹਾਈਵੇ 6 ਨਾਰਥ ਗੋਲਫ 16 ਇੰਟਰਮੋਲ ਡਰਾਈਵ ਬਰੈਂਪਟਨ ਤੇ 905-799-0045 ਤੇ ਕਾਲ ਕਰ ਸਕਦੇ ਹੋ। ਐਚ ਕੇ ਮੂਵਰਸ ਵੱਲੋਂ ਸਪਾਂਸਰ ਕੀਤੀ ਜਾਵੇਗੀ ਗੱਲਬਾਤ ਸਰਦਾਰ ਜਸਬੀਰ ਸਿੰਘ ਪੱਟੀ ਸਾਹਿਬ ਦੇ ਨਾਲ। ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, ਕਿਸ ਵੇਲੇ ਬਿਸਤਰੇ ਬੰਨ ਲਏ ਜਾਂਦੇ ਨੇ ਅੱਗਿਓ ਚਾਬੀਆਂ ਨਹੀਂ ਮਿਲਦੀਆਂ, ਫਿਰ ਬਿਸਤਰੇ ਰੱਖੀਏ ਕਿਤੇ ਸੇਫ, ਅੰਡਰ ਸਿਕਿਉਰਿਟੀ ਸਟੋਰੇਜ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਐਚ ਕੇ ਮੂਵਰਸ ਐਂਡ ਸਟੋਰੇਜ ਦੇ ਵੀਰ ਹਰਮਿੰਦਰ ਹੈਰੀ ਜੀ, 140 ਐਡਵਾਂਸ ਬੁਲੇਵਾਰਡ ਨੰਬਰ 416-524-6604 ਤੇ ਕਾਲ ਕਰ ਸਕਦੇ ਹੋ। ਆਪਣੇ ਵਾਸਤੇ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤਿਆਂ ਲਈ ਐਨ ਆਰ ਆਈ ਮੈਰਿਜ ਬਿਊਰੋ 647-888-6000 ਤੇ ਲਓ ਚੱਲਦੇ ਆ ਪੰਜਾਬ। ਸਰਦਾਰ ਜਸਵੀਰ ਸਿੰਘ ਜੀ ਪੱਟੀ ਹਾਜ਼ਰ ਨੇ ਅਗਲੇ 20-25 ਮਿੰਟ ਆਪਾਂ ਗੱਲਬਾਤ ਕਰਾਂਗੇ ਵਿਦਆਊਟ ਕਮਰਸ਼ੀਅਲ, ਪਰੰਤੂ ਮੇਪਲ ਵਨ ਕਿਚਨ ਐਂਡ ਬਾਥ ਇੰਕ ਵੱਲੋਂ ਸਪਾਂਸਰ ਕੀਤਾ ਜਾਵੇਗਾ ਇਸ ਹਿੱਸੇ ਨੂੰ। ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਵਪਾਰਕ ਅਦਾਰੇ ਦੇ ਵਿੱਚ ਕੋਈ ਆਫਿਸ ਫਰਨੀਚਰ ਦਾ ਕੰਮ ਕਰਾਉਣਾ ਜਾਂ ਘਰ ਦੀ ਕਿਚਨ ਬਣਾਉਣੀ ਹੈ ਸ਼ਾਨਦਾਰ, ਤਾਂ ਗੂਗਲ ਤੇ 7-star ਲੈ ਚੁੱਕੀ ਕੰਪਨੀ। ਔਰ ਨੰਬਰ ਟੂ ਕਾਲ 173 ਐਡਵਾਂਸ ਬੁਲੇਵਾਰਡ 34 ਯੂਨਿਟ 905-458-0075 ਤੇ ਘਰ ਨੂੰ ਬਣ ਗਿਆ ਬਾਅਦ ਦੇ ਵਿਚ ਉਹਨੂੰ ਪੇਂਟ ਕਰਾਉਣਾ ਤਾਂ ਗਿੱਲ ਪ੍ਰੋਫੈਸ਼ਨਲ ਪੇਂਟਿੰਗ ਦੇ, ਗਿੱਲ ਹਾਊਸ ਪੇਂਟਿੰਗ ਦੇ, ਕਮਲ ਗਿੱਲ, ਐਸਟੀਮੇਟ ਲਓ ਬਿਲਕੁਲ ਫ੍ਰੀ। ਰੈਜੀਡੈਂਸ਼ੀਅਲ, ਕਮਰਸ਼ੀਅਲ, ਬੇਸਮੈਂਟ, ਆਫਿਸ ਪੇਂਟ, ਸਪਰੇ ਪੇਂਟਿੰਗ, ਕ੍ਰੀਏਟਿਵ ਪੇਂਟਿੰਗ, ਸਟੱਕੋ ਰਿਮੂਵ ਕਰਕੇ ਜਾਣਗੇ, ਲੱਗੇਗਾ ਇਨੀ ਕਿ ਸਟੱਕੋ ਉੱਥੇ ਹੋਈ ਸੀ ਪਹਿਲਾਂ। ਕਮਲ ਗਿੱਲ 647-843-5960 ਤੇ ਜੇਕਰ ਤੁਸੀਂ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ ਤਾਂ ਨੰਬਰ ਦਿੰਦਾ ਤੁਹਾਨੂੰ ਮੈਂ, ਐਨੀ ਟਾਈਮ ਹੋਮ ਰੈਨੋਵੇਸ਼ਨ ਦੇ ਵੀਰ ਹਰ ਕਮਲਜੀਤ ਸਿੰਘ ਤੇ ਹਰਜਿੰਦਰ ਸਿੰਘ ਮੁੱਠੀ ਬਾਕਮਾਲ ਕੰਮ ਕਰਦੇ ਨੇ। ਜੇਕਰ ਤੁਸੀਂ ਕੌਂਕਰੀਟ ਦਾ ਵੀ ਕੋਈ ਕੰਮ ਕਰਾਉਣਾ ਹੋਵੇ 647-277-1735। ਅੰਮ੍ਰਿਤਸਰੀ ਫਿਸ਼ ਦੇ ਸ਼ੌਕੀਨ ਹੋ ਤਾਂ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ 499 ਰਿਲਾਸਨ ਤੇ ਮਿਕਲੋਗਲਨ ਦੇ ਵਾਕਿਆ ਨੇ ਟਿਫਨ ਲਗਾਉਂਦੇ ਨੇ, ਭਾਜੀ ਤਿਆਰ ਕਰਦੇ ਨੇ, ਜੀਟੀਏ ਦੇ ਵਿਚ ਲਾਈਵ ਲੋਕੇਸ਼ਨ ਪ੍ਰਬੰਧਨ ਦੇ ਨਾਲ ਬੈਠ ਕੇ ਖਾਣਾ ਖਾਣ, ਮਠਿਆਈਆਂ ਵਨਸਵਨੀਆਂ ਲੈਣ ਵਾਸਤੇ ਤੁਸੀਂ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਨਾਨਕਸਰ ਗੁਰਦੁਆਰਾ ਸਾਹਿਬ ਦੀ ਸਾਈਟ ਤੇ ਪੁਰਾਣਾ ਮਸ਼ਹੂਰ ਪਲਾਜ਼ਾ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ 905-450-6464 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਟੂਡੀਓ ਦਾ ਨੰਬਰ 905-813-1320।
10: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ।
7: ਵੈਲਕਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਸੀਂ ਇਸ ਵਕਤ ਸੁਣ ਰਹੇ ਹੋ, ਮੈਂ ਹਾਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ। 10:40 ਹੋਏ ਨੇ ਤੇ ਲਓ ਫਿਰ ਸਰਦਾਰ ਜਸਵੀਰ ਸਿੰਘ ਜੀ ਪੱਟੀ ਆ ਚੁੱਕੇ ਨੇ, ਕਰਾਂਗੇ ਉਨ੍ਹਾਂ ਨਾਲ ਗੱਲਬਾਤ। ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ ਨੰਬਰ 905-813-1320। ਪਟ ਸਾਹਿਬ ਵੈਲਕਮ, ਸਵਾਗਤ ਹੈ ਜੀ, ਐਨੂੰ ਸਤਿ ਸ੍ਰੀ ਅਕਾਲ।
11: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ।
7: ਕੀ ਹਾਲ ਚਾਲ, ਠੀਕ ਠਾਕ ਹੋ?
11: ਬੜੀ ਕਿਰਪਾ ਜੀ, ਤੁਸੀਂ ਸੁਣਾਓ
7: ਜੀ। ਬਹੁਤ ਵਧੀਆ ਜੀ, ਬਹੁਤ ਵਧੀਆ, ਚੜ੍ਹਦੀ ਕਲਾ ਬਾਬੇ ਦੀ ਕਿਰਪਾ। ਭਾਈ ਬਲਵੰਤ ਸਿੰਘ ਰਾਜੂ ਹੋਣਾ ਵਾਲੇ ਖਬਰ ਪੜ ਰਿਹਾ ਸੀ ਕਿ ਕਾਫੀ ਅਹਿਮ ਖਬਰ ਆਈ, ਇਕ ਤਾਂ ਉਨ੍ਹਾਂ ਨੂੰ ਫਾਂਸੀ ਦੀ ਜਿਹੜਾ ਸਜ਼ਾ ਹੈ ਉਹਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਕੇਂਦਰ ਦਾ ਰਵੱਈਆ ਆਪਾਂ ਪੜ੍ਹਦੇ ਸੁਣਦੇ ਵੀ ਆਏ ਹਾਂ, ਖਾਸ ਤੌਰ ਤੇ ਅਮਿਤ ਸ਼ਾਹ ਦਾ ਜਦੋਂ ਬਿਆਨ। ਕੇਂਦਰ ਨੇ ਕਿਹਾ ਕਿ ਫਾਂਸੀ ਨੂੰ ਉਮਰ ਕੈਦ ਵਿਚ ਬਦਲਣ ਤੋਂ ਇਨਕਾਰ। ਕੀ ਇਹ ਤੋਂ ਲੱਗਦਾ ਕਿ ਭਾਈ ਬਲਵੰਤ ਸਿੰਘ ਰਾਜੋਣਾ ਫਾਂਸੀ ਦਾ ਰਾਹ ਜਿਹੜਾ ਹੈ ਸਾਫ਼ ਹੋ ਗਿਆ? ਜਿੰਦਾ ਸ਼ਹੀਦਾਂ ਦਾ ਖਿਤਾਬ ਉਨ੍ਹਾਂ ਦੇ ਕੋਲ ਪਹਿਲਾਂ ਹੀ ਹੈ, ਕਿ ਸ਼ਹੀਦਾਂ ਦੀ ਲੜੀ ਦੇ ਵਿਚ ਹੋਰ ਵਾਧਾ ਹੋਣ ਜਾ ਰਿਹਾ?
11: ਭਾਈ ਬਲਵੰਤ ਸਿੰਘ ਰਾਜੋ ਵਾਲੇ ਪਿਛਲੇ ਕਰੀਬ 31 ਸਾਲਾਂ ਤੋਂ ਜੇਲ ਚ ਬੈਠੇ ਤੇ ਕਰੀਬ ਕਰੀਬ 12-13 ਸਾਲਾਂ ਤੋਂ ਉਹ ਕਿੱਥੇ ਬੈਠੇ ਨੇ? ਉਹ ਬੈਠੇ ਨੇ ਆਪਣੇ ਇੱਕ ਕੋਠੜੀ ਜਿਹੜੀ ਫਾਂਸੀ ਦੇ ਮਜ਼ਰ ਵਾਸਤੇ ਹੁੰਦੀ ਹੈ
7: ਜੀ,
11: ਬਹੁਤ ਛੋਟੀ ਹੁੰਦੀ, ਨਾ ਬੰਦਾ ਚੰਗੀ ਤਰ੍ਹਾਂ ਖਲੋ ਸਕਦਾ, ਨਾ ਬਹਿ ਸਕਦਾ, ਨਾ ਲੰਮੇ ਪੈ ਸਕਦਾ। ਉਸ ਕੋਠੜੀ ਚ ਤੇ ਭਾਈ ਰਾਜਵਾਣੀ ਨੂੰ ਜਿਹੜਾ ਅੱਜ ਕੇਂਦਰ ਨੇ, ਕਿਉਂਕਿ ਇਨ੍ਹਾਂ ਨੇ 2020 ਦੇ ਵਿਚ ਇੱਕ ਪਟੀਸ਼ਨ ਪਾਈ ਸੁਪਰੀਮ ਕੋਰਟ ਜੀ, ਮੇਰਾ ਫੈਸਲਾ ਕੀਤਾ, ਜਿਹੜੀ SCPC ਨੇ ਇੱਕ ਮਰਸੀ ਪਟੀਸ਼ਨ ਪਾਈ, ਮੈਂ ਤਾਂ ਪਾਈ ਨੀ ਕਿਸੇ, ਉਹਦੇ ਉੱਤੇ ਤੁਰੰਤ ਫੈਸਲਾ ਦਿੱਤਾ ਜਾਵੇ ਤਾਂ ਕਿ ਮੇਰਾ ਕੋਈ ਫੈਸਲਾ ਹੋ ਸਕੇ ਇੱਧਰ ਚੋਂ ਉੱਧਰ ਹੋ ਸਕੇ। ਉਹਦੇ ਵਿਚ 41 ਤਰੀਕਾਂ ਪਈਆਂ 6 ਸਾਲਾਂ ਦੇ ਵਿਚ, ਤੇ 6 ਸਾਲਾਂ ਦੇ ਤਰੀਕਾਂ ਪੈਣ ਤੋਂ ਬਾਅਦ 42 ਤਰੀਕ ਤੇ ਆ ਕੇ ਉਹਨਾਂ ਨੇ ਇਨਕਾਰ ਕਰਤਾ ਵੀ ਅਸੀਂ ਇਹਦੇ ਵਿਚ ਕੋਈ ਰੱਦੋ ਬਦਲ ਨਹੀਂ ਕਰ ਸਕਦੇ ਜੋ ਸੁਪਰੀਮ ਕੋਰਟ ਦਾ ਹੁਕਮ ਕਰ ਰਹੇ। ਇਹਦਾ ਮਤਲਬ ਮਰਸੀ ਪਟੀਸ਼ਨ ਤੇ ਉਹਨਾਂ ਕਿਸੇ ਪ੍ਰਕਾਰ ਮਰਸੀ ਵੀ ਪਹਿਲਾਂ ਖਾਰਜ ਹੋ ਗਈ ਸੀਗੀ, ਇਹ ਤੇ ਸਰਕਾਰ ਕੋਲ ਪਾਈ ਸੀ ਇਹਨਾਂ। ਸੁਪਰੀਮ ਕੋਰਟ ਜਿਹੜੀ ਹੈ 2023 ਚ ਇਹਨਾਂ ਨੂੰ ਇਨਕਾਰ ਕਰ ਚੁੱਕੀ ਹੈ ਵੀ ਤੁਹਾਨੂੰ ਕਿਸੇ ਪ੍ਰਕਾਰ ਦੀ ਤੁਹਾਡੀ ਜਿਹੜੀ ਉਮਰ ਕੈਦ ਜਿਹੜੀ ਉਹ ਫਾਂਸੀ ਜਾਂ ਨਹੀਂ ਕੀਤੀ ਜਾ ਸਕਦੀ। 2023 ਸੁਪਰੀਮ ਕੋਰਟ ਕਹਿ ਚੁੱਕੀ, ਇਥੋਂ ਤੇ ਅਸੀਂ ਕਹਿ ਸਕਦੇ ਹਾਂ ਵੀ ਹੁਣ ਰਸਤਾ ਸਾਫ ਹੋ ਗਿਆ ਉਹਨਾਂ ਦਾ
7: ਫਾਂਸੀ ਦੇਣ ਦਾ।
11: ਨਹੀਂ, ਰਸ ਖਤਮ ਹੋ ਗਈ ਸਾਰੀ ਕਹਾਣੀ,
7: ਸਾਰੀ ਖਤਮ ਹੋ ਗਈ।
11: ਹੁਣ ਚੱਕਰ ਸਿਰਫ ਇਹ ਆ ਅਜੇ ਵੀ ਸੁਪਰੀਮ ਕੋਰਟ ਨੇ ਅਠਾਈ ਤਰੀਕ ਪਾਈ ਹੈ ਤੇ ਸਰਕਾਰ ਦੇ ਜਿਹੜੇ ਨਟਰਾਜ ਦੇ ਅਧੀਕ ਸੋਲੀਸਿਟਰ ਜਨਰਲ ਸੀ ਉਹਨੂੰ ਕਿਹਾ ਵੀ ਆਓ ਇੱਥੇ ਵਿਚਾਰ ਚਰਚਾ ਕਰੀਏ। ਹੁਣ ਸਮਾਂ ਵੀ ਥੋੜਾ ਵਾ ਤੇ ਮੈਨੂੰ ਲੱਗਦਾ ਵੀ ਜੇ ਕਿਤੇ ਭਾਈ ਰਾਜੂ ਨੇ ਇਹਨੂੰ ਫਾਂਸੀ ਦੇ ਕੇ ਇਹਦਾ ਵੋਟਾਂ ਲੈਣੀਆਂ ਮੈਨੂੰ ਮੁੜ ਕੇ ਉਹਨੂੰ ਕੈਸ਼ ਕਰਨਗੇ ਪੂਰੇ ਇੰਡੀਆ ਦੇ ਵਿੱਚ। ਸਾਕਾ ਨੀਲਾ ਤਾਰਾ ਤੋਂ ਬਾਅਦ ਕਾਂਗਰਸ ਨੂੰ 400 ਤੋਂ ਵੱਧ ਸੀਟਾਂ ਮਿਲੀਆਂ ਸੀ ਇੰਦਰਾ ਗਾਂਧੀ ਕਤਲ ਤੋਂ ਬਾਅਦ, ਤੁਹਾਨੂੰ ਪਤਾ ਹੋਏਗਾ 543 ਤੋਂ 400 ਤੋਂ ਸੀਟਾਂ ਮਿਲੀਆਂ ਸੀ ਇਹਨਾਂ, ਇੰਨੀ ਵੱਡੀ ਮੈਜੋਰਿਟੀ ਕਦੀ ਕਿਸੇ ਨੂੰ ਮਿਲੀ ਤੇ ਪੋਸੀਬਿਲਿਟੀ ਹੈ ਵੀ ਇਹੋ ਜਿਹੀ ਕਾਰਵਾਈ ਕਰ ਸਕਦੇ ਆ। ਮੈਂ ਫਿਰ ਕਹਿੰਦੇ ਆ ਸਾਕੀ ਸਾਡੀ ਸਿੱਖ ਲੀਡਰਸ਼ਿਪ ਜਿਹੜੀ ਉਹ ਗਰਕ ਚੁੱਕੀ ਹੈ, ਟੋਟਲੀ ਗਰਕ ਚੁੱਕੀ, ਖਾਸ ਕਰਕੇ ਜਿਹੜੇ ਪੱਗਾਂ ਸਰੀ ਪਸਾਈ ਬੈਠੇ ਇਸ ਵੇਲੇ ਭਾਜਪਾ ਚ ਬੈਠੇ ਤੇ ਉਹਨਾਂ ਤੇ ਇਹ ਫਾਂਸੀ ਕਲੰਕ ਹੋਏਗੀ ਕਲੰਕ। ਲੇਕਿਨ ਇਹ ਨਹੀਂ ਗੱਲ ਨਹੀਂ, ਅਜੇ ਵੀ ਯਤਨ ਜਾਰੀ ਨੇ, ਵੱਡੇ ਵੱਡੇ ਵਕੀਲ ਆਉਣਗੇ ਆਪਣਾ ਪੱਖ ਰੱਖਣਗੇ ਸੁਪਰੀਮ ਕੋਰਟ ਨੂੰ ਜਿਹੜਾ ਬਕਾਇਦਾ ਤੌਰ ਤੇ ਮਨਾਉਣਗੇ, ਕਿਉਂ ਧਾਰਾ 14 ਬਰਾਬਰੀ ਦਾ ਅਧਿਕਾਰ ਦਿੰਦੀ ਆ, ਬਰਾਬਰੀ ਦਾ ਅਧਿਕਾਰ ਮਤਲਬ ਜੇ ਤੁਸੀਂ ਰਾਜੀਵ ਗਾਂਧੀ ਦੇ ਕੱਲ ਤੇ ਦਿੱਤੇ ਤੇ ਇਹਨਾਂ ਨੂੰ ਛੱਡੋ, ਕਿਉਂ ਨਹੀਂ ਛੱਡਦੇ ਤੁਸੀਂ, ਉਹਦੇ ਤਹਿਤ ਤੁਸੀਂ ਫਾਂਸੀ ਨਹੀਂ ਲਾ ਸਕਦੇ। ਲੇਕਿਨ ਫਿਰ ਵੀ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਨਕਾਰ ਕਰਤਾ ਵੀ ਕਿਸੇ ਪ੍ਰਕਾਰ ਦੀ ਰੱਦੋ ਬਦਲ ਕਰਨ ਤੋਂ, ਇਹਦਾ ਮਤਲਬ ਆ ਕੇਂਦਰ ਨੂੰ ਕਿਸੇ ਪ੍ਰਕਾਰ ਦੀ ਸਿੱਖਾਂ ਦੀ ਪਰਵਾਹ ਨਹੀਂ, ਨਾ ਸਿੱਖਾਂ ਦੀ ਲੋੜ ਮਹਿਸੂਸ ਕਰਦੀ। ਤੁਹਾਨੂੰ ਪਤਾ ਹੋਏਗਾ ਇੱਕ 9 ਬੰਦਿਆਂ ਚ ਵਾਹਿਦ ਬੰਦਾ ਸੀਗਾ ਜਿਹਨੇ ਜੱਜ ਨੂੰ ਕਿਹਾ ਸੀ ਮੈਂ ਕੋਈ ਦਲੀਲ ਨਹੀਂ ਦੇਣੀ, ਮੈਂ ਕੋਈ ਅਪੀਲ ਨਹੀਂ ਕਰਨੀ, ਮੈਂ ਇਸ ਕਾਂਡ ਚ ਸ਼ਾਮਲ ਹਾਂ, ਅਸੀਂ ਬੇਅੰਤ ਸਿੰਘ ਨੂੰ ਮਾਰਿਆ ਵਾ, ਤੁਸੀਂ ਆਪਣੇ ਫਾਂਸੀ ਦੇ ਰਸਤੇ ਮਜ਼ਬੂਤ ਕਰੋ। ਬਾਕੀ ਇਹਨੇ ਵਕੀਲ ਕੀਤੇ ਸੀਗੇ, 9 ਦੇ ਵਿੱਚੋਂ 2 ਬੰਦਿਆਂ ਨੂੰ ਫਾਂਸੀ ਹੋਈ ਸੀ, ਭਾਈ ਜਗਤਾਰ ਸਿੰਘ ਵਾਰੇ ਤੇ ਭਾਈ ਬਲਵੰਤ ਸਿੰਘ ਰਾਜੂਆਣੇ, ਬਾਕੀ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਤੇ ਭਾਈ ਜਗਤਾਰ ਸਿੰਘ ਵਾਰਾ ਦਾ ਚਲੇ ਗਏ ਸੀ ਹਾਈਕੋਰਟ ਤੇ ਉਹ ਉਮਰ ਕੈਦ ਚ ਤਬਦੀਲ ਹੋ ਗਈ, ਲੇਕਿਨ ਭਾਈ ਰਾਜੂਆਣਾ ਨਹੀਂ ਸੀ, ਉਹਨੇ ਰੋਕਿਆ ਸੀ ਵਾਰੇ ਨੂੰ ਵੀ ਨਹੀਂ ਜਾਣਾ ਆਪਾਂ, ਪਰ ਗਿਆ ਕਿ ਕਾਨੂੰਨ ਆ, ਕਾਨੂੰਨ ਦਾ ਫਿਰ ਫਿਰ ਮਿਲਦਾ ਤੇ ਕੋਈ ਗੱਲ ਨਹੀਂ ਹੈਗੀ। ਇਸ ਕਰਕੇ ਭਾਈ ਰਾਜੂਆਣੇ ਨੂੰ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਤੇ ਬਕਾਇਦਾ ਤੌਰ ਤੇ ਉਹਨੂੰ ਮਿਲ ਕੇ ਆਏ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੜਗੱਜ, ਜਿਨ੍ਹਾਂ ਦੇ ਦਿਨ ਥੋੜੇ ਰਹਿ ਗਏ ਹੁਣ, ਤੇ ਉਹ ਮਿਲ ਕੇ ਆਏ ਤੇ ਉੱਥੇ ਵੀ ਉਹਨੇ ਕਿਹਾ ਵੀ ਨਾ ਤੇ ਮੈਂ ਮਾਫ਼ੀ ਮੰਗਣੀ ਜੇ, ਨਾ ਕੋਈ ਪਛਤਾਤਾਪ ਕਰਨਾ ਜੇ, ਜੇ ਕੋਈ ਰਾਹ ਦਿੰਦੀ ਹੈ ਸਰਕਾਰ ਦੇਵੇ, ਨਹੀਂ ਦਿੰਦੀ ਤੇ ਆਪਾਂ ਫਾਂਸੀ ਲੱਗਣ ਲਈ ਤਿਆਰ।
7: ਪਰ ਸਰ ਤੁਸੀਂ ਬਹੁਤ ਸਾਰੀਆਂ ਗੱਲਾਂ ਕਹਿ ਦਿੱਤੀਆਂ ਨੇ, ਬਹੁਤ ਕੁਝ ਆ ਮੇਰੇ ਕੋਲ ਕਿਉਂਕਿ ਪੜਿਆ ਬਹੁਤ, ਕੋਸ਼ਿਸ਼ ਕੀਤੀ ਹੈ ਇਤਿਹਾਸ ਜਿਹੜਾ ਸਾਡਾ ਮੌਜੂਦਾ ਐਮਰਜੈਂਸੀ ਤੋਂ ਲੈ ਕੇ ਹੁਣ ਤੱਕ ਜਿਹਦੀ ਭੂਮਿਕਾ ਪੰਜਾਬ ਦੇ ਵਿੱਚ ਕਿਹੋ ਜਿਹੀ ਰਹੀ, ਕਿੱਦਾਂ ਦੀ ਰਹੀ, ਬੜੀ ਵਾਰੀ ਬੋਲਿਆ ਪਰ ਬੋਲ ਕੇ ਮੇਰੇ ਖਿਆਲ ਦੇ ਵਿੱਚ ਸਮਝਾਉਣ ਦਾ ਉਹਨਾਂ ਨੂੰ ਫਾਇਦਾ ਹੁੰਦਾ ਜਿਨ੍ਹਾਂ ਨੇ ਸਮਝਣਾ ਹੋਵੇ, ਜਿਨ੍ਹਾਂ ਨੇ ਕੁਝ ਮੰਨਣਾ ਹੋਵੇ, ਪਰ ਜਿਨ੍ਹਾਂ ਨੇ ਸ਼ਰਮਾ ਹੀ ਲਾ ਕੇ ਰੱਖ ਦਿੱਤੀਆਂ ਸਾਈਡ ਤੇ, ਹਾਂਜੀ ਜ਼ਮੀਰਾਂ ਹੀ ਮਾਰ ਲਈਆਂ ਉਹਨਾਂ ਨੂੰ ਦੱਸਣ ਦਾ ਤੇ ਉਹਨਾਂ ਨੂੰ ਸਮਝਾਉਣ ਦਾ ਵੀ ਕੀ ਫਾਇਦਾ, ਕੋਈ ਬੋਲਣ ਦਾ ਵੀ ਕੋਈ ਫਾਇਦਾ ਨਹੀਂ, ਕਿਉਂਕਿ ਸ਼ਬਦ ਚੁਭਦੇ ਹੁੰਦੇ ਨੇ ਸਾਡੇ ਕਈ ਵੇਲੇ ਸ਼ਬਦ, ਇਹਦੇ ਚ ਅਕਾਲੀ ਵੀ ਉਹਨੇ ਜ਼ਿੰਮੇਵਾਰ ਨੇ, ਇਹਦੇ ਵਿੱਚ ਜੇ ਬੀਜੇਪੀ ਅੱਜ ਫਾਂਸੀ ਦਿੰਦੀ ਹੈ ਤੇ ਉਹ ਵੀ ਜ਼ਿੰਮੇਵਾਰ ਹੈ, ਤੇ ਇਹਦੇ ਵਿੱਚ ਕਾਂਗਰਸੀ ਵੀ ਉਹਨੇ ਜ਼ਿੰਮੇਵਾਰ, ਕਿਉਂਕਿ ਜੇ ਕਤਲ ਕਾਂਡ ਕਤਲ ਹੋਇਆ ਮੁੱਖ ਮੰਤਰੀ ਦਾ ਤੇ ਕੌਣ ਸੀ, ਕਾਂਗਰਸੀ, ਤੇ ਕਾਂਗਰਸ ਨੇ ਜਿਸ ਤਰੀਕੇ ਦੇ ਨਾਲ ਜੋ ਘਟਨਾਕ੍ਰਮ ਵਾਪਰੇ ਨੇ ਐਮਰਜੈਂਸੀ ਤੋਂ ਲੈ ਕੇ ਹੁਣ ਤੱਕ ਸਾਰੇ ਹੀ ਹਮਾਮ ਚ ਨੰਗੇ ਨੇ। ਅਸੀਂ ਬੋਲਦੇ ਹਾਂ ਇੱਥੇ, ਸੱਚ ਦੱਸਦੇ ਹਾਂ, ਸੱਚ ਬੋਲਣ ਦੀ ਜ਼ਰੂਰਤ ਕਰਦੇ ਹਾਂ, ਕੌੜਾ ਹੁੰਦਾ ਖਮਿਆਜਾ ਬੜਾ ਔਖਾ ਭੁਗਤਣਾ ਪੈ ਰਿਹਾ, ਇਸ ਕਰਕੇ ਮੈਂ ਕੁਛ ਨਹੀਂ ਬੋਲਾਂਗਾ ਕਿਉਂਕਿ ਸਾਡੀ ਕੌਮ ਬੜੀ, ਤੁਸੀਂ ਕਹਿ ਚੁੱਕਾ ਕਿ ਜੋ ਤੁਸੀਂ ਸ਼ਬਦ ਬੋਲਦੇ ਨੇ ਮੈਂ ਉਹਨਾਂ ਨੂੰ ਸੈਕਿੰਡ ਕਰਕੇ ਅੱਗੇ ਵੱਧਦਾ। ਤੁਸੀਂ ਹੁਣ ਇੱਕ ਇਸ਼ਾਰਾ ਕੀਤਾ ਹੈ ਜਹਿਦਾਰ ਗੜਗੱਜ ਦੇ ਦਿਨ ਥੋੜੇ ਰਹਿ ਗਏ, ਕੀ ਲੱਗਦਾ ਕਿ ਬਦਲਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਦੁਬਾਰਾ ਜੇ ਲੈ ਕੇ ਆਉਣਗੇ ਤੇ ਕਿਹਨੂੰ ਲੈ ਕੇ ਆਉਣਗੇ, ਕਿਹੜਾ ਇਸ ਵਕਤ ਇਹਨਾਂ ਦੇ ਮੁਤਾਬਕ ਫਿੱਟ ਬੈਠ ਜਾਏਗੀ ਟੀ?
11: ਜਿਹੜੇ ਗੜਗੱਜ ਹੋ ਰਹੀ ਨੇ ਇਹਨਾਂ ਦੇ ਪਿੱਛੇ ਪੈ ਗਏ ਨੇ ਚਾਵਲਾ ਧੜਾ ਤੇ ਮਹਿਤਾ ਧੜਾ ਤੇ ਵਿਰਸਾ ਧੜਾ,
7: ਹਾਂਜੀ
11: ਜਿਹੜੇ ਉਹਨਾਂ ਨੇ ਉਹਨੂੰ ਪੰਚ ਚੋਂ ਛੇਕਿਆ ਵਾ ਉਹ ਇਸ ਗੱਲ ਤੋਂ ਕਾਫੀ ਨਾਰਾਜ਼ ਨੇ। ਉਹ ਪਰਮਜੀਤ ਸਿੰਘ ਸਰਨੇ ਨਾਲ ਵੀ ਨਾਰਾਜ਼ ਨੇ ਤੇ ਗੜਗੱਜ ਨਾਲ ਵੀ ਨਾਰਾਜ਼ ਨੇ। ਇਸ ਕਰਕੇ ਜੋ ਇਸ ਵੇਲੇ ਸਾਨੂੰ ਸੁਣ ਸੁਣ ਕੇ ਖਬਰਾਂ ਮਿਲ ਰਹੀਆਂ ਨੇ ਉਹ ਇਹੀ ਦੱਸ ਰਹੀਆਂ ਨੇ ਵੀ ਜਥੇਦਾਰ ਗੜਗੱਜ ਦੀ ਕਿਸੇ ਵੇਲੇ ਵੀ ਛੁੱਟੀ ਹੋ ਸਕਦੀ ਤੇ ਉਹਨਾਂ ਦੀ ਜਗ੍ਹਾ ਤੇ ਇਹਨਾਂ ਕੋਲ ਇਸ ਵੇਲੇ ਇੱਕੋ ਬੰਦਾ ਲਾਉਣ ਵਾਲਾ ਹੈਗਾ ਵਾ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ। ਆਮ ਤੌਰ ਤੇ ਲਗਭਗ ਉਹਦੀ ਟੈਨੋਰ ਠੀਕ ਲੱਗ ਮੈਂ ਨੀ ਕਹਿੰਦਾ ਬਿਲਕੁਲ ਠੀਕ ਰਹੀ ਲਗਭਗ ਟੈਨੋਰ ਠੀਕ ਇੱਕ ਕੇਸ ਨੂੰ ਲੈ ਕੇ ਜਿਹੜਾ ਰਸੂਦਾ ਸਾਹਿਬ ਵਾਲਾ ਸੀ ਔਰ ਉਹ ਜਨਤਕ ਹੋ ਗਿਆ ਵੀ ਉਹਨੇ ਕੋਲ ਧੱਕੇ ਨਾ ਕਰਾਇਆ ਗਿਆ ਸੀ ਉਹ ਗੱਲ ਤੇ ਬਕਾਇਦਾ ਤੌਰ ਤੇ ਗਿਆਨੀ ਗੁਰਮੁਖ ਸਿੰਘ ਨੇ ਜਨਤਕ ਕਰ ਦਿੱਤੀ ਸੀ ਆਪ ਪ੍ਰੈਸ ਨੂੰ ਕਰਕੇ ਲਗਾਤਾਰ ਤਿੰਨ ਪ੍ਰੈਸ ਨੂੰ ਕੀਤੇ ਮੈਂ ਤਿੰਨਾਂ ਸ਼ਾਮਿਲ ਹੁੰਦਾ ਰਿਹਾ ਉਹਦੇ ਚ ਚਿੱਟੇ ਲਫਜ਼ਾਂ ਦੇ ਕਹਿਤਾ ਸੀ ਵੀ ਸਾਨੂੰ ਇਹਨਾਂ ਨੇ ਬਕਾਇਦਾ ਤੌਰ ਤੇ ਆਪਣੇ ਘਰ ਸੱਦਿਆ ਸੀ ਘਰ ਸੱਦ ਕੇ ਸਾਨੂੰ ਚਿੱਠੀ ਦਿੱਤੀ ਸੀ ਤੁਸੀਂ ਆਹ ਕੰਮ ਕਰਨਾ ਇਹ ਸੋਚਦੇ ਨੇ ਫਿਰ ਇਸੇ ਕਰਕੇ ਇੱਕ ਦਿਨ ਲੇਟ ਹੋਇਆ ਉੱਤੋਂ ਸੁਖਬੀਰ ਗਲਾ ਕੱਢੀ ਜਾਂਦਾ ਸੀ ਉਹ ਕਰਨਾ ਪਿਆ ਮੈਨੂੰ ਜਿਹੜੇ ਨੇੜੇ ਸੀ ਨਾ ਆਮ ਤੌਰ ਤੇ ਗਿਆਨੀ ਗੁਰਬਚਨ ਸਿੰਘ ਨੇੜੇ ਉਹਨਾਂ ਨੂੰ ਨਹੀਂ ਪਤਾ ਸਵਾਏ ਗਿਆਨੀ ਗੁਰਬਚਨ ਸਿੰਘ ਗਿਆਨੀ ਆਪਣੇ ਗੁਰਬਖ ਸਿੰਘ ਤੇ ਜਿਹੜੇ ਗਿਆਨੀ ਮਲ ਸਿੰਘ ਇਹਨਾਂ ਸਵਾਏ ਕਿਸੇ ਨੂੰ ਨਹੀਂ ਸੀ ਪਤਾ ਈਵਨ ਗਿਆਨੀ ਇਕਬਾਲ ਸਿੰਘ ਨਹੀਂ ਸੀ ਪਤਾ ਜੋਤਿੰਦਰ ਸਿੰਘ ਜਿਹੜਾ ਹਜ਼ੂਰ ਸਾਹਿਬ ਉਹਨਾਂ ਨੂੰ ਸੀ ਪਤਾ ਆਮ ਤੌਰ ਤੇ ਮੇਰੇ ਨਾਲ ਪਹਿਲਾਂ ਗੱਲ ਕਰ ਲੈਂਦੇ ਸੀਗੇ ਤੇ ਕਈ ਵਾਰੀ ਖਬਰ ਲੱਗਣਾ ਬੜਾ ਕੁਝ ਟਲ ਜਾਂਦਾ ਸੀਗਾ ਇੱਥੇ ਉਹਨਾਂ ਮਹਿਸੂਸ ਕੀਤਾ ਵੀ ਜੇ ਗੱਲ ਕਰ ਲੈਂਦੇ ਖਬਰ ਲੱਗ ਜਾਂਦੀ ਤੇ ਮਾਮਲਾ ਟਲ ਜਾਣਾ ਸੀ ਰੌਲਾ ਪੈ ਜਾਣਾ ਕਿਤੇ ਉੱਥੇ ਲੇਕਿਨ ਉਹ ਗੱਲ ਨਹੀਂ ਕੀਤੀ ਕੰਮ ਕੀਤਾ ਤੇ ਮੁੜ ਕੇ ਜੋਸ਼ ਹੋ ਰਿਹਾ ਤੁਹਾਡੇ ਸਾਹਮਣੇ ਜੋਸ਼ ਹੋ ਰਿਹਾ ਜੇ ਉਹਦੇ ਵਿੱਚ ਸ਼ਾਮਲ ਗਿਆਨੀ ਇਕਬਾਲ ਸਿੰਘ ਬਾਹਰ ਜਥੇਦਾਰ ਰਹਿ ਸਕਦੇ ਨੇ ਜੋਤਿੰਦਰ ਸਿੰਘ ਰਹਿ ਸਕਦੇ ਨੇ ਗਿਆਨੀ ਗੁਰਮੁਖ ਸਿੰਘ ਰਹਿ ਸਕਦੇ ਫਿਰ ਗਿਆਨੀ ਗੁਰਬਚਨ ਸਿੰਘ ਕਿਉਂ ਨਹੀਂ ਚਾਰ ਤੇ ਗਏ ਨਾ ਤੇਰੇ ਸਾਹਮਣੇ ਇੱਕ ਤੇ ਡੈਥ ਹੋ ਗਈ ਹੈ ਗਿਆਨੀ ਮਲ ਸਿੰਘ ਜਿਹੜੇ ਇਸੇ ਵਿਯੋਗ ਚ ਹੀ ਮਾਰੇ ਗਏ ਬੇਚਾਰੇ ਇਹੋ ਹੀ ਲੈ ਕੇ ਬਹਿ ਗਿਆ ਵੀ ਸਾਡੇ ਕੋਲ ਗਲਤ ਕੰਮ ਕਰਾਇਆ ਉਹਨਾਂ ਕੀਤਾ ਇਸ ਕਰਕੇ ਗਿਆਨੀ ਗੁਰਗੱਜ ਤੋਂ ਜਿਹੜੀ ਇਹ ਲੋਬੀ ਹੈ ਨਾ ਜਿਹੜੀ ਖਾੜਕੂ ਲੋਬੀ ਦਾ ਸੀ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੋਦੀ ਦਾ ਨਿੱਘ ਮਾਰਿਆ ਉਹ ਲੋਬੀ ਗਿਆਨੀ ਗੁਰਗੱਜ ਤੋਂ ਕਾਫੀ ਆਵਾਜ਼ ਆ ਮੈਨੂੰ ਸਵੇਰੇ ਇੱਕ ਟੈਲੀਫੋਨ ਆਉਂਦਾ ਮੈਂ ਕਹਿੰਦਾ ਚਲੋ ਕੋਈ ਗੱਲ ਨੀ ਫਿਰ ਦੁਪਹਿਰੇ ਫੋਨ ਆਉਂਦਾ ਸ਼ਾਮੀ ਕਿਸੇ ਖਾਸ ਬੰਦੇ ਦੇ ਫੋਨ ਆਇਆ ਉਹਨੇ ਕਿਹਾ ਜੀ ਇਹ ਗੱਲ ਕਨਫਰਮ ਆ ਗੜਗੱਜ ਹੋਰੀ ਦੋ ਚਾਰ ਦਿਨ ਦੇ ਪ੍ਰਾਹੁਣੇ ਨੇ ਉਹਨਾਂ ਨੂੰ ਪੱਕੇ ਤੌਰ ਕੇ ਘਰ ਭੇਜਦੇ ਆ ਕਿ ਕੇਸਗੜ੍ਹ ਸਾਹਿਬ ਭੇਜਦੇ ਉਹ ਨੀ ਉਹਨਾਂ ਕੋਲ ਅਕਾਲ ਤਖ਼ਤ ਦਾ ਚਾਰਜ ਨਹੀਂ ਹੈਗਾ ਪਰ ਅਸੀਂ ਵੇਖਦੇ ਹਾਂ ਔਰ ਮੈਂ ਤੁਹਾਨੂੰ ਇਹ ਵੀ ਦੱਸਦਿਆਂ ਚਾਵਲਾ ਸਾਹਿਬ ਇਸ ਚੈਨਲ ਦੇ ਉੱਤੇ ਅੱਜ ਸਾਰਿਆਂ ਨੇ ਪਹਿਲੀ ਖਬਰ ਕੀਤੀ ਤੁਹਾਡੀ ਕਿਸੇ ਕਿਤੇ ਹੋਰ ਨਹੀਂ ਕੀਤੀ ਇਹ ਖਬਰ ਔਰ ਕਿਸੇ ਚੈਨਲ ਨੂੰ ਕੀਤੀ ਵੀ ਨਹੀਂ ਖਬਰ
7: ਗਿਆਨੀ ਗੁਰਬਚਨ ਸਿੰਘ ਹੁਣਾਂ ਦਾ ਪਹਿਲਾਂ ਹੀ ਜੇ ਤੁਸੀਂ ਕਿਹਾ ਕਿ ਟਨਿਓਰ ਜਿਹੜਾ ਵਧੀਆ ਰਿਹਾ ਪਰ ਉਹ ਕੀ ਕਹਿੰਦੇ
11: ਮੇਰੀ ਗੱਲ ਮੈਂ ਕਿਹਾ ਲਗਭਗ ਠੀਕ ਰਿਹਾ ਮੈਂ ਨਹੀਂ ਕਿਹਾ ਵਧੀਆ ਰਿਹਾ
7: ਲਗਭਗ ਹੀ ਕਿਹਾ
11: ਮੇਰਾ ਬੜਾ ਫਰਕ
7: ਹੈ ਸੌ ਸੁਨਾਰ ਦੀ ਇੱਕ ਲੁਹਾਰ ਦੀ ਜਿਹੜਾ ਕੀਤੀ ਕਤਰੀ ਖੂਜ ਪਾਲੀ ਸਭ ਕੁਝ ਵਧੀਆ ਟਨਿਓਰ ਲਗਭਗ ਰਿਹਾ ਤੇ ਸਰਸੇ ਵਾਲਾ ਬਲਾਤਕਾਰੀ ਸਾਧ ਤੇ ਸਭ ਤੋਂ ਉੱਤਮ ਸਿੱਖਾਂ ਦਾ ਜੇਕਰ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ ਤੇ ਉਹਦੀ ਮਤਲਬ ਸੰਦਰਭ ਦੇ ਵਿਚ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦਾ ਬਾਣਾ ਪਾਇਆ ਹੁਣ ਪੁਸ਼ਾਕ ਕਿੰਨੇ ਭੇਜੀ ਕਿੰਨੇ ਨਹੀਂ ਭੇਜੀ ਮੈਂ ਤੇ ਉਦਣ ਵੀ ਚਾਵਲਾ ਸਾਹਿਬ ਕਹਿੰਦੇ ਸੀ ਕਿ ਮੈਂ ਕਿਦੋਂ ਖੋਲਣਾ ਮੈਂ ਕਿਹਾ ਕਰ ਦੋ ਲੀਰੋ ਲੀਰੋ ਹੁਣ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਬਣੋ ਸੱਚੇ ਸਿਪਾ ਸਲਾਰ ਜੇ ਤੁਸੀਂ ਵਾਕਿਆ ਹੀ ਸੰਤ ਜਰਨੈਲ ਸਿੰਘ ਹੁਣਾਂ ਦੀ ਗੋਦੀ ਦਾ ਨਿੱਘ ਮਾਣਿਆ ਤੇ ਬਾਂਜੋ ਫਿਰ ਉਹ ਕਹਿੰਦਾ ਸੀਗਾ ਵੀ ਮੈਂ ਮੌਤ ਦਾ ਜਿਹੜੀ ਜਿਹੜਾ ਵਾ ਸਰੀਰ ਦਾ ਮਰਨਾ ਕੋਈ ਮਰਨਾ ਨਹੀਂ ਮੌਤ ਜਿਹੜੀ ਆ ਮੇਰੀ ਜ਼ਮੀਰ ਨਾ ਮਰੇ ਹਨਾ ਤੇ ਖੋਲ ਦੋ ਹੁਣ ਜੇ ਤੁਸੀਂ ਉਹਦੀ ਬੁੱਕਲ ਦਾ ਨਿੱਘ ਮਾਰਿਆ ਤਾਂ ਗਾਂ ਹੁਣ ਤੁਹਾਡੇ ਬੱਚੇ ਬੁੱਚੇ ਸੈੱਟ ਨੇ ਤੁਹਾਡੇ ਤੇ ਦਾਗ ਸਾਰੀ ਉਮਰ ਲੱਗਾ ਰਹਿਣਾ ਕਿ ਉਹ ਬੀਬੀ ਨੂੰ ਇਸ ਜੁੰਡਲੀ ਨੇ ਸੱਦਿਆ ਸਾਰਾ ਕੁਝ ਹੁਣ ਖੁਲਾਸਾ ਹੋ ਗਿਆ ਹੁਣ ਧਾਮੀ ਸਾਹਿਬ ਗੋਂਗਲੂਆਂ ਤੋਂ ਮਿੱਟੀ ਚਾੜ ਰਹੇ ਸੀ ਪੱਤਰਕਾਰਾਂ ਨੂੰ ਟੁੱਟ ਟੁੱਟ ਕੇ ਪੈ ਰਹੇ ਸੀ ਸਵਾਲ ਤੁਸੀਂ ਪੁੱਛਦੇ ਹੋ ਮੈਂ ਤੁਹਾਡਾ ਗੁਲਾਮ ਆ ਮੈਂ ਬਲਾ ਬਲਾ ਬਲਾ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਸੀ ਉਹ ਸਿੱਕਰੀ ਜੰਮੀ ਸੀ ਮੂੰਹ ਦੇ ਉੱਤੇ ਹਾਂਜੀ ਅੱਖਾਂ ਵੇਖੋ ਕਿਵੇਂ ਝਮਕ ਰਹੇ ਸੀ, ਉਹ ਬੇਬਸ ਨਜ਼ਰ ਆ ਰਹੇ ਸੀ, ਜਿਵੇਂ ਤੁਸੀਂ ਹੁਣੇ ਸ਼ਬਦ ਵਰਤਿਆ ਕਿ ਉਤੋਂ ਸੁਖਬੀਰ ਗਾਲਾਂ ਕੱਢ ਰਿਹਾ ਸੀ। ਮੈਨੂੰ ਨੀ ਪਤਾ ਹੁਣ ਗਾਲਾਂ ਕੱਢਦਾ ਜਾਂ ਨਹੀਂ, ਗਾਲਾਂ ਕੱਢ ਕੇ ਕੰਮ ਕਰਾਉਂਦਾ ਜਾਂ ਨਹੀਂ ਕਰਾਉਂਦਾ, ਗਾਲਾਂ ਉਹਦੀ ਫਿਤਰਤ ਆ ਜਾਂ ਨਹੀਂ ਫਿਤਰਤ, ਕਿਹਨੂੰ ਕੱਢੀਆਂ ਕਿਹਨੂੰ ਨਹੀਂ ਕੱਢੀਆਂ। ਜੇ ਇਹ ਇਸ ਤਰ੍ਹਾਂ ਹੋ ਰਿਹਾ ਜੇ ਗਿਆਨੀ ਗੁਰਭਜਨ ਸਿੰਘ ਆ ਰਹੇ ਨੇ ਤੇ ਜਹਿਦਰ ਗੜਗੱਜ ਬਦਲੇ ਜਾ ਰਹੇ ਨੇ, ਤਾਂ ਫਿਰ ਬਦਲਣਾ ਤੇ ਕੁਛ ਨਹੀਂ। ਵੱਧ ਤੋਂ ਵੱਧ ਕੀ ਹੋਊਗਾ ਕਿ ਆ ਗੋਂਗਲੂਆਂ ਤੋਂ ਮਿੱਟੀ ਝਾੜੀ ਜਾਊਗੀ, ਬੀਬੀ ਕੋ ਬਿਆਨ ਦਵਾ ਦੇਣਗੇ ਕਿ ਜੀ ਨਹੀਂ ਜੀ ਮੇਰੇ ਤੇ ਪ੍ਰੈਸ਼ਰ ਸੀ ਸਰਕਾਰ ਦਾ, ਸਰਕਾਰ ਬਦਲਣ ਤੋਂ ਬਾਅਦ ਆਜੂਗਾ ਬਿਆਨ, ਜੀ ਮੈਨੂੰ ਤਾਂ ਜੀ ਪ੍ਰੈਸ਼ਰਾਈਜ਼ ਕੀਤਾ ਗਿਆ ਸੀ, ਮੈਨੂੰ ਧਮਕਾਇਆ ਗਿਆ ਸੀ ਆਹ ਬਿਆਨ ਦੇਣ ਵਾਸਤੇ, ਉਹ ਬਿਆਨ ਦੇਣ ਵਾਸਤੇ, ਬੀਬੀ ਰੂਪ ਕੌਰ ਦੀ ਘਰ ਵਾਪਸੀ ਹੋਜੂਗੀ, ਹਾਂਜੀ ਉਹਨੇ ਗੁੱਗਾ ਪੂਜ ਦੇਣਾ ਵਾ, ਹੁਣ ਮੇਣੋ ਮੇਣੀ ਹੋਏ ਨੇ, ਕਿਵੇਂ ਉਹਨੇ ਖੁਲਾਸੇ ਕੀਤੇ ਨੇ, ਕਿਵੇਂ ਉਹ ਆਪਣੀ ਬੋਲੀ ਦੇ ਵਿਚ ਨਾ ਤਿੰਨਾ ਚਾਰ ਪੰਜ ਜਿਹੜੇ ਬੁੱਢੀ ਲੀਡਰਸ਼ਿਪ ਹੈ ਉਹਨੂੰ ਨੰਗਿਆਂ ਕਰ ਰਹੀ ਹੈ, ਇਹਨਾਂ ਨੂੰ ਨੰਗਿਆਂ ਕਰ ਰਹੀ ਹੈ, ਉਹਦੇ ਕੋਈ ਕੋਈ ਕੁਝ ਹੈਗਾ ਇਹਦੇ ਸਾਰੇ ਕੁਝ, ਇਹ ਕੁਰਸੀਆਂ ਦੇ ਬੈਠੇ ਰਹਿਣ, ਕੋਈ ਦੋ ਰਾਵਾਂ ਨਹੀਂ। ਅੱਜ ਜਿੱਥੇ ਅਸੀਂ ਗੱਲਬਾਤ ਕਰਦੇ ਹਾਂ ਪੁਰਾਣੇ ਯੋਧਿਆਂ ਦੀ ਗੱਲਬਾਤ ਕਰਦੇ ਹਾਂ, ਨਾਲ ਦੀ ਨਾਲ ਕੁਝ ਜਿਹੜੇ ਮਹੰਤ ਨਰੈਣੂਆਂ ਦੀ ਵੀ ਗੱਲ ਆਉਂਦੀ, ਆਉਂਦੀ ਕਿ ਨਹੀਂ ਆਉਂਦੀ, ਤੇ ਇਹਨਾਂ ਦਾ ਨਾਂ ਤਾਂ ਹੁਣ ਹਿਸਟਰੀ ਦੀ ਕਾਲੀ ਬੁੱਕ ਚ ਲਿਖਿਆ ਗਿਆ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਰਾਵਾਂ ਨੂੰ ਬਦਨਾਮ ਕਰ ਦਿੱਤਾ ਜਾਂ ਹੋਈਆਂ ਨੇ ਬਦਨਾਮ, ਇਹਨਾਂ ਨੇ ਕੀਤੀਆਂ ਜਾਂ ਨਹੀਂ ਕੀਤੀਆਂ ਅਸੀਂ ਦਾਵਾ ਕਰਦੇ, ਪਰ ਇਹ ਬੀਬੀ ਰੂਪ ਕੌਰ ਫਿਰ ਬਿਆਨ ਦੇ ਦੂਗੀ, ਉਹ ਵਾਪਸੀ ਹੋ ਜੂਗੀ ਘਰ ਦੇ ਵਿਚ, ਸਭ ਕੁਝ ਸ਼ਾਂਤ ਹੋਜੂ, ਪਰ ਬਦਨਾਮ ਤਾਂ ਹੋ ਗਏ ਚਾਵਲਾ ਸਾਹਿਬ, ਬਦਨਾਮ ਤਾਂ ਹੋ ਗਿਆ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ, ਵੀ ਇਸ ਤਰ੍ਹਾਂ ਦੇ ਜਥੇਦਾਰ ਫੈਸਲੇ ਲੈਂਦੇ ਨੇ, ਇਸ ਤਰ੍ਹਾਂ ਜਥੇਦਾਰ ਬਦਲੇ ਜਾਂਦੇ ਨੇ। ਗਿਆਨੀ ਗੜਗੱਜ ਨੇ ਜੋ ਕੀਤਾ, ਸਮੇਂ ਦੀ ਬਦੌਲਤ ਕੀਤਾ ਜਾਂ ਨਹੀਂ ਕੀਤਾ, ਇਹ ਗੱਲ ਵੱਖਰੀ ਗੱਲ ਆ, ਪਰ ਕੀ ਗਿਆਨੀ ਗੁਰਭਜਨ ਸਿੰਘ ਨੂੰ ਲਿਆ ਕੇ ਹੁਣ ਲੋਕ ਉਨ੍ਹਾਂ ਨੂੰ ਐਕਸੈਪਟ ਕਰ ਲੈਣਗੇ, ਕੌਮ ਐਕਸੈਪਟ ਕਰ ਲੂਗੀ ਕਿ ਅੱਧੀ ਰਾਤ ਨੂੰ ਉਨ੍ਹਾਂ ਨੂੰ ਵੀ ਮਤਲਬ 2 ਵਜੇ ਸਲੋਪਾ ਉਹ ਪਾਏ ਜਾਣਗੇ।
11: ਤੁਸੀਂ ਭੋਲੇ ਬੰਦੇ ਹੋ, ਕਿਹੜੇ ਲੋਕਾਂ ਦੀ ਗੱਲ ਕਰਦੇ ਹੋ
7: ਜੀ?
11: ਜੇ ਇਹਨੂੰ ਸੈਟ ਕਰਦੇ ਜੀ ਰਾਤ ਦੇ 12-2 ਵਜੇ ਤੇ ਜੀ ਤਾਜਪੁਸ਼ੀ ਕਿਹਨੂੰ ਸੈਟ ਕਰ ਲਿਆ, ਬਾਕੀ ਹੀ ਰਹਿ ਗਈ, ਬਾਕੀ ਰਹੀ ਗੱਲ ਜਿੰਨਾ ਤੇ ਪੂਰਾ ਸਿਸਟਮ ਨੀ ਸੁਧਰਦਾ, ਜਿਹੜਾ ਮਰਜ਼ੀ ਜਿਹੜਾ ਮਰਜ਼ੀ ਜਥੇ ਦੇ ਲਾਉਣ ਦੇ
7: ਜੀ, ਬਿਲਕੁਲ।
11: ਹੁਣ ਗਿਆਨੀ ਗੁਰਮਿੰਦਰ ਸਿੰਘ ਦੀ ਗੱਲ ਹੈ, ਉਹਦੇ ਘਰੇ ਬੈਠੇ ਸੀਗੇ ਤੇ ਉਹਨੇ ਮੇਰੇ ਨਾਲ ਗੱਲ ਕੀਤੀ ਜੀ, ਅਸੀਂ ਮੈਂ ਕਿਹਾ ਸੀ ਸੁਖਬੀਰ ਸਿੰਘ ਬਾਦਲ ਨੂੰ ਵੀ ਸਾਨੂੰ ਏਦਾਂ ਘਰ ਨਾ ਬੁਲਾਇਆ ਕਰੋ ਆਪਣੇ ਦੇਸ਼, ਜੇ ਕੰਮ ਨੂੰ ਦੱਸ ਦਿਆ ਕਰੋ, ਬੰਦਾ ਭੇਜ ਦਿਆ ਕਰੋ, ਫੋਨ ਕਰ ਦਿਆ ਕਰੋ, ਅਸੀਂ ਕਰ ਦਿਆਂਗੇ ਕੋਈ ਗੱਲ। ਤੇ ਵੱਡੇ ਬਾਦਲ ਲੈ ਕੇ ਸਿੰਘ ਸਾਹਿਬ ਠੀਕ ਕਹਿ ਰਹੇ ਨੇ, ਇਹ ਸ਼ਬਦ ਗਿਆਨੀ ਗੁਰਮੁਖ ਸਿੰਘ ਦਿੰਦੇ।
7: ਚਲੋ ਅੱਛਾ, ਗੁਰਦੁਆਰਾ ਆਲਮਗੀਰ ਕਾਫੀ ਚਰਚਾ ਦੇ ਵਿਚ ਹੈ, ਕਿਉਂਕਿ ਅੱਜ ਕੱਲ ਏ ਆਈ ਦਾ ਵੀ ਜਮਾਨਾ ਹੈ, ਏ ਆਈ ਦੇ ਨਾਲ ਬੜੀ ਛੇੜਛਾੜ ਕਰਕੇ ਕੁਛ ਵੀ ਬਣਾਇਆ ਜਾ ਸਕਦਾ। ਕੀ ਵਾਕਿਆ ਹੀ ਉੱਥੇ ਏਡੀ ਵੱਡੀ ਤਾਦਾਦ ਦੇ ਵਿਚ ਪ੍ਰਵਾਸੀਆਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਜਿਵੇਂ ਸੋਸ਼ਲ ਨੈਟਵਰਕ ਤੇ ਦਿਖਾਇਆ ਜਾ ਰਿਹਾ, ਮਾਮਲਾ ਕੀ ਸੀ?
11: ਆਲਮਗੀਰ ਪਿੰਡ ਦੇ ਵਿਚ ਜਿਹੜੇ ਲੋਕ ਨੇ ਜੀ, ਟੱਪਰੀ ਵਾਸ ਟਾਈਪ ਜਿਹੜੇ ਦੇ ਪ੍ਰਵਾਸੀ ਆ ਕੇ ਝੁੱਗੀਆਂ ਝੌਂਪੜੀ ਲੈਂਦੇ ਨੇ, ਉਹ ਕਾਫੀ ਹੈਗੇ ਤੇ ਉਹ ਪ੍ਰਸ਼ਾਦਾ ਵੀ ਗੁਰਦੁਆਰੇ ਛਕਦੇ ਨੇ, ਤੁਸੀਂ ਮਨਾ ਨਹੀਂ ਕਰ ਸਕਦੇ। ਉਹ ਉੱਥੇ ਬਾਥਰੂਮ ਗਏ, ਲੈਟਰਿਨ ਗਏ, ਬਾਹਰ ਆ ਕੇ ਉਹਨੂੰ ਹੱਥ ਨਾਲ ਧੋਤੇ ਤੇ ਤੁਸੀਂ ਲੰਗਰ ਚੱਲੇ ਤੇ ਸੇਵਾਦਾਰ ਨੇ ਰੋਕਤਾ, ਕਹਿੰਦਾ ਪਹਿਲਾਂ ਹੱਥ ਧੋ ਕੇ ਸਭ ਬਣ, ਏਦਾਂ ਨਹੀਂ ਤੁਸੀਂ ਲੰਗਰ ਜਾ ਸਕਦੇ। ਉਹ ਨੌਕੇ ਸਕਾਲੇ ਹੋਏ, ਉਹ ਵੀ ਉੱਕਾ ਸਕਾਲਿਆ, ਮੁੜ ਕੇ ਸੇਵਾਦਾਰ ਹੋਰ ਵੀ ਆ ਗਏ, ਮੁੜ ਕੇ ਨਹੀਂ ਹੱਥ ਵੀ ਧੋ ਕੇ ਆਏ, ਸਭ ਕੁਛ ਕੀਤਾ ਤੇ ਲੰਗਰ ਵੀ ਛਕਿਆ। ਫਿਰ ਲੰਗਰ ਛਕਣ ਤੋਂ ਬਾਅਦ ਚਲੇ ਗਏ ਬਾਹਰ, ਬਾਹਰ ਜਾ ਕੇ ਇਕੱਠੇ ਹੋ ਕੇ ਉਹਨਾਂ ਲੰਗਰ ਤੇ ਜਿਹੜੀ ਬਰਸਾਤ ਕਰਤੀ ਇੱਟਿਆਂ ਰੋਲਿਆ, ਜਦੋਂ ਬਰਸਾਤ ਕੀਤੀ ਤੇ ਫਿਰ ਆਟੋਮੈਟਿਕਲੀ ਵੀ ਐਸ ਜੀ ਪੀ ਸੀ ਜਿਹੜੇ ਵਰਕਰ ਸੀ ਜਿਹੜੇ ਉਹਨਾਂ ਦੇ ਆਪਣੇ ਮੁਲਾਜ਼ਮ ਨੂੰ ਹਰਕਤ ਚਾਹੁਣਾ ਹੀ ਹੋਣਾ ਸੀ, ਉੱਥੇ ਨਿਹੰਗ ਸਿੰਘ ਜਥੇਬੰਦੀਆਂ ਵੀ ਆ ਗਈਆਂ, ਫਿਰ ਸਾਰੀ ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਫਿਰ ਸਾਰੀਆਂ ਝੁੱਗੀਆਂ ਸਫਾਈ ਕਰਤੀਆਂ ਵੀ ਤੁਸੀਂ ਗੰਦ ਪਾਇਆ ਇੱਥੇ, ਨਾਲੇ ਤੁਸੀਂ ਨਜਾਇਜ਼ ਕਬਜ਼ੇ ਕਰਕੇ ਬੈਠੇ ਹੋ, ਨਾਲੇ ਲੰਗਰ ਸਾਡੇ ਕੋਈ ਛਕਦੇ ਨੇ, ਨਾਲੇ ਤੁਸੀਂ ਸਾਡੇ ਦੇ ਇੱਟੇ ਮਾਰਦੇ। ਜਥੇਬੰਦੀ ਨੇ ਕਹਿ ਦਿੱਤਾ ਵੀ ਇਸ ਪਿੰਡ ਵਿੱਚ ਕੋਈ ਝੁੱਗੀ ਨਹੀਂ ਰਹਿਣ ਦਿੱਤੀ। ਜੋ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਗੁਰਗੱਜ ਸਾਹਿਬ ਕਹਿੰਦੇ ਜੀ ਇਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਹੋਈ ਪਰਚਮ ਦੇ ਜਗ੍ਹਾ। ਉਹਦੇ ਵਿੱਚੋਂ 3 ਬੰਦੇ ਤੇ ਮੌਕੇ ਤੇ ਫੜ ਲਏ ਸੀ ਉਹਨਾਂ ਨੇ ਸੇਵਾਦਾਰਾਂ ਨੇ, ਬਾਕੀ ਵੀ ਫੜੇ ਜਾ ਰਹੇ ਨੇ ਇੱਕ ਇੱਕ ਦੋ ਦੋ ਕਰਕੇ। ਮਤਲਬ ਕਹਿਣ ਤੋਂ ਭਾਵ ਇੱਕ ਤੇ ਤੁਹਾਨੂੰ ਵੇਖੋ ਲੰਗਰ ਛਕਾਉਣ ਡਿਆ ਨੇ, ਉਹ ਜੇ ਤੁਹਾਨੂੰ ਕਿਹਾ ਵੀ ਭਾਈ ਹੱਥ ਮੂੰਹ ਧੋ ਕੇ ਆਓ ਲੰਗਰ ਛਕਣਾ, ਤੇ ਤੁਸੀਂ ਗੱਲ ਪਿੰਜ ਸੰਦੀਗਲ ਦੀ ਗੱਲ ਕਿਉਂ ਕਹੀ? ਸਾਡੇ ਵਾਸਤੇ ਲੰਗਰ ਮੈਂਡੇਟਰੀ ਨੇ, ਉਹਨੂੰ ਛਕਾਉਣਾ ਛਕਾਉਣਾ ਸੀ,
7: ਬਿਲਕੁਲ
11: ਇਹ ਤਾਂ ਸ਼ਰਤਾ ਵਾ। ਸ਼ਰਧਾ ਨੂੰ ਸ਼ਰਧਾ ਸਮਝੋ। ਚਾਵਲਾ ਸਾਹਿਬ ਅੱਜ ਤੋਂ ਜਦੋਂ ਸਰਦ ਜਰਨੈਲ ਸਿੰਘ ਭਿੰਡਰਾਂਵਾਲੇ ਜੇ ਆਏ ਨਹੀਂ ਸੀ ਉੱਥੇ ਆਪਣੇ ਦਰਬਾਰ ਸਾਹਿਬ, ਉਦੋਂ ਪਹਿਲਾਂ ਬਕਾਇਦਾ ਤੌਰ ਤੇ ਇੱਕ ਸੇਵਾਦਾਰ ਡਾਂਗ ਬੈਠਾ ਹੁੰਦਾ ਸੀ ਲੰਗਰ ਦਿੰਦੇ ਹੋਏ,
7: ਬਿਲਕੁਲ ਬੈਠਾ ਹੁੰਦਾ ਸੀ,
11: ਤੇ ਦੋ ਦਿਨ ਤੋਂ ਬਾਅਦ ਕੋਈ ਵੱਧ ਲੰਗਰ ਆਉਂਦਾ ਛਕਣ ਵਾਸਤੇ ਹੁੰਦਾ ਤੋੜ ਦਿੰਦੇ ਇੱਦਾਂ ਹੀ ਬਈ।
7: ਵੈਸੇ ਪੱਟੀ ਸਾਹਿਬ ਇਹਦੇ ਤੇ ਕੁਝ ਨਾ ਕੁਝ ਸਾਨੂੰ ਸਾਡੀ ਜਿਹੜੀ ਹੈ ਨਾ ਜੀ ਇਹ ਲੰਗਰ ਪਰੰਪਰਾ ਬਾਰੇ ਬਹੁਤ, ਇੱਥੇ ਵੀ ਚਲੋ ਹੁਣ ਤੇ ਘਟ ਗਿਆ, ਮਤਲਬ ਇੱਥੇ ਵੀ ਰੁਝਾਨ ਬੜਾ ਪੁੱਠਾ ਜਿਹਾ ਚੱਲ ਪਿਆ, ਚੱਲਦਾ ਹੀ ਅਜੇ ਵੀ ਚੱਲਦਾ, ਸਾਨੂੰ ਕੁਝ ਨਾ ਕੁਝ ਇਹਦੇ ਤੇ ਨਿਯਮ ਮੇਰੇ ਖਿਆਲ ਦੇ ਵਿੱਚ ਜ਼ਰੂਰ ਬਣਾਉਣੇ ਚਾਹੀਦੇ ਨੇ ਕਿ ਇਹ ਨਹੀਂ ਕਿ ਸੱਤੇ ਦਿਨ ਸਵੇਰੇ ਸ਼ਾਮ ਆਓ ਤੇ ਮਤਲਬ ਗੁਰੂ ਦਾ ਲੰਗਰ ਠੀਕ ਹੈ ਛਕਣਾ, ਨਾਲ ਸੇਵਾ ਭਾਵਨਾ ਵੀ ਹੋਣੀ ਚਾਹੀਦੀ ਹੈ, ਸੇਵਾ ਕਰੋ ਕਿ ਜੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਵਾਲੀ ਆ ਜਾਂ ਕੋਈ ਭਾਂਡੇ ਮਾਂਜਣ ਵਾਲੀ ਆ, ਜੋੜੇ ਇਕੱਠੇ ਕਰਨ ਵਾਲੀ ਆ, ਤੱਪੜ ਝਾੜਨ ਵਾਲੀ ਆ ਜਾਂ ਹੋਰ ਵੀ ਸੇਵਾ ਹੁੰਦੀਆਂ ਨੇ, ਸਬਜ਼ੀ ਕੱਟਣ ਵਾਲੀ ਆ ਜਾਂ ਕੋਈ ਲੰਗਰ ਦੀ ਸੇਵਾ ਕਰਨ ਵਾਲੀ ਆ, ਇਹ ਵੀ ਤਾਂ ਨਾਲ ਚਾਹੀਦੀਆਂ ਨੇ, ਇਹ ਥੋੜੀ ਵੀ ਆਏ ਤੇ ਹੋਟਲ ਸਮਝਿਆ ਸਵੇਰੇ ਸ਼ਾਮ ਖਾਧੀ ਦੁਪਹਿਰੇ ਵੀ ਖਾਧੀ ਤੇ ਚਲ ਗਏ। ਹਾਂਜੀ
11: ਵੇਖੋ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕੰਮ ਕੀਤਾ ਸੀ, ਉਹਨਾਂ ਨੇ ਕਿਹਾ ਸੀ ਨਹੀਂ ਗੁਰੂ ਕਾ ਲੰਗਰ ਖੁੱਲਾ ਜਿਹੜਾ ਮਰਜ਼ੀ ਹੈ ਜਿਹੜਾ ਮਰਜ਼ੀ ਛਕੇ ਛਕਣ ਦੀ ਕੋਈ ਗੱਲ ਨਹੀਂ। ਪਹਿਲਾਂ ਇਹ ਹੈਗਾ ਸੀਗਾ ਉਹ ਸੇਵਾਦਾਰ ਨਹੀਂ ਜਾਣ ਦਿੰਦੇ ਸੀ, ਖਾਸ ਕਰਕੇ ਜੇ ਰਿਕਸ਼ੇ ਰਿਕਸ਼ੇ ਨਹੀਂ ਜਾਣ ਦਿੰਦੇ ਸੀ ਨਹੀਂ ਵੀ, ਹਾਂ ਜਿਹੜਾ ਸੇਵਾ ਕਰੇ ਉਹ ਲੰਗਰ ਛਕ ਸਕਦਾ ਵਾ। ਸੰਤ ਭੂਰੀ ਵਾਲੇ ਬਾਬਾ ਜੈਵਲ ਸਿੰਘ ਹੋਰੀ ਉਹ ਪੰਗਤ ਚ ਉਠਾ ਦਿੰਦੇ ਹੁੰਦੇ, ਉਹ ਕਹਿੰਦੇ ਸੀ ਤੂੰ ਸੇਵਾ ਨਹੀਂ ਕੀਤੀ ਇੱਥੇ ਗੁਰੂ ਘਰ ਸੇਵਾ ਨਹੀਂ ਕੀਤੀ ਤੈਨੂੰ ਲੰਗਰ ਪਚਣਾ ਕਿਵੇਂ ਹੈ, ਫਿਰ ਪੋਸੇ ਨੂੰ ਕਹਿੰਦੇ ਲੰਗਰ ਛਕ ਸਕਦਾ ਜਦ ਸੇਵਾ ਕੀਤੀ ਜਾ ਕੇ, ਇਹ ਸੀ ਉਹਨਾਂ ਦੇ ਅਸੂਲ। ਲੇਕਿਨ ਸੰਤਾਂ ਨੇ ਕਹਿਤਾ ਵੀ ਨਹੀਂ ਵੀ ਇੱਥੇ ਸਾਰੇ ਛਕ ਸਕਦੇ, ਤੋਰ ਦਾ ਫਿਰ ਸ਼ੁਰੂ ਹੋ ਗਿਆ ਵੀ ਜਦੋਂ ਮਰਜ਼ੀ ਆਓ, ਤਾਂ ਹੀ ਉਹ ਕਹਿ ਦਿੰਦੇ ਆ ਅੰਮ੍ਰਿਤਸਰ ਦੇ ਵਿੱਚ ਬੰਦਾ ਜਿਹੜਾ ਨਾ ਉਹ ਹਾਰਟ ਅਟੈਕ ਦਾ ਮਰ ਸਕਦਾ, ਕਿਸੇ ਬਿਮਾਰੀ ਦਾ ਮਰ ਸਕਦਾ, ਐਕਚੁਅਲੀ ਮਰ ਸਕਦਾ ਵਾ, ਭੁੱਖਾ ਨਹੀਂ ਮਰ ਸਕਦਾ
7: ਜੀ।
12: This is CJMR, the voice of the city, part of White Oaks Communications Group, your trusted local radio provider for more than 70 years.
7: ਲਈ ਸਰਕਾਰ ਨੇ ਤਿੰਨ ਮੈਂਬਰੀ ਸੀਟ ਬਣਾਤੀ ਹੈ, ਨਿਕਲੂ ਕੋਈ ਨਤੀਜਾ?
11: ਵੇਖੋ ਜੀ, ਇਹਨੂੰ ਰਿੜਕਣਗੇ, ਇਲੈਕਸ਼ਨ ਤੱਕ ਲੈ ਕੇ ਜਾਣਗੇ। ਜਿਹੜਾ ਗੁਰਬੰਸ ਸਿੰਘ SSP ਫਰੀਦਕੋਟ ਇਹਦਾ ਮੁਖੀ ਲਾਇਆ ਵਾ, ਉਹ 328 ਸਰੂਪਾਂ ਵਾਲੀ ਸਿੱਟ ਬਣੀ ਸੀ, ਉਹ ਕਿੱਥੇ ਅੱਜ? ਉਹ ਚ ਵੀ ਸ਼ਾਮਲ ਆ, ਉਦੋਂ SP ਹੁੰਦਾ ਸੀ। ਜਿੰਨਾ ਚਿਰ ਇੱਥੇ ਜਗਤਪ੍ਰੀਤ ਰਿਹਾ ਇੱਥੇ ਉਸ ਸਿੱਟ ਦੇ ਵਿੱਚ, ਉਹਨਾਂ ਚਿਰ ਕੋਈ ਨਾ ਕੋਈ ਕੰਮ ਹੁੰਦਾ ਰਿਹਾ, ਉਹਨਾਂ ਤੇ ਵੀ ਰਿਕਾਰਡ ਮਿਲਿਆ, ਉਹਨਾਂ ਚਿਰ ਜਾ ਕੇ ਕਿਤੇ ਪੁੱਛ ਪੜਤਾਲ ਹੁੰਦੀ ਰਹੀ, ਤੇ ਜਿੱਦਣ ਇਹਦਾ ਤਬਾਦਲਾ ਕਰਤਾ ਉਹਦਾ ਮੁੜਕੇ ਸਭ ਖੂਹ ਖਾਤੇ
7: ਜੀ,
11: ਮੁੜਕੇ ਕਿਸੇ
7: ਜੀ,
11: ਕਿਉਂਕਿ ਉਹ ਸਿੱਖ ਸੀਗਾ, ਉਹਨੂੰ ਮਰਿਆਦਾ ਤਾਂ ਪਤਾ ਸੀਗਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਜਾਣਕਾਰੀ ਸੀਗੀ। ਜਿਹੜਾ ਲਿਆ ਕੇ ਯਾਦਵ ਲਾ ਤਾ ਉਹਨੂੰ ਕੀ ਪਤਾ ਕੀ ਉਹਦੇ ਪਾਸੇ ਤੇ ਇੱਕ ਪੋਥੀ ਹੈਗੀ
7: ਜੀ।
11: ਹੁਣ ਇਹਨੂੰ ਲਾਤਾ ਮੁਖੀ ਸਿੱਖ ਦਾ, ਇਹਦੇ ਨਾਲ ਇੱਕ SP ਆ ਸਿਮਰਜੀਤ ਸਿੰਘ ਵਿਜੀਲੈਂਸ ਦੇ ਚੰਡੀਗੜ੍ਹ, ਇੱਕ ਉਹਨੂੰ ਮੇਮਰ ਪਾਤਾ
7: ਜੀ,
11: ਇੱਕ DSP ਕਰਨ ਸਿੰਘ ਬਰਾੜ ਆ ਮੁੱਲਾਪੁਰ ਦਾਖਲ ਆ ਉਹਨੂੰ ਪਾਤਾ, ਤਿੰਨ ਮੈਂਬਰੀ ਸੀਟ ਬਣਾਤੀ ਆ, ਤਿੰਨ ਮੈਂਬਰੀ ਸਮਿਟ ਨੂੰ ਜਿਸ ਤਰੀਕੇ ਦੇ ਉੱਪਰ ਹੁਕਮ ਹੋਣਗੇ ਉਸੇ ਤਰ੍ਹਾਂ ਕੰਮ ਕਰੋ
7: ਜੀ। ਚਲੋ, ਜਿਵੇਂ ਸਾਡੇ ਜਥੇਦਾਰ ਖਿਡੌਣੇ ਬਣੇ ਨੇ, ਚਾਬੀ ਜੀ ਨਹੀਂ ਦਿੱਤੀ ਚੱਲ ਗਏ, ਨਹੀਂ ਚੱਲਿਆ ਤੇ ਬਦਲ ਦੋ। ਸਰਕਾਰ ਵੱਲੋਂ CBI ਦੇ ਖਿਲਾਫ਼ ਕੀਤੇ ਕੇਸ ਦੀ ਸੁਣਵਾਈ ਕੱਲ ਨੂੰ ਹੋਣ ਜਾ ਰਹੀ ਹੈ, ਕੀ ਲੱਗਦਾ ਤੁਹਾਨੂੰ?
11: ਵੇਖੋ, ਇਹਨਾਂ ਨੇ ਜਿਹੜੀ ਹਾਈਕੋਰਟ ਨੇ ਆਰਡਰ ਕੀਤੇ ਨੇ ਕੇਸ CBI ਦਿੱਤਾ ਵਾ, ਉਹਨੂੰ ਚੁਣੌਤੀ ਸੁਪਰੀਮ ਕੋਰਟ ਦਿੱਤੀ ਸੀ
7: ਜੀ।
11: ਪਹਿਲਾਂ ਚੀਫ ਜਸਟਿਸ ਨੇ ਕਹਿਤਾ ਸੀ ਵੀ ਸਾਡੇ ਕੋਲ 2-3 ਦਿਨ ਟਾਈਮ ਨਹੀਂ ਜਾਏਗਾ, ਬਾਅਦ ਸੁਣਵਾਈ ਕਰਾਂਗੇ
7: ਜੀ।
11: ਕੱਲ ਸੁਣਵਾਈ ਹੋਣੀ ਸੀ ਨਹੀਂ ਹੋਈ, ਅੱਜ ਸੁਣਵਾਈ ਹੋਣੀ ਸੀ ਨਹੀਂ ਹੋਈ, ਉਹ ਇਸ ਕਰਕੇ ਨਹੀਂ, ਉਹ ਕਹਿੰਦੇ ਜਿਹੜੇ ਜਸਟਿਸ ਲਾਗੂ ਨੇ ਨਾ ਉਹ ਚੀਫ ਜਸਟਿਸ ਰਹਿਣੇ ਪੰਜਾਬ ਹਰਿਆਣਾ ਹਾਈਕੋਰਟ ਦੇ, ਉਹਨਾਂ ਨੂੰ ਕਿਹਾ ਤੁਸੀਂ ਫਾਈਲ ਪੜੋ, ਉਹ ਫਾਈਲ ਲੈ ਗਏ ਨੇ, ਹੁਣ ਕੱਲ ਉੱਤੇ ਸੁਣਵਾਈ ਹੁੰਦੀ ਆ, ਦੇਖਦੇ ਆ ਸੁਪਰੀਮ ਕੋਰਟ ਕੀ ਕਰਦੀ, ਉੱਤੇ ਰੋਕ ਲਾਉਂਦੀ ਆ, ਕੋਈ ਨੋਟਿਸ ਜਾਰੀ ਕਰਦੀ ਹੈ, ਫਿਰ ਪਤਾ ਲੱਗੂਗਾ। ਹੁਣ ਹਾਈਕੋਰਟ ਦੇ ਹੁਕਮ ਤੇ ਹੈਗੇ ਹੈਗੇ ਵੀ ਕਰੋ ਜਾਂਚ।
7: ਸਮਾਂ ਵੈਸੇ ਸਮਾਪਤ ਹੈ, ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਭਾਈ ਅੰਮ੍ਰਿਤਪਾਲ ਜੱਲੂਪੁਰ ਖੇੜਾ ਤੇ ਉਹ ਕਿ ਮੇਰੇ ਖੁਦ ਦੇ ਵੀ ਨਾਨਕੇ ਨੇ ਉੱਥੇ, ਤੇ ਇਹ ਮੇਰੇ ਨਾਨਕਿਆਂ ਤੋਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ, ਚਲੋ ਇਹ ਤੇ ਬਹੁਤ ਛੋਟੇ ਨੇ ਸਾਡੇ ਨਾਲੋਂ ਉਮਰ ਦੇ ਵਿੱਚ, ਪਰ ਇਹਨਾਂ ਦੇ ਦਾਦੀ ਦੇ ਹੋ ਸਕਦਾ ਕਿਤੇ ਦਰਸ਼ਨ ਹੋਏ ਹੁਣ ਛੋਟੇ ਹੁੰਦਿਆਂ ਉੱਥੇ। ਦਾਦੀ ਜੀ ਦੀ ਕਹਾਣੀ ਵੀ ਇਹਨਾਂ ਨਾਲ ਕਾਫੀ ਜੁੜੀ ਹੋਈ, ਜਦੋਂ ਵਾਲ ਕਟਾ ਕੇ ਆਏ ਕਹਿੰਦੇ ਸੀ ਘਰ ਨਾ ਬੜੀ ਦਾਦੀ ਨੇ ਕਿਹਾ ਸੀ, ਹਨਾ ਕਹਿ ਦਿੰਦੀਆਂ ਸੀ ਦਾਦੀਆਂ, ਬਾਹਰ ਚਲੇ ਗਏ, ਬਾਅਦ ਜਾ ਕੇ ਤਬਦੀਲੀ ਜੋ ਵੀ ਆਈ ਆ ਉਹ ਆਪਾਂ ਵੇਖੀ, ਪੜ੍ਹੀ ਸੁਣੀ ਸੁਣਾਈ ਹੈ। ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਜੀ ਦੇ ਨਾਲ ਟੈਲੀਫੋਨ ਤੇ ਗੱਲਬਾਤ ਕਰਨ ਲਈ 10 ਮਿੰਟ ਦਾ ਸਮਾਂ ਮਿਲਿਆ, ਇੱਕ ਅੱਧੇ ਮਿੰਟ ਦੇ ਵਿੱਚ ਵਾਈਂਡ ਅਪ ਕਰਾਂਗੇ। ਪਰ ਸਾਹਿਬ
11: ਦਾਦੀ ਨੇ ਸਿਰਫ ਜਿਹੜਾ ਸੀਗਾ ਇਹਨੂੰ ਇਹ ਨੀ ਜੀ ਕਿਹਾ ਧਰਨਾ ਬਣੀ, ਇਹਨੂੰ ਪੱਟੇ ਨੂੰ ਤੇਲ ਵੀ ਲਾਇਆ ਸੀ
7: ਆ ਲੱਗਾ। ਹਾਂਜੀ
11: ਤੇ ਹੁਣ ਦਾਦੀ ਬਿਮਾਰ ਆ, ਬਿਮਾਰ ਹੋਣ ਕਰਕੇ ਇਹਨੇ ਕਿਹਾ ਸੀ ਦਾਦੀ ਮਿਲਣਾ ਚਾਹੁੰਦੀ ਆ ਤੇ ਇਹਨੂੰ ਮਿਲ ਦਿੱਤਾ ਜਾਵੇ ਭਾਈ ਅੰਮ੍ਰਿਤਪਾਲ ਸਿੰਘ। ਅਦਾਲਤ ਨੇ ਕਹਿਤਾ ਵੀ ਨਹੀਂ, 10 ਮਿੰਟ ਤੱਕ ਉਹਦੀ ਫੋਨ ਤੇ ਗੱਲ ਹੋ ਸਕਦੀ
7: ਜੀ,
11: ਉਹਦੀ ਫੋਨ ਤੇ ਗੱਲ ਕਰਾ ਦੇ, ਫੋਨ ਟੂ ਫੋਨ ਉਹਦਾ ਨਹੀਂ ਸੀ ਇਜਾਜ਼ਤ ਦੇ ਸਕਦੇ। ਹੁਣ ਵੇਖੋ ਗੱਲ ਕੱਲ ਹੁੰਦੀ ਅੱਜ ਹੁੰਦੀ ਜਾਂ ਹੋ ਗਈ ਇਹ ਤਾਂ ਪਤਾ ਨਹੀਂ ਦੇ
7: ਜੀ। ਕੱਲ ਕਰਾਂਗੇ ਗੱਲਬਾਤ ਕਿ ਇਹਨਾਂ ਦੇ ਜਿਹੜੇ ਫੰਡ ਹੁੰਦੇ ਨੇ ਉਹਨਾਂ ਨੂੰ ਕਿਵੇਂ ਵਰਤੋਂ ਵਿਚ ਲਿਆਂਦਾ ਜਾ ਰਿਹਾ, ਕਿਉਂਕਿ ਮੈਂਬਰ ਪਾਰਲੀਮੈਂਟ ਅੰਦਰ ਬੈਠੇ ਨੇ ਤੇ ਇਹਨਾਂ ਦਾ ਇੱਕ ਆਫਿਸ ਹੋਊਗਾ ਬੱਕਿਆ ਦਾ, ਇਹਨਾਂ ਨੂੰ ਫੰਡ ਮੁਹੱਈਆ ਹੁੰਦੇ ਨੇ ਆਪਣੇ ਇਲਾਕੇ ਵਾਸਤੇ, ਉਹ ਕਿਸ ਤਰੀਕੇ ਨਾਲ ਵਰਤੇ ਜਾ ਰਹੇ ਨੇ, ਕਿਉਂਕਿ ਜੇ ਲੰਬਾ ਖਿੱਚਦਾ ਤਾਂ ਭਾਈ ਅੰਮ੍ਰਿਤਪਾਲ ਦੁਬਾਰਾ ਚੋਣ ਮੈਦਾਨ ਦੇ ਵਿਚ ਆਉਣਗੇ ਤੇ ਜੇ ਕੰਮ ਕੀਤੇ ਹੋਣਗੇ ਉਹ ਪੈਸੇ ਦੀ ਵਰਤੋਂ ਕੀਤੀ ਹੋਊਗੀ, ਲੋਕਾਂ ਨੂੰ ਪਤਾ ਲੱਗੂਗਾ ਕਿ ਜੇਲ੍ਹ ਦੇ ਵਿਚ ਵੀ ਬੈਠਾ ਪਈ ਆਪਣੇ ਇਲਾਕੇ ਦਾ ਸੋਚ ਰਿਹਾ ਜਿਹੜੇ ਫੰਡ ਮੁਹੱਈਆ ਕਰਵਾਏ ਜਾ ਰਹੇ ਨੇ, ਕਿਉਂਕਿ ਹੁੰਦੇ ਨੇ ਸਰਕਾਰੀ ਫੰਡ ਵਰਤਣ ਦੀ ਆਗਿਆ ਹੈ ਜਾਂ ਨਹੀਂ ਹੈ ਇਸ ਦੇ ਵਿਚ, ਕਿਉਂਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਹੈ, ਪਹਿਲੀ ਬਦਲਾਵ ਵਾਲੀ ਸਰਕਾਰ ਹੈ ਜਿਨ੍ਹੇ ਦਿਬੜੂਗੜ ਵੈਸੇ ਕਾਲੇ ਪਾਣੇ ਦਾ ਨਾਂ ਸੁਣਿਆ ਆਪਾਂ ਦੇਸ਼ ਦੀ ਆਜ਼ਾਦੀਆਂ ਦਾ, ਆਪਾਂ ਜਿਹੜੀ ਜੇਲ੍ਹ ਸੁਣੀ ਆ ਦੋ ਤਿੰਨ ਲੜੀਆਂ ਨੇ, ਪਰ ਇਹ ਜਿਹੜੀ ਜੇਲ੍ਹ ਦਿਬੜੂਗੜ ਵਾਲੀ ਪੰਜਾਬੀਆਂ ਨੂੰ ਪਹਿਲਾਂ ਪਤਾ ਨਹੀਂ ਸੀ ਸ਼ਾਇਦ ਇਹ ਕਾਲੇ ਪਾਣੀਆਂ ਵਰਗੀ ਜੇਲ੍ਹ ਹੈ, ਬੜੀ ਇਹਦੀ ਖਤਰਨਾਕ ਜੇਲ੍ਹਾਂ ਦੇ ਵਿਚ ਆਉਂਦੀ ਹੈ, ਉੱਥੇ ਭੇਜਿਆ ਗਿਆ। ਇਹ ਵੀ ਇੱਕ ਆਮ ਆਦਮੀ ਪਾਰਟੀ ਦੇ ਹਿਸਟਰੀ ਦੇ ਵਿਚ ਇਤਿਹਾਸ ਦੇ ਪੰਨਿਆਂ ਦੇ ਵਿਚ ਲਿਖਿਆ ਗਿਆ ਬਦਲਾਅ ਦਾ। ਕੱਲ ਕਰਾਂਗੇ ਗੱਲਬਾਤ ਪਟ ਸਾਹਿਬ, ਥੈਂਕ ਯੂ ਵੈਰੀ ਮਚ, ਰੱਬ ਰਾਖਾ, ਸਤਿ ਸ੍ਰੀ ਅਕਾਲ,
11: ਸ਼ੁਕਰੀਆ।
7: ਪੱਤਰਕਾਰੀ ਦੇ ਬਾਬਾ ਬੋਰ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨੂੰ ਤੁਸੀਂ ਸੁਣਿਆ ਤੇ ਦੇਖਿਆ, ਅਗਾਂਹ ਸ਼ੇਅਰ ਕਰ ਦਿਆ ਕਰੋ ਜੇਕਰ ਚੰਗੀ ਲੱਗੇ ਸਾਡੀ ਇਹ ਵੀਡੀਓ। ਤਾਂ ਹੁਣ ਤੁਸੀਂ ਸਾਨੂੰ ਦਿਓ ਆਗਿਆ, ਸਾਡੀ ਤੁਹਾਡੀ ਮੁਲਾਕਾਤ ਸ਼ਾਮ ਨੂੰ 6 ਤੋਂ 9 ਹੋਵੇਗੀ ਤੇ ਕੱਲ ਨੂੰ ਫੇਰ 10 ਤੋਂ 12, ਸੈਟਰਡੇ 12 ਤੋਂ 1 ਸੁਰਖਾਬ ਤੇ ਸੰਡੇ 12 ਤੋਂ 1 ਸੁਰਖਾਬ ਸਾਡੇ ਵੀਰ ਪਰਮਜੀਤ ਸਿੰਘ ਬਿਰਦੀ ਤੇ ਵੀਰ ਆਲੂ ਵਾਲੇ ਸਾਹਿਬ ਪੇਸ਼ ਕਰਦੇ ਨੇ, ਉਸ ਤੋਂ ਬਾਅਦ 1 ਤੋਂ 4 ਸੈਟਰਡੇ ਸੰਡੇ ਏਸ਼ੀਅਨ ਵਿਜ਼ਨ ਇਸੇ ਚੈਨਲ ਤੇ। ਭੁਲਾ ਚੁੱਕਾਂ ਦੀ ਮਾਫੀ, ਰੱਬ ਰਾਖਾ, ਸਤਿ ਸ੍ਰੀ ਅਕਾਲ।
13: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: ਜੀਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 ਲੋਟਸ ਫਿਊਨਰਲ ਹੋਮ।
1: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ

0: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਘਰ ਹੋਵੇ ਜਾਂ ਆਫਿਸ, ਡਰਾਈਵੇ ਜਾਂ ਪਾਰਕਿੰਗ ਲੋਟ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਜ਼ ਪੇਵਿੰਗ ਲਈ ਪਰਫੈਕਟ ਹੈ ਕੈਲੀਡਨ
3: ਬਲਨੂ। ਇਟਸ 416-818-8900
2: ਔਰ ਵਿਜ਼ਿਟ www.calidonpaving.com।
4: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
5: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
6: ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
7: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏਬਰਾਮਟਨ। ਕਾਲ 905-928-8557 ਅਨਾਜ ਮਾਰਟ।
0: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
8: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੋਇਸ, ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
9: ਨਿਊਜ਼ ਨੈਟਵਰਕ ਟੋਰਾਂਟੋ।

0: अमर रहेगी। दोस्तों, फिल्मां दी दुनिया दे विच कुछ कलाकार अजे हुंदे ने जिन्हां नूं असी सिर्फ वेखदे नहीं सगो अपने दिलां विच वसा लैंदे आ। कुछ चेहरे अजे हुंदे ने जो सालां तक सदियां यादां विच रहिंदे ने जी, ते कुछ आवाजां अजिहियां हुंदियां ने जिन्हां नूं सुन के ही बंदा ही कह दिंदा है ओए होए ए तां नाना पाटेकर ने। नाना पाटेकर जो इस संसार नूं अलविदा कह के ने। जी हां दोस्तों, अज गल करांगे असीं हिंदी मराठी सिनेमा दे एक बेमिसाल कलाकार दी जिस दी आवाज विच दम सी, अखां विच जज्बात सी, ते अधिकारां विच एक वक्री जेही सच्चाई सी। नाना पाटेकर। कहानी शुरू होंदी है जी 1 जनवरी 1951 तो महाराष्ट्र दे एक जगह दे विच मराठी परिवार दे घर जन्म होया एक बच्चा विश्वनाथ पाटेकर। नाना पाटेकर दा नाम विश्वनाथ पाटेकर सी, पर दुनिया ने बाद विच उनु नाना पाटेकर दे नाम दे नाल जानिया। नाना पाटेकर दा बचपन असी अगले हिस्से दे विच गलबात करांगे। अज उस शख्स नू, उस एक्टर नू, उस कलाकार नू अज असी याद करांगे। 1986 दे विच फिल्म दे विच उन्होंने किदा कदम रखिया, 1989 दे विच किस तरह उन्होंने शोहरत कमाई, इज्जत कमाई, ओ डायलॉग एक मच्छर बंदे को हिजड़ा बना देता है। काफी दमदार डायलॉग्स नाना पाटेकर साहब ने दिते जी, उन्होंने असी याद करांगे आज दे प्रोग्राम दे विच कुछ उन्होंने डायलॉग्स दे थ्रू। बट सवेरे सवेरे पता लगा जदों तां बहुत ही अखां दे विच एक सैडनेस जी होई जी, बिकॉज एक अजिहा फनकार साडे तो खो लिया गया जी। हले भी शूटिंग कर रहे सी क्रांति वीर वर्गे ए डायलॉग्स, तिरंगा वेलकम, बहुत खूबसूरत फिल्मां नूं उन्होंने वड्डे पर्दे दे विच सिनेमा जगत नूं दित्ते ने जी। अज उन्हां नूं असीं याद करांगे। नाल दी नाल काफी प्रोग्राम दे विच अज गेमा गेमी है जी। इलेक्शंस इलेक्शंस इलेक्शंस कौन इलेक्शंस, तो भाई थां थां ते गल्लां हो रहियां ने, इलेक्शन बारे गलबात करांगे। नाल दी नाल प्रोग्राम दे विच कुछ कैंडिडेट्स भी हाजिर होणगे, उन्हां नाल आपां गल्लां बातां करांगे प्रोग्राम दे विच। इस तरह जुड़े रहो। आओ फिर पहला चोणवीआं खास खबरां, ते उस तों बाद आउंदे आं वापस। सुनदे रहना छावला न्यूज नैटवर्क टोरोंटो। रीमा जी लैके हाजिर ने अज दीआं खबरां।
1: खबरां दे इस बुलेटिन च तुहाडा स्वागत, मैं हरीमा, तुसी सुन रहे हो सीजीएमआर 1320 ते रंगला पंजाब। पहला पेश ने खास खास खबरां। पंजाब तो हुण फर्जी विआह करके कनेडा जाना होवेगा औखा। राहुल गांधी ने कहा मेरे ते भावें 100 केस हो जान। भाई बलवंत सिंह राजोआणा दी फांसी दी सजा ते 28 अक्टूबर नू सुप्रीम कोर्ट च होवेगी सुनवाई। राजबीर सिंह घुमन तलबी दे बावजूद जांच ब्यूरो दे सामने नहीं हुए पेश। ਹੁਣ ਖਬਰਾਂ ਵਿਸਥਾਰ ਦੇ ਨਾਲ। ਕੈਨੇਡਾ ਜਾਣ ਲਈ ਪੰਜਾਬ ਤੋਂ ਫਰਜ਼ੀ ਵਿਆਹ ਕਰਕੇ ਹੁਣ ਜਾਣਾ ਸੌਖਾ ਨਹੀਂ ਹੋਵੇਗਾ। ਇਸ ਤਰ੍ਹਾਂ ਦੇ ਰੁਝਾਨ ਨੂੰ ਰੋਕਣ ਦੇ ਲਈ ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਐਲਾਨ ਕੀਤਾ ਹੈ ਕਿ ਜੇਕਰ ਝੂਠ ਫੜਿਆ ਗਿਆ ਤਾਂ ਦੋਸ਼ੀ ਨੂੰ 5 ਸਾਲਾਂ ਲਈ ਕੈਨੇਡਾ ਚ ਦਾਖਲ ਹੋਣ ਤੋਂ ਰੋਕ ਦਿੱਤਾ ਜਾਵੇਗਾ। ਡਿਪਾਰਟਮੈਂਟ ਦਾ ਕਹਿਣਾ ਹੈ ਕਿ ਵਿਆਹ ਦੀਆਂ ਧੋਖਾਧੜੀਆਂ ਵੱਧ ਰਹੀਆਂ ਨੇ ਤੇ ਪੰਜਾਬ ਤੋਂ ਠੱਗ ਲਾੜੇ ਤੇ ਲਾੜੀਆਂ ਦੀਆਂ ਦਰਜਨਾਂ ਸ਼ਿਕਾਇਤਾਂ ਸਾਹਮਣੇ ਆਈਆਂ ਨੇ। IRCC ਨੇ ਸਲਾਹ ਦਿੱਤੀ ਹੈ ਕਿ ਕਿਸੇ ਦੇ ਨਾਲ ਵੀ ਵਿਆਹ ਕਰਕੇ ਉਸ ਨੂੰ ਕੈਨੇਡਾ ਲਿਆਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਸੋਚ ਵਿਚਾਰ ਕਰ ਲਿਆ ਜਾਵੇ। ਉਨ੍ਹਾਂ ਕਿਹਾ ਜੇਕਰ ਝੂਠ ਦਾ ਪਤਾ ਲੱਗਦਾ ਤੇ ਸਪਾਂਸਰ ਨੂੰ 3 ਸਾਲਾਂ ਲਈ ਆਪਣੇ ਸਾਥੀ ਦਾ ਪੂਰਾ ਵਿੱਤੀ ਖਰਚਾ ਵੀ ਚੁੱਕਣਾ ਪਵੇਗਾ, ਭਾਵੇਂ ਵਿਆਹ ਅਗਲੇ ਦਿਨ ਹੀ ਕਿਉਂ ਨਾ ਖਤਮ ਹੋ ਜਾਵੇ। ਜੇਕਰ ਸਪਾਂਸਰ ਕੀਤੇ ਵਿਅਕਤੀ ਨੂੰ ਇਸ ਦੌਰਾਨ ਸਰਕਾਰੀ ਸਮਾਜਿਕ ਸਹਾਇਤਾ ਮਿਲਦੀ ਹੈ ਤਾਂ ਸਰਕਾਰ ਸਪਾਂਸਰ ਤੋਂ ਪੂਰੀ ਰਕਮ ਵਸੂਲ ਕਰੇਗੀ। ਇਸ ਲਈ ਪੈਸੇ ਦੇ ਲਾਲਚ ਕਾਰਨ ਅਜਿਹੇ ਇਕਰਾਰਨਾਮੇ ਦੇ ਵਿਆਹ ਦੇ ਵਿਚ ਨਾ ਪਵੋ। ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਪ੍ਰਦਰਸ਼ਨ ਕੀਤਾ। ਇਸ ਵਾਰ ਦੋਵੇਂ ਜੰਤਰ ਮੰਤਰ ਦੇ 200 ਮੀਟਰ ਪਹਿਲਾਂ ਸੜਕ ਤੇ ਹੀ ਬੈਠ ਗਏ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਪ੍ਰਿਯੰਕਾ ਸੰਵਿਧਾਨ ਦੀ ਕਾਪੀ ਲੈ ਕੇ ਸੜਕ ਤੇ ਲੇਟ ਗਈ। ਇਸੇ ਵਿਚਕਾਰ ਕਾਂਗਰਸ ਕਾਰਜਕਰਤਾ ਵੀ ਸੁਰੱਖਿਆ ਬਲਾਂ ਦੇ ਨਾਲ ਧੱਕਾ ਮੁੱਕੀ ਕੀਤੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਵਿਰੋਧੀ ਧਿਰ ਦੇ ਐਮਪੀ ਦੇ ਨਾਲ ਇਕ ਰੈਸਟੋਰੈਂਟ ਚ ਲੰਚ ਕੀਤਾ। ਉਸ ਤੋਂ ਬਾਅਦ ਜੰਤਰ ਮੰਤਰ ਨਿਕਲੇ। ਉਨ੍ਹਾਂ ਦਾ ਸਾਥ ਮਲਿਕਾਰਜੁਨ ਖੜਗੇ ਨੇ ਦਿੱਤਾ। ਇੱਥੇ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਮੇਰੇ ਉਪਰ 45 ਕੇਸ ਨੇ, ਭਾਵੇਂ ਉਹ 100 ਕੇਸ ਕਰ ਦੇਣ, ਪਰ ਮੈਂ ਨਹੀਂ ਰੁਕਾਂਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਮਾਮਲੇ ਦੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ਚ ਬਦਲਣ ਵਾਲੀ ਮੰਗ ਦੀ ਪਟੀਸ਼ਨ ਤੇ ਸੁਪਰੀਮ ਕੋਰਟ 28 ਅਕਤੂਬਰ 2026 ਨੂੰ ਸੁਣਵਾਈ ਕਰੇਗੀ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਇਸ ਮਾਮਲੇ ਨੂੰ ਉਸ ਦਿਨ ਬੋਰਡ ਵਿਚ ਸਭ ਤੋਂ ਉਪਰ ਰੱਖਿਆ ਜਾਵੇ। ਬੁੱਧਵਾਰ ਨੂੰ ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ, ਜਸਟਿਸ ਅਪਰੇਸ਼ ਕੁਮਾਰ ਦੀ ਬੈਂਚ ਅੱਗੇ ਇਸ ਮਾਮਲੇ ਦੀ ਸੁਣਵਾਈ ਹੋਈ ਹੈ। ਰਾਜੋਆਣਾ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਇਸ ਮਾਮਲੇ ਦੀ ਸੁਣਵਾਈ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਕਾਰਨਾਂ ਕਰਕੇ ਟਲਦੀ ਰਹੀ ਹੈ। ਉਨ੍ਹਾਂ ਵੱਲੋਂ ਦਾਇਰ ਪਟੀਸ਼ਨ ਵਿਚ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ। ਸੁਪਰੀਮ ਕੋਰਟ ਦੇ 23 ਸਤੰਬਰ 2026 ਦੇ ਰਿਕਾਰਡ ਦੇ ਮੁਤਾਬਕ ਭਾਈ ਰਾਜੋਆਣਾ ਦੇ ਵਕੀਲ ਨੇ ਆਪਣੀ ਦਲੀਲ ਨੂੰ ਇਸੇ ਰਾਹਤ ਤੱਕ ਸੀਮਿਤ ਕਰਨ ਦੀ ਗੱਲ ਕੀਤੀ ਸੀ। ਇਹ ਮਾਮਲਾ 31 ਅਗਸਤ 1995 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਨਾਲ ਸਬੰਧਤ ਹੈ। ਟ੍ਰਾਇਲ ਕੋਰਟ ਨੇ 2007 ਚ ਭਾਈ ਰਾਜੋਆਣਾ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 2010 ਚ ਬਰਕਰਾਰ ਰੱਖਿਆ ਸੀ। ਰਾਜੋਆਣਾ ਦੀ ਦਇਆ ਪਟੀਸ਼ਨ ਦੇ ਨਾਲ ਜੁੜਿਆ ਮਾਮਲਾ ਵੀ ਲੰਬੇ ਸਮੇਂ ਤੋਂ ਅਦਾਲਤਾਂ ਚ ਚੱਲ ਰਿਹਾ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515।
1: ਸੁਪਰੀਮ ਕੋਰਟ ਨੇ ਪਟਿਆਲਾ ਨਗਰ ਨਿਗਮ, ਨਗਰ ਕੌਂਸਲ ਧਰਮਕੋਟ, ਬਾਘਾ ਪੁਰਾਣਾ ਦੇ 50 ਵਾਰਡਾਂ ਦੀ ਚੋਣ ਨੂੰ ਰੱਦ ਕਰ ਦਿੱਤਾ ਅਤੇ ਇਨ੍ਹਾਂ ਵਾਰਡਾਂ ਦੇ ਵਿਚ ਨਿਆਇਕ ਨਿਗਰਾਨੀ ਹੇਠ ਨਵੀਆਂ ਚੋਣਾਂ ਕਰਾਉਣ ਦੇ ਆਰਡਰ ਜਾਰੀ ਕੀਤੇ ਨੇ। ਸਿਖਰਲੀ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨਿਰਮਲਜੀਤ ਕੌਰ ਦੀ ਅਗਵਾਈ ਵਾਲੇ ਤੱਥ ਖੋਜ ਕਮਿਸ਼ਨ ਦੀ ਰਿਪੋਰਟ ਨੂੰ ਪ੍ਰਵਾਨ ਕਰ ਲਿਆ। ਇਸ ਰਿਪੋਰਟ ਦੇ ਵਿਚਲੇ ਤੱਥਾਂ ਨੂੰ ਸਵੀਕਾਰ ਕਰਦਿਆਂ ਸੁਪਰੀਮ ਕੋਰਟ ਨੇ 50 ਵਾਰਡਾਂ ਚ ਨਵੇਂ ਸਿਰਿਆਂ ਚੋਣਾਂ ਕਰਾਉਣ ਦੇ ਹੁਕਮ ਦਿੱਤੇ ਨੇ। ਵੇਰਵਿਆਂ ਮੁਤਾਬਕ ਸੁਪਰੀਮ ਕੋਰਟ ਨੇ ਪਟਿਆਲਾ ਦੇ 28 ਵਾਰਡ, ਨਗਰ ਕੌਂਸਲ ਧਰਮਕੋਟ ਦੇ 7 ਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਾਰੇ 15 ਵਾਰਡਾਂ ਦੀ ਚੋਣ ਨੂੰ ਰੱਦ ਕਰ ਦਿੱਤਾ। ਗੌਰਤਲਬ ਹੈ ਕਿ ਨਗਰ ਨਿਗਮ ਚੋਣਾਂ ਦੇ ਵਿਚ ਧੱਕੇਸ਼ਾਹੀ ਧਾਂਦਲੀ ਦਾ ਮਾਮਲਾ ਵਿਰੋਧੀ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ ਚੁੱਕਿਆ ਗਿਆ ਸੀ। ਇਸ ਮਾਮਲੇ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਸੁਪਰੀਮ ਕੋਰਟ ਦੇ ਵਿਚ ਵੀ ਲਿਜਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਅੱਜ ਤਲਬੀ ਦੇ ਬਾਵਜੂਦ ਕੇਂਦਰੀ ਜਾਂਚ ਬਿਊਰੋ ਤੇ ਇਥੋਂ ਦੇ ਸੈਕਟਰ 30 ਦੇ ਵਿਚਲੇ ਦਫ਼ਤਰ ਪੇਸ਼ ਨਹੀਂ ਹੋਏ। ਸੀਬੀਆਈ ਨੇ 5 ਅਕਤੂਬਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਦਿੱਲੀ ਚ ਦਰਜ ਕੇਸ ਦੇ ਸਬੰਧ ਚ ਰਾਜਵੀਰ ਸਿੰਘ ਘੁੰਮਣ ਨੂੰ 2:30 ਵਜੇ ਤਲਬ ਕੀਤਾ ਸੀ, ਪਰ ਘੁੰਮਣ ਸੀਬੀਆਈ ਦੀ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ। ਸੰਘੀ ਏਜੰਸੀ ਦੇ ਅਧਿਕਾਰੀ ਮਿੱਥੇ ਸਮੇਂ ਦੇ ਬਾਅਦ ਤੱਕ ਵੀ ਉਨ੍ਹਾਂ ਦੀ ਉਡੀਕ ਕਰਦੇ ਰਹੇ। ਪੰਜਾਬ ਸਰਕਾਰ ਵੱਲੋਂ ਸੀਬੀਆਈ ਜਾਂਚ ਦੇ ਖਿਲਾਫ਼ ਸੁਪਰੀਮ ਕੋਰਟ ਚ ਸਪੈਸ਼ਲ ਲੀਵ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ, ਜਿਸ ਦੀ ਸੁਣਵਾਈ 1-2 ਦਿਨਾਂ ਚ ਹੋਣੀ ਹੈ। ਸਿਖਰਲੀ ਅਦਾਲਤ ਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ ਓਐਸਡੀ ਰਾਜਵੀਰ ਸਿੰਘ ਘੁੰਮਣ ਨੇ ਸੀਬੀਆਈ ਅੱਗੇ ਪੇਸ਼ ਹੋਣ ਤੋਂ ਫਿਲਹਾਲ ਕਿਨਾਰਾ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਬੀਤੇ ਦਿਨੀ ਮਿਲਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਸੌਂਪਿਆ ਤੇ ਖਿਮਾ ਯਾਚਨਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਨੇ ਆਦੇਸ਼ ਮੁਤਾਬਕ 10 ਦਿਨਾਂ ਦੇ ਅੰਦਰ ਨਿੱਜੀ ਰੂਪ ਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਸੀ। ਇਨ੍ਹਾਂ ਉਤੇ ਸ਼੍ਰੋਮਣੀ ਕਮੇਟੀ ਦੀਆਂ ਇਕੱਤਰਤਾਵਾਂ ਚ ਹਿੱਸਾ ਲੈਣ ਦੀ ਪਾਬੰਦੀ ਵੀ ਲਾਈ ਗਈ ਹੈ। ਅੱਜ ਇਸ ਸਬੰਧ ਵਿਚ ਜਸਵੰਤ ਸਿੰਘ ਪੁੜੈਨ ਸਕੱਤਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਤੇ ਖਿਮਾ ਯਾਚਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਚ ਨੂੰ ਸੌਂਪੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: You're listening to CNN Toronto, Chawla News Network Toronto.

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशन तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165।
1: मैं सुखमन सिंह, तुहाडा वार्ड 9 and 10 तो रीजनल काउंसलर उम्मीदवार। मैं एक वकील अते मैं कैनेडा दी सब तो वड्डी लॉ फर्म विच काम करदा हां। ब्रैम्पटन दे निवासी वधे हुए प्रॉपर्टी टैक्स अते क्राइम तो बहुत दुखी हैं। सानू रीजनल काउंसलर चाहिदा जो इन्हां मुद्दियां दी आवाज उठावे। अक्टूबर 10, 11, 16, 17 दी एडवांस वोटां ते मेनू वोट पाके कामयाब करो। फॉर मोर इन्फॉर्मेशन विजिट sukhmansingha.com। ऑथराइज्ड बाय द सुखमन सिंह कैंपेन।
2: इंतजार हुण खत्म होया। रीमैक्स गोल्ड रियल्टी दे गौडी खुमान लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर, हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
3: अपने दंदा दा रखो ख्याल SM सुप्रीम डेल डेंटल सेंटर दे नाल।
4: वाइड रेंज ऑफ सर्विसेज, विजडम टूथ, रूट कनाल, डेंचर
5: फॉर डेंटल एक्सट्रैक्शन, क्लीनिंग, गम ट्रीटमेंट एंड इम्प्लांट।
3: SM सुप्रीम डेल डेंटल सेंटर, 2260 बोवेट ड्राइव ईस्ट, ब्रैम्पटन। बोवेट जिंगोसी डेंटल सेंटर, 811 बोवेट ड्राइव, यूनिट 17, ब्रैम्पटन। कॉल 9057898266।
6: पील रीजनल कौंसिल दी 26 अक्टूबर नू हो रही इलेक्शन मौके ब्रैम्पटन दे वार्ड 9 अते 10 तो उम्मीदवार सतपाल सिंह जौल दा नाम याद रखना जरूरी है। स्कूल बोर्ड दे ट्रस्टी वजों सतपाल सिंह जौल दियां मिसाली सेवावां तो लोकां दे मना विच तसल्ली दी लहर है, जिस करके वार्ड 9 ते 10 दे वसनीक रीजनल कौंसलर वजों सतपाल सिंह जौल दी जित यकीनी बना रहे हन। लोकां दियां समस्यावां हल करन लई सतपाल सिंह जौल वलों लगातार तत्परता नाल काम किया जाता है। उना दी कैंपेन नाल संपर्क करन लई कॉल करो 416-895-3784 ते 416-895-3784।
7: 2026 ब्रैम्पटन म्युनिसिपल इलेक्शन सोमवार 26 अक्टूबर नु है। जे तुसी वोटिंग डे वाले दिन वोट नहीं पा सकदे तां तुसी एडवांस वोटिंग दे दिनां दौरान पहला वोट पा सकदे हो। एडवांस वोटिंग 9, 10, 11, 16 अते 17 अक्टूबर नु होवेगी। वीकडेज विच वोटिंग दा समा दोपहर 12 बजे तो लैके रात दे 8 बजे तक होवेगा अते वीकेंड्स नु सवेरे 10 बजे तो लैके शाम नु 5 बजे तक। तुसी ब्रैम्पटन विच किसी भी एडवांस वोटिंग लोकेशन ते वोट पा सकदे हो। वोट पाउण लई जे तुहानू वोटर नोटिस मिली है तां ओ अपने नाल लैके आओ। नाल ही अपनी पहचान दा सबूत आईडी लैके आओ जिस उत्ते तुहाडा नाम अते एड्रेस लिखिया होवे। जे तुहानू वोटर नोटिस नहीं मिली तां वोट पाउण लई अपनी आईडी नाल लैके आओ। तुसी उत्थे ही अपनी वोटर इन्फॉर्मेशन अपडेट कर सकदे हो जां अपनी वोटर इन्फॉर्मेशन एड करवा सकदे हो। वोटिंग लोकेशन, वोटर इन्फॉर्मेशन अते कैंडिडेट्स दी लिस्ट लई brampton.ca/brampton votes ते जाओ। ए मैसेज सिटी ब्रैम्पटन वालों है।
8: शहर दी आवाज, दिलां दी पुकार, योर सिटी, योर वॉइस, योर रेडियो स्टार। आ गया फेर तो एक बार तुहाडा अपना CJMR 1320। CJMR 1320।
9: ਲੋ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਹਰਸ਼ ਚਾਵਲਾ। ਖਬਰਾਂ ਤੋਂ ਬਾਅਦ ਸਵਾਗਤ ਹੈ ਜੀ। ਮਿਊਨਿਸਪਲ ਚੋਣਾਂ ਦੀਆਂ ਇਲੈਕਸ਼ਨਸ ਇਸ ਵੇਲੇ ਜ਼ੋਰਾਂ ਸ਼ੋਰਾਂ ਦੇ ਨਾਲ ਕੈਂਡੀਡੇਟਸ ਆਪਣੇ ਵੱਖ ਵੱਖ ਡੋਰ ਨੋਕਿੰਗਸ ਕਰ ਰਹੇ ਨੇ ਜੀ, ਪਰੰਤੂ ਕੁਛ ਇੱਕ ਗੱਲਾਂ ਬਾਤਾਂ ਉੜਦੀਆਂ ਗੱਲਾਂ ਬਾਤਾਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਨੇ ਜੀ ਕਿ ਪੁਸ਼ ਬਟਨ ਵਾਲੇ EVM ਮਸ਼ੀਨਾਂ ਇੱਥੇ ਮਿਊਨਿਸਪਲ ਚੋਣਾਂ ਦੇ ਵਿੱਚ ਆ ਰਹੀਆਂ ਨੇ ਜੀ। ਉਹ ਬਿਲਕੁਲ ਫੇਕ ਗੱਲ ਹੈ ਜੀ। ਸਾਰੇ ਸਰੋਤਿਆਂ ਨੂੰ ਬਸ ਇਹ ਬੇਨਤੀ ਹੈ ਜੀ ਕਿ ਇਹ ਜਿਹੜੀ ਡੈਮੋਕਰੇਸੀ ਹੈ, ਜਿਹੜੀ ਇਹ ਕਿੰਨੇ 20 ਸਾਲਾਂ ਤੋਂ ਚੱਲਦੇ ਆ ਰਹੇ ਪੈਨ ਦੇ ਨਾਲ ਜਾਂ ਪੈਨਸਲ ਦੇ ਨਾਲ ਜੋ ਟਿਕ ਮਾਰਕ ਹੁੰਦਾ ਜੀ ਜਦੋਂ ਸਕੈਨਿੰਗ ਹੁੰਦੀ ਹੈ ਮਸ਼ੀਨ ਦੇ ਵਿੱਚ ਉਹ ਇੱਕ ਕਾਊਂਟਿੰਗ ਹੁੰਦੀ ਹੈ ਜੀ ਇਹ ਉਹ ਪੁਸ਼ ਬਟਨ ਵਾਲਾ ਨਹੀਂ ਕੰਮ ਹੁੰਦਾ ਜੀ ਇੱਥੇ ਸੋ ਅਸੀਂ ਬਾਰ ਬਾਰ ਬੇਨਤੀ ਕਰਦੇ ਹਾਂ ਜਿਹੜਾ ਵੀ ਇਹ ਵਿਅਕਤੀ ਜਾਂ ਜਿਹੜਾ ਵੀ ਕੋਈ ਪਾਰਟੀ ਇਸ ਨੂੰ ਉਛਾਲ ਰਿਹਾ ਜੀ ਉਸ ਨੂੰ ਕਹਿ ਲਓ ਕਿ ਯੂ ਨੋ ਬਲੀਵ ਨਾ ਕਰੋ ਗੱਲ ਨੂੰ ਬਿਕਾਜ਼ ਇਹ ਗੱਲਾਂ ਝੂਠੀਆਂ ਅਫਵਾਹਾਂ ਦੇ ਨਾਲ ਬਲੀਵ ਨਾ ਕਰਿਓ ਬਸ ਬਾਕੀ ਆਓ ਫਿਰ ਹੁਣ ਗੱਲਾਂ ਬਾਤਾਂ ਸਿਲਸਿਲਾ ਸ਼ਹਿਰ ਜਗਰਾਓ ਤੁਹਾਨੂੰ ਲੈ ਚੱਲੀਏ ਜਿੱਥੇ ਵੀਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਗੱਲਾਂ ਬਾਤਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਤੁਸੀਂ ਵੀ ਕੋਈ ਵੀ ਗੱਲਬਾਤ ਆਨ ਦੀ ਏਅਰ ਕਰਨਾ ਚਾਹੁੰਦੇ ਹੋ ਤਾਂ 905-813-1320 ਜਾਂ ਤੁਸੀਂ ਲੋਕਲ ਨੰਬਰ ਦੇ ਜ਼ਰੀਏ ਸਾਨੂੰ ਸੁਣ ਸਕਦੇ ਹੋ 647-910-1320 ਤੇ ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ ਅਮੈਰੀਕਾ ਦਾ ਨੰਬਰ ਹੈ 6474119119 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ ਤੇ ਤੁਸੀਂ ਕੋਈ ਵੀ ਗੱਲਬਾਤ ਆਨ ਏਅਰ ਕਰਨਾ ਚਾਹੁੰਦੇ ਹੋ ਸਾਡੇ ਨਾਲ ਤਾਂ 905-813-1320 ਇਸ ਗੱਲਬਾਤ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰ ਰਹੇ ਹਨ ਮੋਰਗੇਜ ਅਲਾਇੰਸ ਤੋਂ ਕੁਈਨ ਨੀਲਮ ਜੀ ਰਿਟਸ ਫਰਨੀਚਰ ਤੋਂ ਰੋਹਿਤ ਜੀ ਬੈਸਟ ਰੈਨੋਵੇਸ਼ਨ ਤੋਂ ਸਤਵਿੰਦਰ ਜੀ ਸ਼ਾਹ ਟਰਾਂਸਪੋਰਟ ਤੋਂ ਸੰਦੀਪ ਜੀ ਹਾਈ ਪੁਆਇੰਟ ਫਰਨੀਚਰ ਤੋਂ ਮਾਨਵ ਜੀ ਜੀ ਟੀ ਏ ਫਲੋਰਿੰਗ ਕੈਨੇਡਾ ਤੋਂ ਨਵ ਬਰਾੜ ਜੀ ਅਤੇ ਪ੍ਰੋਗਰਾਮ ਨੂੰ ਇਸ ਹਿੱਸੇ ਨੂੰ ਰਵੀ ਗੁਲਾਟੀ ਲਾਅ ਆਫਿਸ ਤੋਂ ਰਵਿੰਦਰਪਾਲ ਸਿੰਘ ਗੁਲਾਟੀ ਜੀ ਹੋਣਾ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਜੀ ਆਓ ਫਿਰ ਜਗਰਾਓ ਸ਼ਹਿਰ ਲਾਈਨ ਜੁੜ ਚੁੱਕੀ ਹੈ ਕਰਦੇ ਹਾਂ ਰਾਣਾ ਜੀ ਦਾ ਸਵਾਗਤ ਰਾਣਾ ਜੀ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਸ਼ੋਅ ਦੇ ਵਿਚ ਸਤਿ ਸ੍ਰੀ ਅਕਾਲ
10: ਸਰੋਤਿਓ
9: ਸਿਲਸਿਲਾ ਸ਼ੁਰੂ ਕਰੀਏ ਜੀ ਆਪਣਾ ਕੋਈ ਵੀ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਇੱਕ ਵਾਰੀ ਫਿਰ ਤੋਂ 905-813-1320 ਮਰੂਥਲ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀਆਂ ਵਧੀਆਂ ਮੁਸ਼ਕਲਾਵਾਂ
10: ਬਿਲਕੁਲ ਬਿਲਕੁਲ ਅਰਸ਼ ਭਾਜੀ ਸਭ ਨੂੰ ਪਤਾ ਕਿ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਇਸ ਟਾਈਮ ਚੰਡੀਗੜ੍ਹ ਜੇਲ੍ਹ ਦੇ ਵਿਚ ਆ ਪਰ ਵੱਡੀ ਗੱਲ ਇਹ ਕਿ ਪਹਿਲਾਂ ਤਾਂ ਉਹਨਾਂ ਤੇ ਇੱਕ ਮੁਕੱਦਮਾ ਦਰਜ ਸੀ ਰਿਸ਼ਵਤ ਲੈਣ ਦੇਣ ਦਾ ਸਭ ਨੂੰ ਪਤਾ ਕਾਫੀ ਚਰਚਾ ਦਾ ਵਿਸ਼ਾ ਰਿਹਾ ਬਹੁਤ ਸਾਰੀ ਪ੍ਰੋਪਰਟੀ ਵੀ ਫੜੀ ਗਈ ਬਹੁਤ ਸਾਰਾ ਕੋਲੋਂ ਸੋਨਾ ਵੀ ਬਰਾਮਦ ਹੋਇਆ 6 ਕਰੋੜ ਦੇ ਰੁਪਇਆ ਨਕਦ ਜਿਹੜਾ ਬਰਾਮਦ ਹੋਇਆ ਸੀ ਇਸ ਤੋਂ ਬਾਅਦ ਕੀ ਹੋਇਆ ਕਿ ਹੁਣ ਉਹ ਜੇਲ੍ਹ ਦੇ ਵਿਚ ਆ ਪਰ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ ਈਡੀ ਨੇ ਉਸਨੂੰ ਪ੍ਰੋਟੈਕਸ਼ਨ ਵਾਰੰਟ ਤੇ ਸੱਦ ਲਿਆ 9 ਅਕਤੂਬਰ ਨੂੰ ਜਿਹੜਾ ਉਸ ਪ੍ਰੋਟੈਕਸ਼ਨ ਵਾਰੰਟ ਆ ਜਿਹੜਾ ਉਸ ਸਵੇਰੇ 10 ਵਜੇ ਅਦਾਲਤ ਦੇ ਵਿਚ ਬੁਲਾਇਆ ਗਿਆ ਈਡੀ ਵੱਲੋਂ ਉਸ ਨੂੰ ਤੇ ਹੁਣ ਇਹ ਵੀ ਦੱਸਦੇ ਨੇ ਕਿ ਬੁਲਾਇਆ ਕਿਉਂ ਆ ਜਿਹੜਾ ਇਹੀ ਅਕਤੂਬਰ ਦਾ ਮਹੀਨਾ ਅਰਸ਼ ਭਾਜੀ 2025 ਦੇ ਵਿਚ ਜਦੋਂ ਚੱਲ ਰਿਹਾ ਸੀ ਤੇ ਉਦੋਂ ਇਹ ਰੋਪੜ ਰੇਂਜ ਦੇ ਵਿਚ ਡੀ ਆਈ ਜੀ ਤੈਨਾਤ ਸੀ ਪੰਜਾਬ ਪੁਲਿਸ ਦੇ ਵਿਚ ਉਦੋਂ ਮੌਜੂਦਾ ਇਹ ਨੌਕਰੀ ਕਰਦੇ ਪਏ ਸੀ 2025 ਦੇ ਵਿਚ ਇਸੇ ਮਹੀਨੇ ਦੇ ਵਿਚ ਅਕਤੂਬਰ ਦੇ ਵਿਚ ਤਾਂ ਇੱਕ ਕਾਰੋਬਾਰੀ ਆਕਾਸ਼ ਬੱਤੇ ਦਾ ਨਾਮ ਦਾ ਜਿਸ ਨੇ ਇਹ CBI ਨੂੰ ਦੱਸਿਆ ਸੀ ਕਿ ਇਹ ਰਿਸ਼ਵਤ ਮੰਗ ਰਿਹਾ ਕਿਸੇ ਮਾਮਲੇ ਦੇ ਵਿਚ ਮੁਕੱਦਮਾ ਦਰਜ ਕੀਤਾ ਸੀ ਉਸ ਮੁਕੱਦਮੇ ਨੂੰ ਉਰਦ ਵਰਦ ਕਰਨ ਵਾਸਤੇ ਕਿ 20 ਲੱਖ ਰੁਪਇਆ ਰਿਸ਼ਵਤ ਮੰਗ ਰਿਹਾ ਤੇ ਜਿਹੜਾ ਵਿਚੋਲਾ ਸੀਗਾ ਉਹ ਸੀਗਾ ਕਿਰਸਾਨੂ ਸਾਹਿਬ ਦਾ ਉਹਦੇ ਰਾਹੀਂ ਵਿਚੋਲੇ ਰਾਹੀਂ ਇਹ ਪੈਸੇ ਮੰਗ ਰਿਹਾ ਸੀ 2025 ਦੇ ਅਕਤੂਬਰ ਮਹੀਨੇ ਦੇ ਵਿਚ ਜਦੋਂ ਫਿਰ CBI ਨੇ ਉਹਨਾਂ ਨੇ CBI ਨੂੰ ਸ਼ਿਕਾਇਤ ਕੀਤੀ ਜਿਹੜਾ ਆਕਾਸ਼ ਬੱਤਾ ਉਹਨੇ CBI ਨੂੰ ਸ਼ਿਕਾਇਤ ਕੀਤੀ ਤਾਂ ਜਿਹੜਾ ਇਹ ਸਾਰਦਾ ਸੀ ਵਿਚੋਲਾ ਇਹਨੂੰ ਗ੍ਰਿਫ਼ਤਾਰੀ ਹੋ ਜਾਂਦੀ ਮੌਕੇ ਤੇ 5 ਲੱਖ ਰੁਪਏ ਸਮੇਤ 16 ਅਕਤੂਬਰ ਹਾਂ ਮੈਨੂੰ ਯਾਦ ਆ 16 ਅਕਤੂਬਰ 2025 ਨੂੰ ਜਿਹੜੀ ਗ੍ਰਿਫ਼ਤਾਰੀ ਹੁੰਦੀ ਆ ਉਸੇ ਦਿਨ ਹੀ ਸ਼ਾਮ ਨੂੰ DIG ਜਿਹੜੇ ਮਲਤਬ DIG ਹਰਚਰਨ ਸਿੰਘ ਭੁੱਲਰ ਆ ਉਹਨਾਂ ਨੂੰ ਵੀ ਮੌਕੇ ਤੇ ਗ੍ਰਿਫ਼ਤਾਰੀ ਕਰ ਲੈਂਦੀ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀ ਤੋਂ ਲਾਹ ਦਿੱਤਾ ਗਿਆ ਸੀ DIG ਨੂੰ ਉਸ ਤੋਂ ਬਾਅਦ ਕਾਫੀ ਸਮਾਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੀਤਣ ਦੇ ਬਾਅਦ ਹੁਣ ED ਨੇ ਇਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਬੁਲਾ ਲਿਆ ਚੰਡੀਗੜ੍ਹੋਂ ਉਹਨਾਂ ਨੇ ਮਾਨਯੋਗ ਅਦਾਲਤ ਵਿੱਚੋਂ 9 ਅਕਤੂਬਰ ਨੂੰ ਪ੍ਰੋਟੈਕਸ਼ਨ ਵਾਰੰਟ ਕਰਾ ਲਈ ਕਿ 9 ਅਕਤੂਬਰ ਨੂੰ ਇਹਨਾਂ ਨੂੰ ਅਦਾਲਤ ਦੇ ਵਿੱਚੋਂ ਉਹਨਾਂ ਨੇ ਇੱਕ ਨਵੇਂ ਮੁਕੱਦਮੇ ਦੇ ਵਿੱਚ ਨਵੇਂ ਮੁਕੱਦਮੇ ਦੀ ਤਫਤੀਸ਼ ਦੇ ਵਿੱਚ ਉਹਨਾਂ ਨੂੰ ਬੁਲਾ ਲਿਆ ਉਹਦੇ ਵਿੱਚ ਕੀ ਆ ਕਿ ਜਿਹੜਾ ED ਵੱਲੋਂ ਹੁਣ ਅਰਸ਼ ਭਾਜੀ ਨੂੰ ਬੁਲਾਇਆ ਗਿਆ ਇਹਦੇ ਵਿੱਚ ਉਹਨਾਂ ਨੇ ਇਸ ਪ੍ਰੋਪਰਟੀ ਇਸਨੇ ਨੌਕਰੀ ਕਰਦੇ ਸਮੇਂ ਕਿੰਨੀਆਂ ਪ੍ਰੋਪਰਟੀਆਂ ਖਰੀਦੀਆਂ ਕੀ ਲਿਆ ਕਿਹੜੀਆਂ ਗੱਡੀਆਂ ਲਿੱਤੀਆਂ ਕਿਹੜੇ ਫਾਰਮ ਹਾਊਸ ਬਣਾਏ ਉਹ ਸਾਰਿਆਂ ਦੀ ਜਾਂਚ ਚੱਲੂਗੀ ਬਰੀਕੀ ਦੇ ਨਾਲ ਕਿ ਇਹ ਪੈਸਾ ਆਇਆ ਕਿੱਥੋਂ ਇਹਨਾਂ ਕੋਲੇ ਕਿਵੇਂ ਕਿਵੇਂ ਇਹ ਪੈਸੇ ਨਾਲ ਕੀ ਜਿਹੜਾ ਗੈਰ ਢੰਗ ਨਾਲ ਕਮਾਇਆ ਹੋਇਆ ਪੈਸਾ ਉਹ ਕਿਹੜੀ ਕਿਹੜੀ ਪ੍ਰੋਪਰਟੀ ਖਰੀਦੀ ਗਈ ਉਸ ਪੈਸੇ ਨਾਲ ਤੇ ਉਹ ਪੈਸਾ ਕਿੱਥੇ ਕਿੱਥੇ ਵਰਤਿਆ ਤੇ ਕਿਹਦੇ ਕਿਹਦੇ ਨਾਲ ਫੜੀਆਂ ਹੋਈਆਂ ਕਿਹੜਾ ਕਿਹੜਾ ਗੋਲਡ ਖਰੀਦਿਆ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਤਾਂ ਗੋਲਡ ਮੌਕੇ ਤੋਂ ਵੀ ਬਹੁਤ ਸਾਰਾ ਗੋਲਡ ਬਰਾਮਦ ਹੋ ਗਿਆ ਸੀ ਅਕਤੂਬਰ ਮਹੀਨੇ ਦੇ ਵਿੱਚ 2025 ਦੇ ਵਿੱਚ 6 ਕਰੋੜ ਰੁਪਏ ਤੋਂ ਉੱਪਰ ਨਗਦ ਰਾਸੀ ਬਰਾਮਦ ਹੋ ਗਈ ਸੀ ਤੇ ਹੁਣ ਜਿਹੜੀਆਂ ਪ੍ਰਾਪਰਟੀਆਂ ਜਾਇਦਾਦਾਂ ਇਹ ਵੀ ਦੱਸ ਦਿੰਦੇ ਕਿ ਸਮਰਾਲੇ ਦੇ ਕੋਲੇ ਪਿੰਡ ਦਿਆਲਪੁਰਾ ਪੁਲਾ ਦੇ ਪੁਰਾ ਹਾਂ ਦਿਆਲਪੁਰਾ ਪਿੰਡ ਆ ਉੱਥੇ ਵੀ ਇਹਦੇ ਕਹਿੰਦੇ ਕਾਫੀ ਵੱਡੀ ਮਾਤਰਾ ਦੇ ਵਿੱਚ ਜ਼ਮੀਨ ਖਰੀਦੀ ਹੋਈ ਆ ਉੱਥੇ ਹਵੇਲੀਆਂ ਪਾਈਆਂ ਹੋਈਆਂ ਫਿਲਮਾਂ ਦੀ ਸ਼ੂਟਿੰਗ ਵਾਸਤੇ ਸੈੱਟ ਬਣਾਏ ਹੋਏ ਆ ਉੱਥੇ ਵੀ ਉੱਥੇ ਵੀ ਕਹਿੰਦੇ ਬਈ ਜਿਹੜੀ ਈੜੀ ਦੀ ਅੱਖ ਆ ਵੀ ਇਹ ਪੈਸੇ ਕਿੱਥੋਂ ਆਏ ਜਿਹੜਾ ਸਮਰਾਲੇ ਰੋਡ ਤੇ ਇੰਨੀ ਵੱਡੀ ਪ੍ਰਾਪਰਟੀ ਖਰੀਦੀ ਹੋਈ ਆ ਉਸ ਦੇ ਵਿੱਚ ਫਿਲਮਾਂ ਵਾਸਤੇ ਬਣਾਇਆ ਹੋਇਆ ਹਵੇਲੀ ਬਣਾਈ ਹੋਈ ਆ ਵੱਡੇ ਹੋਰ ਵੀ ਬਹੁਤ ਸਾਰੇ ਕਾਰੋਬਾਰ ਕੀਤੇ ਹੋਏ ਉਹਨਾਂ ਸਾਰੇ ਕਾਰੋਬਾਰਾਂ ਦੀ ਲਿਸਟ ਈਡੀ ਲਈ ਫਿਰਦਾ ਹੱਥ ਦੇ ਵਿੱਚ ਤੇ ਈਡੀ ਵੱਲੋਂ ਇਹ ਆ ਕਿ ਜੇਕਰ ਇਹ ਸਾਰੇ ਮੁਕੱਦਮਿਆਂ ਦੀ ਜਾਂਚ ਹੋਣ ਤੋਂ ਬਾਅਦ ਈਡੀ ਨੇ ਵੀ ਖੁਲਾਸਾ ਕਰਨਾ ਵਾ ਕਿ ਭਾਈ ਇਹਦੀ ਗ੍ਰਿਫਤਾਰੀ ਜਦੋਂ ਹੁਣ ਲਿਆਂਦਾ ਜਾਊਗਾ 9 ਅਕਤੂਬਰ ਨੂੰ ਸਾਰੀ ਪੁੱਛਗਿੱਛ ਦੁਬਾਰੇ ਕੀਤੀ ਜਾਊਗੀ ਉਸ ਤੋਂ ਬਾਅਦ ਜੋ ਵੀ ਮਾਮਲਾ ਸਾਹਮਣੇ ਆਊਗਾ ਉਸ ਦੇ ਵਿੱਚ ਹੋਰ ਇਹਦੇ ਰਿਸ਼ਤੇਦਾਰ ਜਾਂ ਹੋਰ ਜਿਨ੍ਹਾਂ ਨੂੰ ਵੀ ਇਹਨਾਂ ਨੇ ਪ੍ਰਾਪਰਟੀਆਂ ਜਿਨ੍ਹਾਂ ਦੇ ਨਾਮ ਤੇ ਕੀਤੀਆਂ ਤੇ ਜਿਨ੍ਹਾਂ ਜਿਨ੍ਹਾਂ ਦੇ ਨਾਂ ਇਹਨਾਂ ਦੇ ਬਲੱਡ ਗਰੁੱਪ ਦੇ ਵਿੱਚ ਜਿਹੜੀਆਂ ਜਿਹੜੀਆਂ ਹੋਰ ਜਾਇਦਾਦਾਂ ਬਣੀਆਂ ਉਹ ਸਾਰੀਆਂ ਦੀ ਜਾਂਚ ਈਡੀ ਪੂਰੀ ਬਰੀਕੀ ਦੇ ਨਾਲ ਕਰ ਰਿਹਾ ਇਹ ਮੁਸ਼ਕਲਾਂ ਦੇ ਵਿੱਚ ਤਾਂ ਵਾਧਾ ਹੋ ਗਿਆ ਅਰਸ਼ ਭਾਜੀ ਕਿ ਪਹਿਲਾਂ ਜਿਹੜਾ ਇਹਨਾਂ ਨੂੰ ਵਿਜੀਲੈਂਸ ਵੱਲੋਂ ਪਰਚਾ ਦਿੱਤਾ ਗਿਆ ਵਿਜੀਲੈਂਸ ਤੋਂ ਬਾਅਦ ਸੀ ਬੀ ਆਈ ਤੋਂ ਬਾਅਦ ਹੁਣ ਈਡੀ ਵੱਲੋਂ ਇਹਨਾਂ ਦੀਆਂ ਹਰਚਰਨ ਸਿੰਘ ਭੁੱਲਰ ਦੀਆਂ ਦਿਨੋਂ ਦਿਨ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਰਿਹਾ ਅਰਸ਼ ਭਾਜੀ ਗੱਲ ਇੱਥੇ ਇਹ ਆ ਕਿ ਹੱਕ ਦਾ ਕਮਾਇਆ ਹੋਇਆ ਪੈਸਾ ਬੇਈਮਾਨੀ ਦਾ ਕਮਾਇਆ ਹੋਇਆ ਪੈਸਾ ਰਾਸ ਨਹੀਂ ਆਂਦਾ ਹੱਕ ਦਾ ਕਮਾਇਆ ਹੋਇਆ ਪੈਸਾ ਹੀ ਰਾਸ ਆਂਦਾ ਹੁਣ ਆਪਾਂ ਨੂੰ ਪਤਾ ਕਿ ਬੀਤੇ ਦਿਨ ਇੱਕ ਰਿਟਾਇਰ SSP ਜਿਹੜਾ ਭਗੌੜਾ ਹੋਇਆ ਸੀ ਕਾਫੀ ਲੰਬੇ ਸਮੇਂ ਤੋਂ ਉਹਦੀ ਵੀ ਗ੍ਰਿਫਤਾਰੀ ਕੀਤੀ ਗਈ ਹੈ ਕਿਉਂ ਕਿਉਂਕਿ ਜਦੋਂ ਤੁਸੀਂ ਆਪਣੀਆਂ ਕੁਰਸੀਆਂ ਤੇ ਬੈਠ ਕੇ ਕਿਸੇ ਨਾਲ ਨਜਾਇਜ਼ ਧੱਕਾ ਕਰੋਗੇ ਉਹ ਧੱਕਾ ਕਿਤੇ ਨਾ ਕਿਤੇ ਅਰਸ਼ ਭਾਜੀ ਸਾਹਮਣੇ ਬੰਦੇ ਨੂੰ ਲੈ ਕੇ ਆ ਜਾਂਦਾ ਉਹ ਸਮਾਂ ਬੰਦੇ ਦੇ ਸਾਹਮਣੇ ਆ ਜਾਂਦਾ ਬੰਦਾ ਜਿੱਥੇ ਮਰਜ਼ੀ ਭੱਜ ਲੇ ਆਪਣੇ ਪਰਛਾਵਿਆਂ ਤੋਂ ਨਹੀਂ ਭੱਜਿਆ ਜਾਂਦਾ ਜਿਸ ਤਰੀਕੇ ਨਾਲ ਉਹ SSP ਨੂੰ ਆਪਾਂ ਨੂੰ ਸਭ ਨੂੰ ਪਤਾ ਕਿ ਉਸ ਬੰਦੇ ਦੇ ਐਸੇ ਹਾਲਾਤ ਆ ਗਏ ਅਰਸ਼ ਭਾਜੀ ਜਿਹੜਾ 2 ਲੱਖ ਰੁਪਇਆ ਤਨਖਾਹ ਲੈਂਦਾ ਹੋਵੇ ਉਹ ਬੰਦਾ 2-3 ਵਾਰ ਖੁਦਕੁਸ਼ੀ ਵੀ ਕਰ ਚੁੱਕਿਆ ਪਰ ਪ੍ਰਮਾਤਮਾ ਵੱਲੋਂ ਉਸ ਨੂੰ ਹਰ ਵਾਰੀ ਖੁਦਕੁਸ਼ੀ ਵੀ ਨਸੀਬ ਨਹੀਂ ਹੋਣ ਦਿੱਤੀ ਕਿਉਂਕਿ ਬਾਕੀ ਜ਼ਿੰਦਗੀ ਉਹਦੀ ਜੇਲ੍ਹ ਵਿੱਚ ਕਟਾਉਣੀ ਸੀ ਇਸ ਕਰਕੇ ਕੰਮ ਐਸਾ ਕਰੋ ਕਿ ਜਿਸ ਦੇ ਨਾਲ ਤੁਸੀਂ ਸੁੱਖ ਬਣਾ ਐਸੇ ਪੈਸੇ ਕਮਾਈ ਦਾ ਕੀ ਫਾਇਦਾ ਜਿਹਦੇ ਨਾਲ ਤੁਸੀਂ ਬੁਢਾਪੇ ਵਿੱਚ ਬੈਠ ਕੇ ਤੁਸੀਂ ਸੁੱਖ ਮਾਨਣਾ ਹੁੰਦਾ ਜਦੋਂ ਬੰਦਾ ਪੈਸਾ ਅਰਸ਼ ਭਾਜੀ ਜਵਾਨੀ ਚ ਕਮਾਉਂਦਾ ਨਾ ਉਹ ਤਾਂ ਪੈਸਾ ਕਮਾਉਂਦਾ ਕਿਵੇਂ ਬੁਢਾਪੇ ਚ ਬੈਠ ਕੇ ਸੁੱਖ ਮਾਨਾ ਕਿ ਮੈਨੂੰ ਬੁਢਾਪੇ ਦੇ ਵਿੱਚ ਵਧੀਆ ਜ਼ਿੰਦਗੀ ਨਿਕਲੇ ਮੈਂ ਆਪਣੇ ਪੋਤਿਆਂ ਪੋਤੀਆਂ ਚ ਕੱਢਾਂ ਮੈਂ ਆਪਣੇ ਬੱਚਿਆਂ ਚ ਕੱਢਾਂ ਆਪਣੀਆਂ ਨੂੰਹਾਂ ਨੂੰ ਕਵਾਂ ਵੀ ਭਾਈ ਰੋਟੀ ਬਣਾ ਕੇ ਦੋ ਮੈਂ ਜ਼ਿੰਦਗੀ ਵਧੀਆ ਢੰਗ ਨਾਲ ਸੁਚੇ ਢੰਗ ਨਾਲ ਗੁਰਬਾਣੀ ਨਾਲ ਜੁੜ ਕੇ ਜੀਵਾਂ ਪਰ ਜੇ ਬੁਢਾਪਾ ਹੀ ਤੁਹਾਡਾ ਸਾਰਾ ਜੇਲ੍ਹ ਚ ਗੁਜ਼ਰ ਗਿਆ ਤੇ ਫਿਰ ਜਵਾਨੀ ਦੇ ਪੈਸੇ ਕਮਾਇਆ ਦਾ ਕੀ ਫਾਇਦਾ ਜੇ ਆਪਾਂ ਬੁਢਾਪਾ ਹੀ ਸਾਰਾ ਜੇਲ੍ਹ ਚ
9: ਜੀ 905-813-1320 905-813-1320 ਤੁਸੀਂ ਸਾਡੇ ਪ੍ਰੋਗਰਾਮ ਦੇ ਵਿਚ ਆਨ ਏਅਰ ਆ ਕੇ ਗੱਲਬਾਤ ਕਰ ਸਕਦੇ ਤੁਹਾਡੀ ਵਾਰੀ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਜੀ ਤੁਸੀਂ ਮੇਰੇ ਸੈੱਲ ਤੇ ਫੋਨ ਨਾ ਕਰੋ ਤੁਸੀਂ ਆਨ ਏਅਰ ਆ ਕੇ ਆਪਣਾ ਸਵਾਲ ਰਾਣਾ ਜੀ ਨੂੰ ਪੁੱਛ ਸਕਦੇ ਹੋ ਰਾਣਾ ਜੀ ਹਲਕਾ ਬਾਗਾ ਪੁਰਾਣਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸੁਖ ਆਨੰਦ ਨੂੰ ਵੱਡਾ ਝਟਕਾ ਲੱਗਾ ਜੀ
10: ਬਿਲਕੁਲ ਬਿਲਕੁਲ ਅਰਸ਼ ਭਾਜੀ ਪਰ ਇੱਥੇ ਇਹ ਖਬਰ ਸਟਾਰਟਿੰਗ ਕਰਨ ਤੋਂ ਪਹਿਲਾਂ ਨਾ ਕੱਲ ਆਪਾਂ ਬਾਦਲਾਂ ਬਾਰੇ ਗੱਲ ਕੀਤੀ ਸੀ ਸੁਖਵੀਰ ਬਾਦਲ ਬਾਰੇ ਪਰ ਇਸ ਖਬਰ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਾਦਲਾਂ ਦੀ ਜਿੱਤ ਹੋ ਗਈ ਬਾਘਾ ਪੁਰਾਣਾ ਦੀ ਅੱਜ ਪਹਿਲੀ ਵਾਰ ਕਿਉਂਕਿ ਬੈਕਫੁੱਟ ਤੇ ਆਪਾਂ ਕੱਲ ਕਹਿ ਸੀ ਕਿ ਮੈਂ ਕੱਲ ਹੀ ਤੁਹਾਨੂੰ ਗੱਲ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਥੋੜਾ ਥੋੜਾ ਆਪਣਾ ਪ੍ਰਭਾਵ ਬਣਾ ਕੇ ਅੱਗੇ ਆਉਣਾ ਸ਼ੁਰੂ ਕਰਤੀ ਹੁਣ ਇਹ ਖਬਰ ਕੀ ਬਾਘੇ ਪੁਰਾਣੇ ਦੇ ਜਿਹੜੇ ਅੰਮ੍ਰਿਤਪਾਲ ਸੁਖਾਨੰਦ ਭਾਜੀ ਇੱਥੇ MLA ਆ ਮੌਜੂਦਾ ਪਾਰਟੀ ਦੇ ਤੇ ਮੰਤਰੀ ਵੀ ਆ ਆਮ ਆਦਮੀ ਪਾਰਟੀ ਦੇ ਜਦੋਂ ਪਿਛਲੇ ਆਪਾਂ ਨੂੰ ਸਮਾਂ ਕੁਛ ਸਮੇਂ ਪਹਿਲਾਂ MC ਦੀਆਂ ਵੋਟਾਂ ਲੰਘ ਕੇ ਗਈਆਂ ਤਾਂ 2 ਦਿਨ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਧਰਨਾ ਲਈ ਰੱਖਿਆ ਕਿ ਧੱਕਾ ਕੀਤਾ ਗਿਆ ਕਿ ਭਾਈ ਅੰਮ੍ਰਿਤਪਾਲ ਵੱਲੋਂ ਸੁਖਾਨੰਦ ਵੱਲੋਂ ਧੱਕਾ ਕੀਤਾ ਗਿਆ ਸਾਡੇ ਜਿਹੜੇ MC ਖੜੇ ਸੀ ਉਹਨਾਂ ਨਾਲ ਧੱਕਾ ਕੀਤਾ ਗਿਆ ਪਰ ਗੱਲ ਕੀ ਹੋਈ ਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਲਾ ਦਿੱਤਾ ਪਰ ਇੱਥੇ ਵੱਡਾ ਵਧਾਈ ਦਾ ਪਾਤਰ ਬਣਦੇ ਆ ਤੀਰਥ ਸਿੰਘ ਮਾਲਾ ਸ਼੍ਰੋਮਣੀ ਅਕਾਲੀ ਦਲ ਦੇ ਤੀਰਥ ਸਿੰਘ ਮਾਲਾ ਨੇ ਜਿਹੜਾ ਸੁਪਰੀਮ ਕੋਰਟ ਦੇ ਘਰ ਲੈ ਗਿਆ ਤੇ ਵੱਡੀ ਖਬਰ ਅੱਜ ਇਹ ਹੈ ਕਿ ਜਿਹੜੇ 15 ਦੇ 15 MC ਅੱਜ ਸਸਪੈਂਡ ਕਰ ਦਿੱਤੇ ਗਏ ਸੁਪਰੀਮ ਕੋਰਟ ਵੱਲੋਂ ਉਹਨਾਂ ਕੋਲੋਂ ਜਿਹੜੀਆਂ ਪ੍ਰਧਾਨ ਉਹਨਾਂ ਕੋਲੇ ਅਹੁਦੇ ਸੀ 15 ਦੇ 15 MC 15 ਇਲਾਕੇ ਹਲਕਿਆਂ ਦੇ MC ਆ ਜਿਹੜੇ ਉਹਨਾਂ ਤੋਂ ਅਧਿਕਾਰ ਖੋਹ ਲਏ ਗਏ ਵੱਡਾ ਝਟਕਾ ਲੱਗਦੇ ਦਿਨੋਂ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਆਮ ਆਦਮੀ ਪਾਰਟੀ ਖੁਦ ਮੁਸੀਬਤਾਂ ਦਾ ਸਾਹਮਣਾ ਕਰਦਾ ਦਿਨੋਂ ਦਿਨ ਪੈ ਰਿਹਾ ਕਿਉਂਕਿ ਅੰਮ੍ਰਿਤਪਾਲ ਅਰਸ਼ ਭਾਜੀ ਵੱਡਾ ਨਾਮ ਆ ਵੱਡਾ ਚਿਹਰਾ ਵਾ ਅੰਮ੍ਰਿਤਪਾਲ ਸੁਖਾਨੰਦ ਦਾ ਤੇ ਕਾਫੀ ਮਸ਼ਹੂਰ ਚਿਹਰਾ ਔਰ ਵੱਡੀ ਗੱਲ ਇਹ ਕਿ ਇਹ ਜਦੋਂ ਐਮਸੀ ਦੀਆਂ ਵੋਟਾਂ ਪੈਂਦੀਆਂ ਸੀ ਇੱਕ ਵੀਡੀਓ ਵਾਇਰਲ ਹੁੰਦੀ ਸੀ ਜਿਸ ਦੇ ਵਿੱਚ ਇਹਨਾਂ ਦਾ ਨਾਮ ਲੱਗ ਰਿਹਾ ਸੀ ਕਿ ਧੱਕਾ ਚੋ ਧੱਕਾ ਹੋ ਰਿਹਾ ਤਾਂ ਇਹਨਾਂ ਨੇ ਸ਼ਰੇਆਮ ਕਿਹਾ ਸੀ ਕਿ ਤੁਸੀਂ ਜੋ ਕਰਨਾ ਕਰ ਲਓ ਮੈਂ ਤਾਂ ਆਈ ਕਰੂੰ ਤੁਸੀਂ ਜੋ ਕਰਨਾ ਕਰ ਲਓ ਮੈਂ ਤਾਂ ਆਈ ਕਰੂੰ ਤੇ ਹੁਣ ਜਦੋਂ ਅਗਲੇ ਨੇ ਕਰਤਾ ਤੇ ਫਿਰ ਅੰਮ੍ਰਿਤਪਾਲ ਸਿੰਘ ਜੀ ਹੁਣ ਮੀਡੀਆ ਦੇ ਮੂਹਰੇ ਵੀ ਨਹੀਂ ਆ ਰਹੇ
11: ਜੀ
10: ਫਿਰ ਸਾਹਮਣੇ ਵੀ ਨਹੀਂ ਆ ਰਹੇ ਤੇ ਇਹ ਵੱਡਾ ਗੱਲ ਇਹ ਉਦੋਂ ਦੀ ਹੋਇਆ ਅਰਥ ਭਾਜੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਕਿਉਂ ਕਿਹਾ ਕਿ ਇਹ ਜਿੱਤ ਹੋਈ ਕਿਉਂਕਿ ਹੋਰ ਕਿਸੇ ਪਾਰਟੀ ਨੇ ਰੌਲਾ ਨਹੀਂ ਪਾਇਆ ਕੱਲੀ ਸ਼੍ਰੋਮਣੀ ਅਕਾਲੀ ਦਲ ਦੇ ਤੀਰਥ ਮਾਲਾ ਜੀ ਨੇ ਰੌਲਾ ਪਾਈ ਰੱਖਿਆ ਕਿ ਇਹ ਧੱਕਾ ਹੋਇਆ ਸਾਡੇ ਐਮਸੀਆਂ ਦੇ ਨਾਲ ਸਾਡੇ ਐਮਸੀ ਬਣਦੇ ਸੀ ਮੌਕੇ ਤੇ ਸੁਖਾਨੰਦ ਦੇ ਅੰਮ੍ਰਿਤਪਾਲ ਐਂਟਰੀ ਹੁੰਦੀ ਆ ਐਂਟਰੀ ਹੋਣ ਤੋਂ ਬਾਅਦ ਕਹਿੰਦੇ ਬਸ ਜਿੱਤੇ ਦਾ ਕਰਾਰ ਹੋ ਜਾਂਦਾ ਸ਼ਾਮ ਨੂੰ ਵੀ ਜਿੱਤ ਗਏ ਜਿੱਤ ਗਏ ਜਿੱਤ ਗਏ ਉਹ ਕਹਿੰਦੇ ਸਾਡੀਆਂ ਸਾਡੇ ਕੈਂਡੀਡੇਟ ਸੀ ਜਿਹੜੇ ਬਣਦੇ ਸੀ ਉਹਨਾਂ ਨੇ ਦੋ ਦਿਨ ਸੜਕ ਤੇ ਜਾਮ ਕਰੀ ਰੱਖਿਆ ਤੀਰਥ ਸਿੰਘ ਵਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਫਿਰ ਉਹਨਾਂ ਨੇ ਮਾਨਯੋਗ ਸੁਪਰੀਮ ਕੋਰਟ ਦਾ ਸਹਾਰਾ ਲਿਆ ਤੇ ਸੁਪਰੀਮ ਕੋਰਟ ਵੱਲੋਂ ਅੱਜ ਪ੍ਰੈਸ ਨੋਟਿਸ ਕਰ ਦਿੱਤਾ ਗਿਆ ਸਾਰੀਆਂ ਨੂੰ ਐਮਸੀਆਂ ਨੂੰ ਜਿਹੜੇ ਸਸਪੈਂਡ ਕਰ ਦਿੱਤਾ ਗਿਆ ਐਮਸੀਆਂ ਤੋਂ ਅਧਿਕਾਰ ਖੋਹ ਲਏ ਗਏ ਆ ਇਹ 15 ਦੇ 15 ਜਿਹੜੇ ਐਮਸੀ 15 ਹਲਕਿਆਂ ਦੇ ਵਿੱਚ ਦੁਬਾਰਾ ਵੋਟਾਂ ਪੈਣ ਦੀ ਉਮੀਦ ਆ ਕਿ ਦੁਬਾਰਾ ਵੋਟਾਂ ਪੈਣਗੀਆਂ ਉਹਨਾਂ ਦੇ ਵਿੱਚ ਪਤਾ ਲੱਗੂਗਾ ਕਿ ਕਿਸ ਆਦਮੀ ਕਿਸ ਪਾਰਟੀ ਦਾ ਐਮਸੀ ਜਿਹੜਾ ਜਿੱਤਦਾ ਪਿਆ ਤੇ ਕਿਸ ਦਾ ਹਾਰਦਾ ਪਿਆ ਪਰ ਜੋ ਇਸ ਟਾਈਮ ਅਕਾਲੀ ਦਲ ਨੇ ਆਪਣੀ ਪਕੜ ਕਰਕੇ ਕੰਮ ਕਰਕੇ ਦਿਖਾਇਆ ਮੈਨੂੰ ਲੱਗਦਾ ਅਰਸ਼ ਭਾਜੀ ਇਸ ਕੁਛ ਹੀ ਸਮੇਂ ਦੇ 10-15 ਸਾਲਾਂ ਦੇ ਵਿੱਚ ਕਿਸੇ ਪਾਰਟੀ ਨੇ ਦੇ 15 ਐਮਸੀ ਸਸਪੈਂਡ ਨਹੀਂ ਕੀਤੇ ਗਏ ਜੋ ਇਸ ਟਾਈਮ ਆਮ ਆਦਮੀ ਪਾਰਟੀ ਦੀ ਕੰਡੀਸ਼ਨ ਹੋਈ ਪਈ ਮੈਨੂੰ ਲੱਗਦਾ ਅਰਸ਼ ਭਾਜੀ ਇਹ ਬੜੀ ਤਰਸਯੋਗ ਵੀ ਹੋ ਸਕਦੀ ਹੈ ਇਹ ਕੰਡੀਸ਼ਨ ਜਿਹੜੀ ਚੱਲਦੀ ਪਈ ਆ ਕਿ ਤੁਸੀਂ ਇੱਕ ਸੱਤਾ ਦੇ ਵਿੱਚ ਹੋ ਤੁਹਾਡਾ ਪੰਜਾਬ ਦੇ ਵਿੱਚ ਅਧਿਕਾਰ ਹੈ ਤੁਹਾਡਾ ਕਬਜ਼ਾ ਪੰਜਾਬ ਦੇ ਵਿੱਚ ਤੇ ਤੁਹਾਡੇ ਸੱਤਾ ਦੇ ਵਿੱਚ ਹੋਣ ਤੇ ਤੁਹਾਡੇ ਹੀ 15 ਐਮਸੀ ਸਸਪੈਂਡ ਹੋ ਜਾਣ ਇਹ ਅਰਸ਼ ਭਾਜੀ ਆਉਣ ਵਾਲੇ ਮਾੜੇ ਹਾਲਾਤਾਂ ਦੇ ਸਮਾਂ ਹੁੰਦਾ ਆਉਣ ਵਾਲੇ ਮਾੜੇ ਸਮੇਂ ਨੂੰ ਸੰਕੇਤ ਦੇ ਰਿਹਾ ਹੁੰਦਾ ਇਹ ਚੀਜ਼ਾਂ ਜਦੋਂ ਚਾਰੇ ਪਾਸੇ ਮੁਸੀਬਤਾਂ ਵਿੱਚ ਘਿਰ ਜੇ ਬੰਦਾ ਜਿਵੇਂ ਆਮ ਆਦਮੀ ਪਾਰਟੀ ਇਸ ਟਾਈਮ ਘਿਰਦੀ ਪਈ ਪੰਜਾਬ ਦੇ ਵਿੱਚ ਜਿੱਧਰਲੇ ਪਾਸਿਓਂ ਵੀ ਦੇਖੀਏ ਆਮ ਆਦਮੀ ਪਾਰਟੀ ਚਾਰੇ ਪਾਸੇ ਨੂੰ ਘਿਰਦੀ ਪਈ ਆ ਤਾਂ ਇੱਥੋਂ ਸਮਝ ਲਓ ਵੀ ਤੁਹਾਡਾ ਸਮਾਂ ਹਲੇ ਸਾਥ ਨਹੀਂ ਦੇ ਰਿਹਾ ਇਸ ਕਰਕੇ ਅਰਸ਼ ਭਾਜੀ ਵੱਡੀ ਗੱਲ ਇਹ ਆ ਕਿ ਜੋ ਜੋ ਤੁਸੀਂ ਪੰਜਾਬ ਦੇ ਨਾਲ ਪੰਜਾਬ ਗੁਰੂਆਂ ਪੀਰਾਂ ਯੋਧਿਆਂ ਦੀ ਸ਼ਹੀਦਾਂ ਦੀ ਧਰਤੀ ਆ ਇੱਥੇ ਚੱਪੇ ਚੱਪੇ ਤੇ ਸ਼ਹੀਦ ਦਾ ਖੂਨ ਡੁੱਲਿਆ ਹੋਇਆ ਜੋ ਵੀ ਸਰਕਾਰ ਆਊਗੀ ਚਾਹੇ ਜੋ ਵੀ ਆਵੇ ਪਾਰਟੀ ਆਵੇ ਜੋ ਵੀ ਪੰਜਾਬ ਦੇ ਨਾਲ ਐਸਾ ਕੰਮ ਕਰੂਗੀ ਪੰਜਾਬ ਦੇ ਨਾਲ ਖਿਲਵਾੜ ਕਰੂਗੀ ਉਸ ਦਾ ਅਤੀਤ ਐਂਡ ਮਾੜਾ ਹੀ ਰਿਹਾ
11: ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਤਾਂ ਕਾਲਰਸ 905-813-1320 ਰਾਣਾ ਜੀ ਖਬਰ ਆ ਰਹੀ ਹੈ ਸੀਬੀਆਈ ਤੇ ਫੁੱਲ ਵਰਸਾਉਣਾ ਪੈ ਗਿਆ ਮਹਿੰਗਾ ਖਬਰ ਆ ਰਹੀ ਹੈ ਕਿ ਕੁਛ ਵਾਰਦਾਤ ਵੀ ਵਾਪਰੀ ਜੀ ਉੱਥੇ
10: ਬਿਲਕੁਲ ਬਿਲਕੁਲ ਅਰਸ਼ ਭਾਜੀ ਜਦੋਂ ਬੀਤੇ ਦਿਨ ਕੱਲ ਸੀਬੀਆਈ ਦੀ ਐਂਟਰੀ ਹੁੰਦੀ ਆ ਤਾਂ 2-4 ਬੰਦਿਆਂ ਵੱਲੋਂ ਫੁੱਲ ਵਰਸਾਏ ਜਾਂਦੇ ਆ ਵੀ ਸੀਬੀਆਈ ਆ ਗਈ ਵੀ ਸੀਬੀਆਈ ਆ ਗਈ ਹੁਣ ਉਹਨਾਂ ਦੀ ਮਨਸਾ ਕੀ ਸੀ ਵੀ ਫੁੱਲ ਵਰਸਾਉਣਾ ਕੀ ਸ਼੍ਰੋਮਣੀ ਸੋਰੀ ਕੀ ਵੀ ਆਮ ਆਦਮੀ ਪਾਰਟੀ ਨੂੰ ਨੀਚਾ ਦਿਖਾਉਣਾ ਜਾਂ ਵੈਸੇ ਬਿੱਲ ਕੰਮ ਕਰਨਾ ਸੀਬੀਆਈ ਦਾ ਵੀ ਅਫਸਰ ਆਏ ਆ ਪੜ੍ਹੇ ਲਿਖੇ ਆਈਪੀਐਸ ਅਫਸਰ ਆਏ ਆ ਤਾਂ ਵੈਸੇ ਬਿੱਲ ਕੰਮ ਵੀ ਕਰ ਬਣਦਾ ਹੋ ਸਕਦਾ ਜ਼ਰੂਰੀ ਤਾਂ ਨੀ ਕਿ ਮਾਨ ਸਰਕਾਰ ਨੂੰ ਨੀਚਾ ਦਿਖਾਉਣ ਦੀ ਖਾਤਰ ਹੀ ਫੁੱਲ ਵਰਸਾਏ ਗਏ ਆ ਜਦੋਂ ਉਹ ਫੁੱਲ ਵਰਸਾ ਕੇ ਆਪਣੇ ਘਰੇ ਪੈ ਜਾਂਦੇ ਤਾਂ ਸਵੇਰੇ 5 ਵਜੇ ਪੁਲਿਸ ਆ ਜਾਂਦੀ 4-5 ਗੱਡੀਆਂ ਦੇ ਵਿੱਚ ਉਹਨਾਂ ਨੂੰ ਚਾਰਾਂ ਨੂੰ ਚਾਕੇ ਪੰਜਾਂ ਨੂੰ ਲੈ ਜਾਂਦੀ ਭਵਾਨੀ ਦੇ ਥਾਣੇ ਦੇ ਵਿੱਚ ਹੁਣ ਦੱਸੋ ਬਈ ਇੱਥੇ ਕੀ ਮਾੜਾ ਕੀਤਾ ਉਹਨਾਂ ਨੇ ਇੱਕ ਫੁੱਲ ਵਰਸਾਏ ਤੁਹਾਡਾ ਦੋਸ਼ੀ ਕੋਈ ਵੀ ਬੰਦਾ ਆਪਾਂ ਚਾਹੇ ਆਮ ਆਦਮੀ ਪਾਰਟੀ ਚਾਹੇ ਕਾਂਗਰਸ ਰਹੀ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਰਹੇ ਜਦੋਂ ਕੋਈ ਬਲਾਤਕਾਰ ਕਰਕੇ ਜੇਲ੍ਹ ਚ ਆਉਂਦਾ ਤੁਸੀਂ ਉਹਦੇ ਤੇ ਫੁੱਲ ਸੁੱਟਦੇ ਹੋ ਜਦੋਂ ਕੋਈ ਕਤਲ ਕਰਕੇ ਮਰਡਰ ਹੋ ਕੇ ਜੇਲ੍ਹ ਚ ਆਉਂਦਾ ਤੁਸੀਂ ਉਹਦੇ ਤੇ ਫੁੱਲ ਸੁੱਟਦੇ ਹੋ ਉਦੋਂ ਕੰਮ ਚੰਗਾ ਹੁੰਦਾ ਜੇ ਸੀਬੀਆਈ ਦੀ ਐਂਟਰੀ ਹੋਈ ਆ ਤੇ ਸੀਬੀਆਈ ਤੇ ਉਹਨਾਂ ਨੇ ਫੁੱਲਾਂ ਦੀ ਗੱਡੀ ਤੇ ਫੁੱਲਾਂ ਦੀ ਵਰਖਾ ਕਰਦੀ ਤਾਂ ਇਹ ਕੰਮ ਮਾੜਾ ਕੋਈ ਬਲਾਤਕਾਰ ਕਰਕੇ ਆ ਵੀ ਤੁਸੀਂ ਫੁੱਲ ਸੁੱਟਦੇ ਨਾਰੇ ਲਾਉਂਦੇ ਬੋਲੇ ਸੋ ਨਿਹਾਲਦੇ ਜਕਾਰੇ ਵੀ ਲਾ ਦਿੰਦੇ ਤੁਹਾਨੂੰ ਇਹ ਨੀ ਪਤਾ ਕਿੱਥੇ ਲਾਉਣ ਵਾਲੇ ਹੁੰਦੇ ਤੇ ਤੁਸੀਂ ਜੇ ਕਿਸੇ ਨੇ ਫੁੱਲਾਂ ਦੀ ਵਰਤੋਂ ਕੀਤੀ ਹੁਣ ਉਹਨਾਂ ਦੀ ਮੈਂ ਦੇਖ ਰਿਹਾ ਗੱਲਬਾਤ ਉਹ ਕਹਿੰਦੇ ਵੀ ਸਾਡੇ ਮਨ ਚ ਐਸੀ ਗੱਲ ਹੀ ਨੀ ਸੀ ਇਹਨਾਂ ਨੂੰ ਤਾਂ ਵੈਸੇ ਜੇਲ੍ਹ ਲੱਗ ਗਈ ਅਸੀਂ ਤਾਂ ਸੀਬੀਆਈ ਦੀ ਸਵਾਗਤ ਸੀਬੀਆਈ ਦੇ ਸਵਾਗਤ ਕੀਤਾ ਅਸੀਂ ਮਾਨ ਸਰਕਾਰ ਨੂੰ ਕੋਈ ਨੀਚਾ ਨਹੀਂ ਦਿਖਾਇਆ ਨਾ ਅਸੀਂ ਮਾਨ ਸਰਕਾਰ ਨੂੰ ਕੋਈ ਠੇਸ ਪਹੁੰਚਾਉਣੀ ਚਾਹੁੰਦੇ ਸਾਨੂੰ ਤਾਂ ਇਹ ਸੀ ਵੀ ਸੀਬੀਆਈ ਦੀ ਪਹਿਲੀ ਵਾਰੀ ਐਂਟਰੀ ਹੋਈ ਆ ਇਸ ਕਲੋਨੀ ਦੇ ਵਿੱਚ ਇਸ ਮੁਹੱਲੇ ਦੇ ਵਿੱਚ ਤੇ ਕਹਿੰਦੇ ਤਾਂ ਫੁੱਲਾਂ ਦੀ ਵਰਤੋਂ ਕੀਤੀ ਹੁਣ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੇ ਆਮ ਆਦਮੀ ਪਾਰਟੀ ਉਹ ਕਹਿੰਦੇ ਵੀ ਜਿਹਨਾਂ ਨੇ ਫੁੱਲਾਂ ਦੀ ਵਰਤੋਂ ਕੀਤੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਆ ਸਮਝ ਆ ਅਸਪਾ ਜੀ ਜਦੋਂ ਮੈਂ ਪਹਿਲਾਂ ਹੀ ਦੱਸਿਆ ਕਿ ਜਦੋਂ ਸਮਾਂ ਮਾੜਾ ਹੋਵੇ ਨਾ ਪੰਜਾਬ ਦੀ ਕਹਾਵਤ ਆ ਵੀ ਊਠ ਤੇ ਬੱਚੇ ਨੂੰ ਖਣੀ ਕੁੱਤਾ ਵੱਢ ਜਾਂਦਾ, ਐਸੀ ਕਹਾਵਤ ਹੈਗੀ ਆ ਪੰਜਾਬ ਦੇ ਵਿੱਚ ਵੀ ਉਹ ਗੱਲ ਹੋਈ ਪਈ ਆ ਵੀ ਆਮ ਆਦਮੀ ਪਾਰਟੀਆਂ ਜੇ ਕੰਮ ਸਿੱਧਾ ਕਰਦੇ ਨਾ ਉਹ ਵੀ ਪੁੱਠਾ ਹੀ ਪੈ ਜਾਂਦਾ ਇਹਨਾਂ ਦੇ, ਪਤਾ ਨੀ ਕਿਹੜੇ ਗ੍ਰਹਿ ਚੱਲਦੇ ਪਏ ਆ ਉਹ ਇੱਕ ਇਹ ਵੀ ਕਹਾਵਤ ਆ, ਇੱਕ ਇਹ ਵੀ ਕਹਿੰਦੇ ਹੁੰਦੇ ਨਾ ਵੀ ਚੜ੍ਹਦੇ ਵਾਲੇ ਪਾਸੇ ਨੂੰ ਨਾ ਮੂੰਹ ਕਰਕੇ ਕਹਿੰਦੇ ਕਿਲੋ ਕੋਲੇ ਲੈ ਲੋ ਜਾਂ ਕਾਲੇ ਮਾਂਹ ਲੈ ਲੋ ਵੀ ਪਾਣੀ ਵਿੱਚ ਬਹਾ ਦੇਣੇ ਚਾਹੀਦੇ ਆ, ਜਿਹੜੇ ਅੱਗੇ ਪੰਡਿਤ ਦੱਸਦੇ ਹੁੰਦੇ ਸੀ ਲੋਕਾਂ ਨੂੰ ਵੀ ਫੇਰ ਭਾਈ ਜਿਹੜੇ ਗ੍ਰਹਿ ਹੁੰਦੇ ਉਹ ਟਲ ਜਾਂਦੇ. ਮੈਨੂੰ ਆਈ ਨੀ ਲੱਗਦਾ ਪਿਆ ਕੇ ਮੁੱਖ ਮੰਤਰੀ ਸਾਹਿਬ ਨੂੰ ਐਸਾ ਕੰਮ ਕਰ ਲੈਣਾ ਚਾਹੀਦਾ, ਕਿਉਂਕਿ ਸਾਰੇ ਵਿਧਾਇਕ ਦਿਨੋ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਵਿਧਾਇਕ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਘਰਦੇ ਜਾ ਰਹੇ ਆ. ਉਧਰ ਬਿਕਰਮਜੀਤ ਮਜੀਠੀਆ ਵੀ ਮੁੱਛਾਂ ਤੇ ਵੱਟਦੇ ਹੀ ਬੈਠੇ ਆ, ਉਹ ਜਿਉਂ ਲੱਗਿਆ ਹੋਇਆ ਕਮੇਡੀ ਚ, ਕਮੇਡੀ ਦੇ ਵਿੱਚ ਇਹਨਾਂ ਦਾ ਜਲੂਸ ਕਰਨਾ ਆਮ ਆਦਮੀ ਪਾਰਟੀ ਦਾ ਮੈਨੂੰ ਲੱਗਦਾ ਕੱਢਿਆ ਹੀ ਨੀ ਕਿਸੇ ਨੇ. ਉਹ ਤਾਂ ਹੁਣ ਸਵੀਟੀ ਸਵੀਟੀ ਕਹਿ ਕੇ ਪੁਕਾਰ ਕਰਿਆ ਵੀ ਆਜੋ ਸਵੀਟੀ ਬੈਠ ਜਾਓ, ਆਜੋ ਸਵੀਟੀ ਬੈਠ ਜਾਓ. ਇਸ ਕਰਕੇ ਜੇ ਜੋ ਵੀ ਕੰਮ ਹੋ ਰਿਹਾ ਇਸ ਟਾਈਮ ਅਰਸ਼ ਭਾਜੀ, ਇਥੋਂ ਇਹ ਲੱਗਦਾ ਪਿਆ ਕਿ ਆਮ ਆਦਮੀ ਪਾਰਟੀ ਦਿਨੋ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਸੂਤੇ ਬਿਰਤਾ ਦੇ ਵਿੱਚ ਘਿਰਦੀ ਜਾ ਰਹੀ ਹੈ, ਕਿਉਂਕਿ ਲਗਾਤਾਰ ਈਡੀ ਸੀਬੀਆਈ ਦਿਨੋ ਦਿਨ ਛਾਪੇਮਾਰੀਆਂ ਕੋਲੋਂ ਬਰਾਮਦਗੀ ਹੋਣੀ. ਔਰ ਵੱਡੀ ਗੱਲ ਇਹ ਕਿ ਇਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਪੰਜਾਬ ਸਰਕਾਰ ਨੇ ਕੋਰਟ ਦਾ ਹਾਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ, ਦੋ ਵਾਰੀ ਖੜਕਾ ਚੁੱਕੇ, ਪਹਿਲਾਂ ਤਰੀਕ ਦੋ ਦਿਨ ਦੀ ਪਈ ਆ, ਹੁਣ ਇੱਕ ਦਿਨ ਦੀ ਹੋਰ ਤਰੀਕ ਪਾ ਦਿੱਤੀ. ਇਹ ਕਹਿੰਦੇ ਵੀ ਸਾਨੂੰ ਰਾਹਤ ਮਿਲਣੀ ਚਾਹੀਦੀ ਆ, ਈਡੀ ਨੂੰ ਤੇ ਸੀਬੀਆਈ ਨੂੰ ਕੱਢੋ ਇੱਥੋਂ ਪੰਜਾਬ ਚੋਂ ਜਿਵੇਂ ਮਰਜ਼ੀ ਕੱਢੋ, ਇਹ ਵੀ ਕੋਰਟ ਦਾ ਦਰਵਾਜ਼ਾ ਖੜਕਾ ਰਹੇ ਆ, ਪਰ ਇਹਨਾਂ ਦੀ ਸੁਣਵਾਈ ਨੀ ਹੋ ਰਹੀ. ਪਹਿਲੀ ਵਾਰੀ ਦੇਖ ਰਿਹਾ ਅਰਸ਼ ਭਾਜੀ, ਜਿੱਥੇ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੋਵੇ ਉੱਥੇ ਉਹਨਾਂ ਦੀ ਸੁਣਵਾਈ ਨੀ ਹੋ ਰਹੀ, ਜਿਹੜੀ ਪੰਜਾਬ ਦੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਸੱਤਾ ਜੋ ਵੀ ਉਹਨਾਂ ਦੀ ਸੁਣਵਾਈ ਨੀ ਹੋ ਰਹੀ. ਦੂਸਰੀ ਗੱਲ, ਪੰਜਾਬ ਦੇ ਵਿੱਚ ਹੀ ਸਰਕਾਰ ਹੋਵੇ ਤੇ ਪੰਜਾਬ ਦੇ 15 ਐਮਸੀ ਉਸੇ ਸਰਕਾਰ ਦੇ ਸਸਪੈਂਡ ਹੋ ਜਾਣ. ਮੈਂ ਤਾਂ ਪਹਿਲੀ ਵਾਰੀ ਇਹ ਸਿਸਟਮ ਦੇ ਰਿਹਾ ਵੀ ਕਿਹੜੇ ਰਾਹ ਤੇ ਤੁਰੀਆਂ ਹੋਈਆਂ ਸਰਕਾਰਾਂ, ਕਿਹੜੀ ਰਾਜਨੀਤੀ ਫੜ ਰਹੀਆਂ, ਪੰਜਾਬ ਦੇ ਵਿਕਾਸ ਦੇ ਭਲੇ ਦੀ ਕੋਈ ਗੱਲ ਨੀ ਕਰ ਰਿਹਾ, ਸਾਰੀਆਂ ਇੱਕ ਦੂਜੇ ਦੀਆਂ ਕਮੀਆਂ ਕੱਢਣ ਲੱਗੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਇਹ ਆਪਣੀਆਂ ਆਪਣੀਆਂ ਬਰੀਕੀਆਂ ਕੱਢਦੇ ਪਏ ਆ. ਕੋਈ ਵੀ ਪੰਜਾਬ ਦੇ ਭਲੇ ਦੀ, ਪੰਜਾਬ ਦੇ ਲਈ ਮੈਡੀਕਲਾਂ ਦੀ, ਪੰਜਾਬ ਦੇ ਵਿੱਚ ਹਸਪਤਾਲਾਂ ਦੀ, ਪੰਜਾਬ ਦੇ ਲਈ ਸਕੂਲਾਂ ਦੀ, ਕਿਸੇ ਨੂੰ ਕੋਈ ਪਤਾ ਹੀ ਨੀ ਕਿ ਪੰਜਾਬ ਚ ਕੀ ਚੱਲ ਰਿਹਾ.
12: ਜੀ
10: ਜੀ
12: ਰਾਣਾ ਜੀ, ਟਾਈਮ ਸਾਨੂੰ ਅੱਗੇ ਨੀ ਦੇ ਰਿਹਾ, ਇੱਥੇ ਸਾਡੇ ਵੀ ਇਲੈਕਸ਼ਨ ਚੱਲ ਰਹੇ ਨੇ ਜੀ, ਕੁਝ ਕੈਂਡੀਡੇਟ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ, ਜਿਹਨਾਂ ਨਾਲ ਆਪਾਂ ਗੱਲਾਂ ਬਾਤਾਂ ਕੈਂਡੀਡੇਟ ਜੀ, ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋਰ ਡੂੰਘਾਈ ਗੱਲਾਂ ਬਾਤਾਂ ਕਰਾਂਗੇ ਜੀ, ਕੱਲ ਹੈਵੀ ਫਰਾਈਡੇ ਹੈ ਜੀ ਤੇ ਕਰਾਂਗੇ ਫਿਰ ਰੌਣਕਾਂ ਲਾਵਾਂਗੇ ਸ਼ਾਮ ਨੂੰ. ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ. ਇਹ ਸਨ ਸੀ ਵੀਰ ਰਣਜੀਤ ਸਿੰਘ ਜੀ ਰਾਣਾ, ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ. ਵੀਰ ਸਤਪਾਲ ਸਿੰਘ ਜੌਲ ਸਾਹਿਬ ਸਾਡੇ ਨਾਲ ਅੱਜ ਜੁੜਨਗੇ ਜੀ, ਵਾਰਡ 9-10 ਐਜ਼ ਅ ਰੀਜਨਲ ਕਾਉਂਸਲਰ ਦੇ ਨਾਲ ਉਹਨਾਂ ਆਪਾਂ ਕਰਾਂਗੇ ਗੱਲਾਂ ਬਾਤਾਂ, ਕੁਛ ਇੱਕ ਇਲੈਕਸ਼ਨਸ ਦੇ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ. ਪਲੀਜ਼ ਗਾਈਜ਼ ਡੂ ਗੋ ਆਊਟ ਐਂਡ ਵੋਟ. ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ.
13: You're listening to CNN Toronto, Chawla News Network Toronto.
14: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ. ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ.
15: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ.
14: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889.
12: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ. ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ ਵੇਚਣਾ ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ. ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca.
16: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ. ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ. ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ. ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188. ਲੋਟਸ ਫਿਊਨਰਲ ਹੋਮ.

0: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਅਕਤੂਬਰ 26 ਨੂੰ 2026 ਦੇ ਵਿਚ ਮਿਉਂਸੀਪਲ ਇਲੈਕਸ਼ਨ ਦੀਆਂ ਚੋਣਾਂ ਬਸ ਕੁਛ ਹੀ ਦਿਨਾਂ ਦੇ ਵਿਚ ਰਿਜ਼ਲਟ ਸਾਹਮਣੇ ਆ ਜਾਣਗੇ। ਨਾਲ ਦੀ ਨਾਲ ਐਡਵਾਂਸ ਪੋਲਿੰਗ ਦੇ ਵੀ ਦਿਨ ਬਸ ਨਜ਼ਦੀਕ ਆ ਚੁੱਕੇ ਨੇ। ਸਵਾਗਤ ਹੈ ਜਿੰਨੇ ਵੀ ਸਾਡੇ ਦਰਸ਼ਕ ਇਸ ਵੇਲੇ ਸਾਡੇ ਨਾਲ ਟੈਲੀਵਿਜ਼ਨ ਤੇ ਜੁੜ ਚੁੱਕੇ ਨੇ ਤੇ ਰੇਡੀਓ ਤੇ 1320 ਦੇ ਉੱਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ। ਤੇ ਆਓ ਫਿਰ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਅਗਾਂਹ ਤੋਰਦੇ ਹੋਏ ਸਾਡੇ ਨਾਲ ਰੀਜਨਲ ਕਾਉਂਸਲਰ ਦੇ ਕੈਂਡੀਡੇਟ ਵਾਰਡ 9 ਅਤੇ 10 ਦੇ ਉਮੀਦਵਾਰ ਸਰਦਾਰ ਸਤਪਾਲ ਸਿੰਘ ਜੌਲ ਸਾਹਿਬ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਕਰਦੇ ਹਾਂ ਅਸੀਂ ਜੌਲ ਸਾਹਿਬ ਦਾ ਸਵਾਗਤ। ਜੌਲ ਸਾਹਿਬ ਆ ਵੈਰੀ ਵੈਰੀ ਗੁੱਡ ਮਾਰਨਿੰਗ।
1: ਥੈਂਕ ਯੂ ਜਰਸ਼, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ। ਗੁੱਡ ਮਾਰਨਿੰਗ
0: ਜੌਲ ਸਾਹਿਬ, ਕੀ ਹਾਲ ਚਾਲ? ਕਿਸ ਤਰ੍ਹਾਂ ਬਸ ਕਹਿ ਲੋ ਕਿ ਰਹਿ ਗਏ ਦਿਨ ਥੋੜੇ ਐਡਵਾਂਸ ਪੋਲਿੰਗ ਦੇ ਤੇ ਬਸ 26 ਅਕਤੂਬਰ ਨਜ਼ਦੀਕ ਹੈ ਜੀ, ਹਾਊ ਡੂ ਯੂ ਫੀਲ?
1: ਨਹੀਂ, ਕੰਫਰਟੇਬਲ, ਕਿਉਂਕਿ ਆਪਾਂ ਨੂੰ ਹੁਣ 6 ਮਹੀਨੇ ਹੋ ਗਏ ਜੀ ਰਾਹਾਂ ਦੇ ਵਿੱਚ। ਨੋਮੀਨੇਸ਼ਨ ਫਾਈਲ ਕੀਤੀ ਤੇ ਫਿਰ ਲਗਾਤਾਰਤਾ ਦੇ ਨਾਲ ਕੰਟੀਨਿਊਸਲੀ ਵਾਰਡ 9 ਤੇ 10 ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਮਿਲਿਆ ਜਾਵੇ, ਤੇ ਬੜੀ ਮਨ ਦੇ ਵਿੱਚ ਤਸੱਲੀ ਹੈ ਕਿ ਕੋਸ਼ਿਸ਼ ਦੇ ਵਿੱਚ ਜਿੰਨਾ ਸਾਨੂੰ ਰਿਸਪਾਂਸ ਪ੍ਰਾਪਤ ਹੋਇਆ ਬੜਾ ਪੋਜ਼ਿਟਿਵ ਸੀਗਾ। ਹੁਣ ਤੇ ਆਪਾਂ ਕੁਝ ਘੰਟੇ ਹੀ ਕਹਿ ਸਕਦੇ ਹਾਂ ਵੀ ਬਾਕੀ ਰਹਿ ਗਏ। ਐਡਵਾਂਸ ਪੋਲ ਆਰੰਭ ਹੋ ਜਾਵੇਗੀ 9 ਅਕਤੂਬਰ ਨੂੰ, ਜੋ ਕਿ ਕੱਲ੍ਹ ਨੂੰ ਹੈ, ਤੇ ਫਿਰ 10-11 ਨੂੰ ਵੀ ਇਸੇ ਤਰ੍ਹਾਂ ਐਡਵਾਂਸ ਪੋਲ ਹੈ। ਤੇ ਐਡਵਾਂਸ ਪੋਲ ਦਾ ਪਹਿਲਾ ਦਿਨ ਜਿਹੜਾ ਸਿਰਫ ਸਿਟੀ ਹਾਲ ਦੇ ਵਿੱਚ ਇੱਕੋ ਪੋਲਿੰਗ ਸਟੇਸ਼ਨ ਹੈ, ਪਰ 10-11 ਨੂੰ ਸਾਡੇ ਜੋ ਗੌਰ ਰੋਡ ਤੇ ਗੌਰ ਰੀਕ੍ਰੀਏਸ਼ਨਲ ਸੈਂਟਰ ਹੈ ਉੱਥੇ ਵੀ ਵੋਟਾਂ ਜਿਹੜੀਆਂ ਉਹ 2 ਦਿਨ ਲਗਾਤਾਰਤਾ ਦੇ ਨਾਲ 10-11 ਅਕਤੂਬਰ ਨੂੰ ਪੈਂਦੀਆਂ ਰਹਿਣਗੀਆਂ। ਉਹਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ ਉਤਸ਼ਾਹ ਜੋ ਪ੍ਰਾਪਤ ਹੋ ਰਿਹਾ ਬ੍ਰੈਂਪਟਨ ਵਾਰਡ 9-10 ਦੇ ਵਿੱਚ ਰੀਜਨਲ ਕੌਂਸਲ ਦੇ ਕੈਂਡੀਡੇਟ ਸਤਪਾਲ ਸਿੰਘ ਜੌਲ ਦੀ ਸਪੋਰਟ ਦੇ ਲਈ, ਔਰ ਕਾਫੀ ਭੈਣ ਭਰਾ ਉਤਸ਼ਾਹਿਤ ਹਨ ਇਸ ਦੇ ਲਈ। ਅਸੀਂ ਸਾਰੇ ਜਿਹੜੇ ਇਲਾਕੇ ਦੇ ਆਪਣੇ 9 ਤੇ 10 ਵਾਰਡ, ਕਿਉਂਕਿ ਬਹੁਤ ਵੱਡਾ ਹੈ ਤੇ ਸ਼ੁਰੂ ਹੋ ਜਾਂਦਾ ਜੀ ਭਾਈ ਹਾਈਵੇ 410 ਤੋਂ ਹੀ ਹਾਈਵੇ 50 ਤੱਕ, ਮੇਫੀਲਡ ਤੋਂ ਕੈਸਲ ਮੋਲ ਰੋਡ ਤੱਕ ਬਹੁਤ ਵੱਡਾ ਇਲਾਕਾ। ਸੋ ਉੱਥੋਂ ਜਿਹੜਾ ਜੀ ਅਸੀਂ ਵੱਖ ਵੱਖ ਪੋਲਿੰਗ ਸਟੇਸ਼ਨ 26 ਅਕਤੂਬਰ ਵਾਸਤੇ ਵੀ ਤਿਆਰੀ ਹੈ, ਪਰ ਉਸ ਤੋਂ ਪਹਿਲਾਂ ਐਡਵਾਂਸ ਪੋਲ ਜਿਹੜੀ 10-11 ਨੂੰ ਹੋਣੀ ਹੈ, ਫਿਰ 16-17 ਵਾਸਤੇ ਸੌਕਰ ਸੈਂਟਰ ਡਿਕਸੀ ਰੋਡ ਤੇ ਸੰਦਲਵੁੱਡ ਦੀ ਨੁੱਕਰ ਤੇ ਉੱਥੇ ਵੀ ਜਿਹੜਾ ਜੀ ਪੋਲਿੰਗ ਸਟੇਸ਼ਨ ਬਣ ਜਾਵੇਗਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਐਡਵਾਂਸ ਪੋਲ ਦੇ ਵਿੱਚ ਬੇਨਤੀ ਕੀਤੀ ਜਾਵੇ ਕਿ ਉਹ ਵੋਟ ਪਾ ਦੇਣ, ਤੇ ਇਹਦੇ ਨਾਲ ਹੀ ਜੀ ਪੀ ਵੈਸੇ ਤੇ ਕਾਫੀ ਉਤਸ਼ਾਹ ਹੁੰਦਾ ਅਰਸ਼, ਲੋਕ ਆਪਣੇ ਆਪ ਜਿਹੜਾ ਜੀ ਪੀ ਆਪਣੇ ਵੋਟ ਦਾ ਰਾਈਟ ਹੈ, ਹੱਕ ਹੈ, ਉਸ ਨੂੰ ਐਕਸਰਸਾਈਜ਼ ਕਰਦੇ ਆ, ਤੇ ਉਹਨਾਂ ਨੂੰ ਜਿਹੜਾ ਜੀ ਪੀ ਘਰੋਂ ਆਪ ਹੀ ਉਤਸ਼ਾਹ ਦੇ ਨਾਲ ਜਾਇਆ ਜਾਂਦਾ। ਪਰ ਫਿਰ ਜੀ ਕੋਈ ਸੀਨੀਅਰ ਹੁੰਦੇ ਆ, ਕੋਈ ਉਹਨਾਂ ਦਾ ਸਪੈਸ਼ਲ ਨੀਡਸ ਹੈ, ਜਾਂ ਉਹ ਆਪ ਨਹੀਂ ਚੱਲ ਫਿਰ ਸਕਦੇ, ਉਹਨਾਂ ਕੋਲ ਰਾਈਡ ਨਹੀਂ ਹੈ, ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋਵੇ, ਤੇ ਸਾਡੇ ਕੰਪੇਨ ਦੇ ਆਫਿਸ ਦੇ ਨਾਲ 416-895-3384 ਫੋਨ ਤੇ ਸੰਪਰਕ ਵੀ ਕੀਤਾ ਜਾ ਸਕਦਾ। 416-895-3784 ਆਪਣਾ ਟੈਲੀਫੋਨ ਨੰਬਰ ਜੀ।
0: ਜੋ ਸਾਹਿਬ, ਬਿਫੋਰ ਯੂ ਗੋ, ਮੈਂ ਤੁਸੀਂ ਆਪਣਾ ਏਜੰਡਾ ਬਾਰੇ ਦੱਸਣਾ ਚਾਹੁੰਦੇ, ਬਿਕਾਜ਼ ਕਾਫੀ ਲੋਕ ਇਸ ਵੇਲੇ ਜਿਹੜੇ ਮੇਨ ਕੰਸਰਨਸ ਨੇ, ਇੱਕ ਤਾਂ ਵਾਰਡ 9-10 ਬਹੁਤ ਵੱਡਾ ਵਾਰਡ ਹੈ ਜੀ, ਐਂਡ ਟੈਕਸ ਨੂੰ ਲੈ ਕੇ, ਸਿਕਿਉਰਿਟੀ ਨੂੰ ਲੈ ਕੇ, ਬਹੁਤ ਕੁਝ ਇਨਫਰਾਸਟਰਕਚਰ ਨੂੰ ਲੈ ਕੇ, ਜੋ ਇਸ ਵੇਲੇ ਸਿਟੀ ਕਹਿੰਦੀ ਹੈ ਕਿ ਦੇ ਵਾਂਟ ਅ ਚੇਂਜ, ਦੇ ਵਾਂਟ ਅ ਚੇਂਜ, ਉਹ ਚੇਂਜ ਤੁਸੀਂ ਕਿੱਦਾਂ ਇੰਪਲੀਮੈਂਟ ਕਰੋਗੇ ਜੀ?
1: ਬਿਲਕੁਲ, ਵੈਸੇ ਨਾ ਜਿਹੜੇ ਜਿੰਨੇ ਵੀ ਟ੍ਰੈਡੀਸ਼ਨਲ ਇਸ਼ੂਜ਼ ਹੈਗੇ ਆ, ਇਹ ਪਿਛਲੇ ਸਮੇਂ ਦੇ ਦੌਰਾਨ ਹੱਲ ਨਹੀਂ ਹੋਏ, ਬਹੁਤ ਵੱਡੇ ਹੋਏ। ਮੈਂ ਤਾਂ ਮੋਟੇ ਰੂਪ ਦੇ ਵਿੱਚ ਇਹ ਕਹਿਣਾ ਕਿ 4 ਸਾਲ ਪਿਛਲੇ ਸਕੂਲ ਬੋਰਡ ਟਰਸਟੀ ਵਜੋਂ ਮੈਨੂੰ ਜਦੋਂ ਇਲੈਕਟ ਕਰਕੇ ਭੇਜਿਆ ਸੀ, ਤੇ ਉਸ ਵੇਲੇ ਵੀ ਕੋਈ ਮੈਂ ਏਡਾ ਵੱਡਾ ਏਜੰਡਾ ਨਹੀਂ ਸੀ ਪੇਸ਼ ਕਰਕੇ ਗਿਆ, ਕੋਈ ਬਹੁਤ ਵੱਡੇ ਵਾਅਦਿਆਂ ਦੀ ਲੜੀ ਨਹੀਂ ਸੀ ਝੜੀ ਲਾ ਕੇ ਗਿਆ। ਲੋਕਾਂ ਨੇ ਜਸਟ ਆਪਣਾ 25 ਸਾਲ ਦੀ ਕਾਰਗੁਜ਼ਾਰੀ ਦੇਖੀ ਹੋਈ ਆ, ਤੇ ਏਡਾ ਵੱਡਾ ਮੈਂਡੇਟ ਦੇ ਕੇ ਭੇਜਿਆ ਸੀ, ਤੇ ਵੱਡੇ ਤੋਂ ਲੈ ਕੇ ਛੋਟੇ ਤੱਕ ਜਿੰਨੇ ਵੀ ਆਪਾਂ ਫਿੰਗਰ ਟਿਪਸ ਤੇ ਇਸ਼ੂਜ਼ ਸਾਲੋ ਸਾਲ ਗਿਣਦੇ ਸੀ, ਉਹ ਸਾਰੇ ਜਿਹੜੇ ਜੀ ਪੀ ਹੱਲ ਹੋਏ ਸਕੂਲ ਲੈਵਲ ਤੋਂ ਲੈ ਕੇ ਬੋਰਡ ਲੈਵਲ ਤੱਕ, ਮਿਨਿਸਟਰੀ ਤੱਕ, ਤੁਸੀਂ ਦੇਖ ਲਓ ਵੀ ਉਹ ਹੋਏ ਆ। ਸੋ ਇਸ ਕਰਕੇ ਮੈਨੂੰ ਇਹ ਮੈਂ ਸਮੁੱਚੇ ਰੂਪ ਦੇ ਵਿੱਚ ਕਹਿਣਾ ਚਾਹੁੰਦਾ ਕਿ ਪਿਛਲੇ 30 ਸਾਲਾਂ ਦੇ 3 ਦਹਾਕਿਆਂ ਦੇ ਆਪਣੇ ਸਫ਼ਰ ਦੇ ਦੌਰਾਨ ਜੋ ਮੈਂ ਲੋਕਾਂ ਦੀਆਂ ਤ੍ਰਾਸਦੀਆਂ ਹੇਠਲੇ ਪੱਧਰ ਤੇ ਮੁਸ਼ਕਲਾਂ ਨੂੰ ਫਿੰਗਰ ਟਿਪਸ ਤੇ ਰੱਖਿਆ ਹੋਇਆ, ਉਹਨਾਂ ਨੂੰ ਸਿਰਫ ਹੱਲ ਕਰਨ ਦੇ ਲਈ ਅਪਰਚੁਨਿਟੀ ਚਾਹੀਦੀ ਹੈ। ਹੱਲ ਕਰਨ ਦੇ ਲਈ ਅਪਰਚੁਨਿਟੀ ਜਿਹੜੀ ਸਕੂਲ ਬੋਰਡ ਦੇ ਵਿੱਚ ਦਿੱਤੀ, ਆਪਾਂ ਉਸ ਨੂੰ ਐਕਸਰਸਾਈਜ਼ ਕੀਤਾ। ਇਸੇ ਤਰ੍ਹਾਂ ਪੀਲ ਰੀਜਨ ਦੇ ਵਿੱਚ ਵੀ ਕੋਈ ਇਸ਼ੂਜ਼ ਹੁਣ ਗਿਣਾਉਣ ਦੀ ਗੱਲ ਨਹੀਂ ਰਹਿ ਗਈ, ਪਿਛਲੇ 6 ਮਹੀਨੇ ਗਿਣਾਉਂਦੇ ਵੀ ਰਹੇ ਹਾਂ ਡੋਰ ਟੂ ਡੋਰ ਜਾ ਕੇ, ਰੇਡੀਓ ਤੇ, ਮੀਡੀਆ ਦੇ ਰਾਹੀਂ ਵੀ, ਬਟ ਅਦਰਵਾਈਜ਼ ਵੀ ਨਾ ਵੀ ਗਿਣਾਈਏ ਤੇ ਸਾਡੇ ਸਾਰੇ ਜਿਹੜੇ ਆ ਇਸ਼ੂਜ਼ ਇਹ ਨੌਲੇਜ ਵਿੱਚ ਹੁੰਦੇ ਆ। ਅਪਰਚੁਨਿਟੀ ਮਿਲਦੇ ਸਾਰ ਨਿੱਕੇ ਤੋਂ ਲੈ ਕੇ ਵੱਡੇ ਤੱਕ ਇਸ਼ੂਜ਼ ਨੂੰ ਜਿਹੜਾ ਇੱਕਦਮ ਇਹ ਘੇਰਾ ਪਾ ਕੇ ਆਪਾਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਜਿਹੜੀ ਜੇ ਪੀ ਕੋਸ਼ਿਸ਼ ਹੈ ਆਪਾਂ ਪਹਿਲੇ ਦਿਨ ਤੋਂ ਆਰੰਭ ਦੇਣੀ ਹੈ, ਜੇ 26 ਅਕਤੂਬਰ ਨੂੰ ਇਸ ਇਲੈਕਸ਼ਨ ਦੇ ਵਿੱਚ ਆਪਾਂ ਨੂੰ ਮੈਂਡੇਟ ਮਿਲਦਾ ਰੀਜਨਲ ਕੌਂਸਲ ਦਾ ਬ੍ਰੈਂਪਟਨ ਦੇ ਵਾਰਡ 9 ਤੇ 10 ਤੋਂ ਜੀ।
0: ਜੋ ਸਾਹਿਬ, ਟਾਈਮ ਸਾਨੂੰ ਜ਼ਿਆਦਾ ਅੱਗੇ ਦੇ ਰਿਹਾ, ਪਰ ਤੁਸੀਂ ਆਪਣਾ ਕੰਟੈਕਟ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਜੇ ਵੀ ਕੋਈ ਵਾਲੰਟੀਅਰ ਜਾਂ ਕੋਈ ਵੀ ਤੁਹਾਡਾ ਸਪੋਰਟਰ ਤੁਹਾਡਾ ਸਾਥ ਦੇਣਾ ਚਾਹੁੰਦਾ ਵਾਰਡ 9-10 ਦੇ ਵਿੱਚ?
1: ਹਾਂ ਬਿਲਕੁਲ ਅਰਸ਼ਦ, ਸਭ ਤੋਂ ਪਹਿਲਾਂ ਤੁਹਾਡਾ ਰੰਗਲਾ ਪੰਜਾਬ ਦਾ, ਡੈਡ ਦਾ ਬਹੁਤ ਧੰਨਵਾਦ ਹੈ, ਅੰਜੂ ਜੀ ਦਾ, ਸਾਰਿਆਂ ਦਾ, ਸਮੁੱਚੀ ਟੀਮ ਦਾ ਕਿ ਏਡਾ ਵੱਡਾ ਸਾਥ ਦਿੱਤਾ। ਸੋ ਇਸ ਦੇ ਨਾਲ ਹੀ ਜੀ ਵੀ ਅਸੀਂ ਕੋਸ਼ਿਸ਼ ਦੇ ਵਿੱਚ ਹਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਇਆ ਜਾਵੇ, ਤੇ ਸਾਡਾ ਟੈਲੀਫੋਨ ਨੰਬਰ ਹੈ ਜਿਹੜਾ ਜੀ ਵੀ ਆਪ ਵੀ ਗੱਲ ਕੀਤੀ ਜਾ ਸਕਦੀ ਭੈਣ ਭਰਾਵਾਂ ਦੇ ਵੱਲੋਂ ਸਾਡੇ ਨਾਲ ਸਿੱਧੀ, 416-895-3784। ਸਤਪਾਲ ਸਿੰਘ ਜੌਲ, ਬਰੈਂਪਟਨ ਦਾ ਵਾਰਡ 9-10, ਜਿੱਥੋਂ ਕਿ ਆਪਾਂ ਹਾਂ ਰੀਜਨਲ ਕੌਂਸਲਰ ਦੇ ਕੈਂਡੀਡੇਟ।
0: ਬਹੁਤ ਬਹੁਤ ਧੰਨਵਾਦ ਜੌਲ ਸਾਹਿਬ, ਆਲ ਦਾ ਵੈਰੀ ਵੈਰੀ ਬੈਸਟ। ਬਾਕੀ ਜਿਹੜੇ ਕੈਂਡੀਡੇਟਸ ਜਿਨ੍ਹਾਂ ਨੇ ਅੱਜ ਟਾਈਮ ਦਿੱਤਾ ਸੀ ਉਹ ਅੱਜ ਨਹੀਂ ਹਾਜ਼ਰ ਹੋ ਪਾਏ, ਚਲੋ ਕੋਈ ਗੱਲ ਨਹੀਂ ਜੀ, ਕਾਫੀ ਬਿਜ਼ੀ ਹੋਣਾ ਜੀ ਉਹਨਾਂ ਦਾ ਸਕੇਜੂਲ। ਬਾਕੀ ਗਾਈਸ 26 ਅਕਤੂਬਰ ਨੂੰ ਜ਼ਰੂਰ ਵੋਟ ਪਾ ਕੇ ਆਓ, ਤੁਹਾਡਾ ਇਹ ਰਾਈਟ ਹੈ ਜੀ। ਮੈਂ ਹੈਰਾਨ ਹਾਂ ਸਾਡੇ ਯੂਥ ਦੇ ਵਿੱਚ, ਕਈਆਂ ਨੂੰ ਤਾਂ ਪਤਾ ਹੀ ਨਹੀਂ ਹੈ ਜੀ ਕਿ ਕੌਣ ਉਹਨਾਂ ਦੇ ਏਰੀਏ ਦੇ ਵਿੱਚ ਖੜਾ ਹੈ ਜੀ। ਸੋ ਬੇਨਤੀ ਕਰਨਾ ਚਾਹਾਂਗਾ ਜਿੰਨੇ ਵੀ ਮੈਂ ਪ੍ਰੋਗਰਾਮ ਸੁਣਦੇ ਹਾਂ, ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਿਹੜੇ ਵਾਰਡ ਦੇ ਵਿੱਚ ਰਹਿੰਦੇ ਨੇ। ਪਹਿਲਾਂ ਤਾਂ ਬਾਈ ਆਪਣਾ ਵਾਰਡ ਚੈੱਕ ਕਰੋ, ਜੇ ਨਹੀਂ ਪਤਾ ਤੁਹਾਡੇ ਤੁਸੀਂ ਸਿਟੀਜ਼ਨ ਹੋ, ਤੁਹਾਡੇ ਘਰਾਂ ਦੇ ਵਿੱਚ ਵੋਟਰ ਕਾਰਡ ਵੀ ਆ ਚੁੱਕਿਆ ਹੋਵੇਗਾ, ਉਹਦੇ ਵਿੱਚ ਤੁਹਾਡਾ ਵਾਰਡ ਲਿਖਿਆ। ਇਹ ਨਾ ਹੋਵੇ ਕਿ ਤੁਸੀਂ ਪ੍ਰਚਾਰ ਕਿਸੇ ਹੋਰ ਵਾਰਡ ਲਈ ਕਰਦੇ ਹੋਣ, ਤੁਸੀਂ ਤੁਹਾਡਾ ਵਾਰਡ ਕੋਈ ਹੋਰ ਹੋਵੇ। ਸੋ ਪਲੀਜ਼ ਪਹਿਲਾਂ ਆਪਣਾ ਵਾਰਡ ਚੈੱਕ ਕਰੋ। ਇਹ ਵਾਕਿਆ ਹੀ ਗਾਈਜ਼, ਮੈਂ ਇਹ ਵਾਰਡ ਦੇ ਵਿੱਚ ਰਹਿ ਰਿਹਾ ਤੇ ਬਾਕੀ ਸਾਰੇ ਹੀ ਸਮਝਦਾਰ ਨੇ, ਸੂਝਵਾਨ ਨੇ। ਵੋਟ ਪਾਓ ਉਸ ਨੂੰ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਈ ਉਹ ਅੱਗੇ ਫਿਊਚਰ ਦੇ ਵਿੱਚ ਕੰਮ ਕਰ ਸਕਦਾ ਹੈ। ਹਰ ਬੰਦਾ ਸਹੀ ਨਹੀਂ ਹੁੰਦਾ, ਹਰ ਬੰਦਾ ਗਲਤ ਨਹੀਂ ਹੁੰਦਾ, ਹਰ ਬੰਦੇ ਦੇ ਵਿੱਚ ਜਿੱਦਾਂ ਕਹਿੰਦੇ 99.9999% ਬੰਦਾ ਸਹੀ ਹੁੰਦਾ, ਪਰ ਉਹ 0.1% ਜਿਹੜਾ ਨਾ ਉਹ ਕਈ ਵਾਰੀ ਗਲਤੀ ਆਮ ਬੰਦੇ ਤੋਂ ਹੋ ਜਾਂਦੀ ਹੈ। ਹੁਣ ਇਹ ਗਲਤੀ ਕੌਣ ਕ੍ਰੀਏਟ ਕਰਦਾ ਜੀ, ਕੌਣ ਇਸ ਨੂੰ ਅੱਗੇ ਲੈ ਕੇ ਆਉਂਦਾ ਜੀ, ਇਹ ਤਾਂ ਹੁਣ ਰੱਬ ਹੀ ਜਾਣਦਾ ਜੀ। ਬਟ ਯੂ ਨੀਡ ਟੂ ਮੇਕ ਦਾ ਰਾਈਟ ਡਿਸੀਜਨ, ਰਾਈਟ ਵੋਟ, ਬਿਕਾਜ਼ ਆਉਣ ਵਾਲੇ 4 ਸਾਲ ਇਹਨਾਂ ਨੇ ਹੀ ਤੁਹਾਡੀ ਸਰਕਾਰ ਚਲਾਉਣੀ ਹੈ, ਤੇ ਜਿਹੜੇ ਮੌਜੂਦਾ ਇਸ ਵੇਲੇ ਕੈਂਡੀਡੇਟਸ ਨੇ ਉਹਨਾਂ ਨੇ ਬਹੁਤ ਕਮਾਲ ਕੰਮ ਕੀਤਾ ਜੀ। ਭਾਵੇਂ 1-2 ਕੇਸਿਸ ਹੋਏ ਹੋਣਗੇ ਇੱਦਾਂ ਦੇ, ਪਰ ਤੁਸੀਂ ਦੇਖੋ ਕਿ ਵਾਕਿਆ ਹੀ ਸਰਕਾਰ ਜਿਹੜੀ ਇਸ ਵੇਲੇ ਮੌਜੂਦਾ ਹੈ ਉਹ ਕੰਮ ਕਰ ਰਹੀ ਹੈ। ਜੇ ਨਾ ਕਰ ਰਹੀ ਹੋਵੇ ਤਾਂ ਫਿਰ ਆ ਉਸ ਐਪ ਦਾ ਜਿਹੜਾ ਪੰਗਾ ਪਿਆ ਜੀ, ਹੁਣ ਇਹ ਆਪਣੀ ਫੋਰਡ ਸਰਕਾਰ ਨੇ, ਵੇਖੋ ਆਪਣੇ ਹੀ ਜਿਹੜੇ ਕੈਂਡੀਡੇਟਸ ਨੇ, ਜਿਹੜੇ ਇਸ ਵੇਲੇ MPPs ਨੇ, ਜੋ ਉਹ ਮੌਜੂਦਾ ਇਸ ਵੇਲੇ ਖਜ਼ਾਨਚੀ ਜਿਹੜਾ ਹੈ ਜੀ, ਉਹਨੂੰ ਪੁੱਛਿਆ ਗਿਆ ਜੀ ਕਿ ਇੰਨਾ ਪੈਸਾ ਜਾ ਕਿੱਥੇ ਰਿਹਾ। ਕਈ ਕਹਿੰਦੇ ਨੇ ਕਿ ਫੋਰਡ ਗਲਤ ਹੈ, ਕਈ ਸਹੀ ਨੇ, ਬਟ ਡੂੰਘਾਈ ਤੱਕ ਤਾਂ ਬੰਦਾ ਗਿਆ ਨਾ। ਏਦਾਂ ਹੀ ਆਪਣੇ ਤੁਸੀਂ ਪਲੀਜ਼ ਡੋਂਟ ਜੱਜ ਅ ਬੁੱਕ ਬਾਏ ਇਟਸ ਕਵਰ, ਮੈਂ ਬਾਰ ਬਾਰ ਕਹਿ ਰਿਹਾ, ਡੋਂਟ ਜੱਜ ਅ ਬੁੱਕ ਬਾਏ ਇਟਸ ਕਵਰ, ਸਹੀ ਫੈਸਲਾ ਲਿਓ ਜੀ 26 ਅਕਤੂਬਰ ਨੂੰ। ਬਾਕੀ ਬਈ ਜਨਤਾ, ਇਹ ਜੋ ਪਬਲਿਕ ਹੈ, ਇਹ ਸਭ ਜਾਣਦੀ ਹੈ। ਲੋ ਜੀ ਫਿਰ ਮਿਲਦੇ ਹਾਂ ਸ਼ਾਮ ਨੂੰ ਹੁਣ ਆਪਾਂ 6 ਵਜੇ। ਤੁਸੀਂ ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਜਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਐਜ਼ ਅ ਹੋਸਟ ਬਣਨਾ ਚਾਹੁੰਦੇ ਹੋ, ਮੇਲ ਫੀਮੇਲ, ਵੀ ਆਰ ਲੁਕਿੰਗ ਫਾਰ ਹੋਸਟ, ਸਾਨੂੰ ਕਾਲ ਕਰ ਲਿਓ ਜੀ 416-303-1515, 416-303-1515। ਦਿਓ ਆ ਗਿਆ, ਹੈਵ ਅ ਵੰਡਰਫੁਲ ਡੇ, ਰੱਬ ਰੱਖਾ, ਸਤਿ ਸ੍ਰੀ ਅਕਾਲ।

ਸਾਡੇ ਯਾਰ ਨੇ ਢਾਲਾਂ ਵਰਗੇ, ਉਹ ਸਾਡੇ ਯਾਰ ਨੇ ਢਾਲਾਂ ਵਰਗੇ, ਸਾਡੇ ਯਾਰ ਤਲਵਾਰਾਂ ਵਰਗੇ, ਸਾਡੇ ਮੂਹਰੇ ਭੱਜਦੇ ਵਾਰੀ ਉਹ ਗਿੱਦੜਾਂ ਦੀਆਂ ਡਾਰਾਂ ਵਰਗੇ, ਜੋਰਾ ਦੀਪਾ ਬਾਬੂ ਬਖਤੌਰਾ ਤੇ ਸੁੱਖਾ ਤੂਤ ਦੇ ਮੋਚੇ ਬਈ ਸਾਰੇ ਬਾਈ ਬਠਿੰਡੇ ਵਾਲੇ ਮੌਕੇ ਦੇ ਹਥਿਆਰਾਂ ਵਰਗੇ। ਆਓ ਜੀ ਮਾਸਟਰ ਜੀ ਡੈ ਪੋ ਵਸੋਣਾ।

voice for your community. The voice of the city. CJMR 1320.

0: ਹੈ ਪੂਰਾ ਜਜ਼ਬਿਆਂ ਤੇ ਰੰਗਾਂ ਨਾਲ ਜ਼ਿੰਦਗੀ ਭਰ ਦਿਆਂਗੇ ਅਜੇ ਬੜਿਆਂ ਦੇ ਦੰਦ ਜੁੜਨੇ ਆ ਇਤਿਹਾਸ ਚ ਕੋਕੇ ਜੜ ਦਿਆਂਗੇ ਅਜੇ ਮਿੱਤਰਾ ਤੂੰ ਕੱਖ ਵੇਖਿਆ ਨਹੀਂ ਸਭ ਦੋਗਲਿਆਂ ਨੂੰ ਪੜਨਾ ਹੈ ਔਰ ਰਾਤਾਂ ਦੇ ਚੰਨ ਮਿਟ ਜਾਂਦੇ ਅਸੀਂ ਸੂਰਜ ਬਣ ਕੇ ਚੜਨਾ ਹੈ।
1: Your home for community. CJMR 1320.

0: ਤੁਹਾਨੂੰ ਨਹੀਂ ਲੱਗਦਾ ਟੈਸ ਤੁਸੀਂ ਮੈਨੂੰ ਮਨਾਉਣ 'ਚ ਥੋੜਾ ਲੇਟ ਹੋ ਗਏ?
1: ਹਾਂ ਹੋ ਤਾਂ ਗਿਆ, ਪਰ ਮੈਂ ਪ੍ਰੋਮਿਸ ਕਰਦਾ ਅੱਗੇ ਤੋਂ ਕਦੇ ਲੜਾਂਗਾ ਹੀ ਨਹੀਂ।
0: ਪੱਕਾ ਹੁਣ ਕਦੇ ਲੜੋਗੇ ਨਹੀਂ?
1: ਨਹੀਂ, ਜੇ ਲੜਿਆ ਤੇ ਮਨਾਵਾਂਗਾ ਵੀ ਮੈਂ ਹੀ।

ਹਾਂ ਛੇ ਛੇ ਫੁੱਟੇ ਕੱਦ ਲੁੱਕ ਡੋਪ ਬੱਲੀਏ ਲੁੱਟਦਾ ਹਾਂ ਦਿਲੀਏ ਰੋਪ ਬੱਲੀਏ ਪੰਦਰਾਂ ਦਿਨਾਂ ਚ ਨੌ ਨੌ ਗੀਤ ਆਉਂਦੇ ਨੇ ਆਓ ਯਾਰ ਤੇਰਾ

0: ਕਿਉਂ ਮੰਨਦੀਆਂ ਫਿਰ ਜਲਵੇ ਨੂੰ
1: ਜਸ ਬਾਜਵਾ।

where cultures connect. CJMR 1320, the voice of the city.

your home for community. CJMR 1320.

0: सॉरी सॉरी,
1: दर्द हो रहा है?
2: दर्द तकट है।

1947 ਵਿੱਚ ਪੰਜਾਬ ਦੇ ਦੋ ਟੁਕੜੇ ਹੋਣ ਸਮੇਂ ਚੱਪੇ ਚੱਪੇ ਉੱਤੇ ਕਤਲਾਂ ਤੇ ਵੱਢ ਟੁੱਕਦੇ ਲਹੂ ਦੀ ਮੋਟੀ ਕਣੀ ਦਾ ਐਸਾ ਮੀਂਹ ਵਰਿਆ ਕਿ ਹਰ ਪਾਸੇ ਲਹੂ ਹੀ ਲਹੂ ਦਾ ਹੜ ਆ ਗਿਆ। ਬੇਰਹਿਮੀ ਦੀਆਂ ਹੰਝੂ ਕੱਢਦੀਆਂ ਹਜ਼ਾਰਾਂ ਕਹਾਣੀਆਂ ਵਿੱਚੋਂ ਇਹ ਕਹਾਣੀ ਇੱਕ ਮੁਸਲਮਾਨ ਲੜਕੀ ਦੀ ਹੈ ਜੋ ਆਪਣੇ ਪਤੀ ਅਤੇ ਪੁੱਤਰ ਨਾਲੋਂ ਵਿਛੜ ਕੇ ਇੱਧਰ ਚੜ੍ਹਦੇ ਪੰਜਾਬ ਭਾਰਤ ਵਿੱਚ ਰਹਿ ਜਾਂਦੀ ਹੈ। ਵਕਤਾਂ ਦੀ ਮਾਰੀ ਕੱਲ ਮੁਕੱਲੀ ਮਜਬੂਰੀ ਵਸ ਸਿੱਖ ਪਰਿਵਾਰ ਵਿੱਚ ਸ਼ਾਦੀ ਕਰਵਾ ਕੇ ਆਪਣਾ ਘਰ ਵਸਾ ਲੈਂਦੀ ਹੈ। ਕੁਝ ਸਮਾਂ ਪੈਣ ਤੇ ਪਾਰਟੀਸ਼ਨ ਦੇ ਕਾਨੂੰਨ ਅਨੁਸਾਰ ਲਹਿੰਦੇ ਪੰਜਾਬੋਂ ਹਿੰਦੂ ਸਿੱਖ ਨੂੰ ਜਬਰੀ ਭਾਰਤ ਅਤੇ ਚੜ੍ਹਦੇ ਪੰਜਾਬੋਂ ਮੁਸਲਮਾਨ ਨੂੰ ਲਹਿੰਦੇ ਪੰਜਾਬ ਭੇਜਿਆ ਜਾਣ ਲੱਗਾ। ਜ਼ਬਰਦਸਤੀ ਉਸ ਲੜਕੀ ਨੂੰ ਹੁਣ ਹੱਸਦਾ ਵਸਦਾ ਆਪਣਾ ਪਰਿਵਾਰ ਛੱਡ ਕੇ ਲਹਿੰਦੇ ਪੰਜਾਬ ਜਾਣ ਲਈ ਮਜਬੂਰ ਕੀਤਾ ਜਾ ਰਿਹਾ। ਆਪਣੇ ਨਵਜਨਮੇ ਬੱਚੇ ਨੂੰ ਗੋਦੀ ਚੁੱਕੀ ਲੋਕਾਂ ਸਾਹਮਣੇ ਉਸ ਲੜਕੀ ਦਾ ਵਿਰਲਾਪ ਕਰਨੈਲ ਸਿੰਘ ਪਾਰਸ ਜੀ ਨੇ ਆਪਣੀ ਕਵੀਸ਼ਰੀ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਹੈ।

0: CJMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਦੋਸਤੋ ਉਸ ਉਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਅਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਤੁਹਾਡਾ ਸਾਡਾ ਸਾਥ ਠੀਕ 9 ਵਜੇ ਤੱਕ ਰਹੇਗਾ। 6:02 ਹੋ ਚੁੱਕੇ ਨੇ ਸਟੂਡੀਓ ਦੇ ਘੜੀ ਦੇ ਮੁਤਾਬਕ। ਲੋ ਪਹਿਲੀਆਂ ਖ਼ਬਰਾਂ ਪੇਸ਼ ਕਰਨ ਲੱਗੇ ਹਾਂ। ਸਟੂਡੀਓ ਦਾ ਨੰਬਰ ਹੈ 905-813-1320, ਲੋਕਲ ਨੰਬਰ 647-910-1320 ਤੇ ਪੂਰੇ ਕੈਨੇਡਾ ਦੇ ਵਿਚ ਅਮਰੀਕਾ ਦੇ ਵਿਚ 641-741-1919 ਤੇ ਤੁਸੀਂ ਅਗਰ ਆਊਟ ਆਫ਼ ਰੇਂਜ ਹੋ ਜਾਓ ਤਾਂ ਸੁਣ ਸਕਦੇ ਹੋ। ਪ੍ਰੋਗਰਾਮ ਸਪਾਂਸਰ ਬਾਏ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸਟਲ 3-4 ਵਿਲ ਕਿਚਨਰ ਦੇ ਵਿਚ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-8188 ਤੇ ਕਾਲ ਕੀਤਾ ਜਾ ਸਕਦਾ। ਪੇਸ਼ ਨੇ ਪੰਜਾਬ ਤੋਂ ਚੋਣਵੀਆਂ ਖ਼ਬਰਾਂ ਲੈ ਕੇ ਰੀਮਾ ਗੁਗਲਾਨੀ ਜੀ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਬਰਾਂ। ਭਗਵੰਤ ਮਾਨ ਨੇ ਕਿਹਾ OSD ਰਾਜਵੀਰ ਸਿੰਘ ਘੁੰਮਣ CBI ਜਾਂਚ ਚ ਸ਼ਾਮਲ ਹੋਣਗੇ ਪਰ ਸੰਮਨ ਮਿਲਣ ਤੇ। ਮੈਡ ਸੰਧੂ ਮਰਡਰ ਮਾਮਲੇ ਦੇ ਵਿਚ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਵੱਲੋਂ ਇਕ ਸ਼ੂਟਰ ਗ੍ਰਿਫ਼ਤਾਰ। ਕੇਂਦਰ ਵੱਲੋਂ ਭਾਈ ਰਾਜੋਆਨਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਚ ਤਬਦੀਲ ਕਰਨ ਦਾ ਵਿਰੋਧ। ਜਥੇਦਾਰ ਗੜਗੱਜ ਵੱਲੋਂ ਗੁਰੂ ਘਰਾਂ ਦੇ ਨੇੜੇ ਨਜਾਇਜ਼ ਕਬਜ਼ਿਆਂ ਖਿਲਾਫ਼ ਕਾਰਵਾਈ ਦੇ ਆਦੇਸ਼। ਦਿੱਲੀ ਦੀ ਅਦਾਲਤ ਨੇ ਬੱਸ ਡਰਾਈਵਰ ਤੇ ਕੰਡਕਟਰ ਖਿਲਾਫ਼ ਦੋਸ਼ ਕੀਤੇ ਤੈਅ। ਮਸ਼ਹੂਰ ਫਿਲਮ ਕਲਾਕਾਰ ਨਾਨਾ ਪਾਟੇਕਰ ਦਾ ਹੋਇਆ ਦੇਹਾਂਤ। ਹੁਣ ਖ਼ਬਰਾਂ ਵਿਸਥਾਰ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ OSD ਰਾਜਵੀਰ ਸਿੰਘ ਘੁੰਮਣ CBI ਦੀ ਜਾਂਚ ਵਿਚ ਸ਼ਾਮਲ ਹੋਣ ਲਈ ਤਿਆਰ ਨੇ ਬਸ਼ਰਤੇ ਉਨ੍ਹਾਂ ਨੂੰ ਸੰਮਨ ਮਿਲਣ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ OSD ਦੇ CBI ਸਾਹਮਣੇ ਪੇਸ਼ ਨਾ ਹੋਣ ਤੇ ਪੁੱਛੇ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਉਨ੍ਹਾਂ ਨੂੰ ਹਾਲੇ ਸੰਮਨ ਤਮੀਲ ਨਹੀਂ ਕਰਵਾਏ ਗਏ ਨੇ। CBI ਵੱਲੋਂ ਦਰਜ ਕੀਤੇ ਮਾਮਲੇ ਚ ਨਾਮਜ਼ਦ ਘੁੰਮਣ ਨੂੰ ਕੱਲ ਦੁਪਹਿਰ ਬਾਅਦ CBI ਦਫ਼ਤਰ ਸੱਦਿਆ ਗਿਆ ਸੀ ਪਰ ਉਹ ਨਹੀਂ ਪਹੁੰਚੇ ਸਨ। ਆਪਣੇ ਕੈਂਪ ਦਫ਼ਤਰ ਤੇ CBI ਤੇ ਛਾਪੇ ਬਾਰੇ ਪੁੱਛਣ ਤੇ ਮਾਨ ਨੇ ਕਿਹਾ ਕਿ ਇਹ ਭਾਜਪਾ ਵੱਲੋਂ ਪੰਜਾਬ ਚ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਦਾ ਬਿਆਨ ਹੈ। ਪੱਛਮੀ ਬੰਗਾਲ ਚੋਣਾਂ ਤੋਂ ਮਹਿਜ਼ 3 ਮਹੀਨੇ ਪਹਿਲਾਂ ED ਨੇ ਮਮਤਾ ਬੈਨਰਜੀ ਦੇ ਕਰੀਬੀਆਂ ਤੇ ਛਾਪੇਮਾਰੀ ਕੀਤੀ ਸੀ। ਦਿੱਲੀ ਚ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਝੂਠੇ ਕੇਸਾਂ ਚ ਗ੍ਰਿਫ਼ਤਾਰ ਕੀਤਾ ਸੀ। ਛੱਤੀਸਗੜ੍ਹ ਤੇ ਹਰਿਆਣਾ ਦੇ ਵਿਚ ਵੀ ਇਹੀ ਸਕ੍ਰਿਪਟ ਦੁਹਰਾਈ ਗਈ ਸੀ ਤੇ ਹੁਣ ਪੰਜਾਬ ਚ ਦੀ ਵਾਰੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ FIR ਦਰਜ ਕਰਨ ਤੇ ਸਵਾਲ ਤੇ ਮਾਨ ਨੇ ਪਲਟਵਾਂ ਸਵਾਲ ਕੀਤਾ ਕੀ ਤੁਸੀਂ ਨਹੀਂ ਜਾਣਦੇ ਕਿ ਅਦਾਲਤਾਂ ਕਿਵੇਂ ਕੰਮ ਕਰਦੀਆਂ ਨੇ। ਇਹ ਸਭ ਪਲੈਨਿੰਗ ਨਾਲ ਤਿਆਰ ਕੀਤਾ ਗਿਆ ਤੇ ਫਿਰ ਅਮਲ ਚ ਲਿਆਂਦਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੁਧਿਆਣਾ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ 10ਵੀਂ ਆਲਮਗੀਰ ਦੇ ਲੰਗਰ ਹਾਲ ਤੇ ਕੁਝ ਲੋਕਾਂ ਵੱਲੋਂ ਇੱਟਾਂ ਰੋੜਿਆਂ ਦੇ ਨਾਲ ਕੀਤੇ ਹਮਲੇ ਦੀ ਕੜੇ ਸ਼ਬਦਾਂ ਚ ਨਿੰਦਾ ਕੀਤੀ ਹੈ। ਉਨ੍ਹਾਂ ਮੁਲਜ਼ਮਾਂ ਦੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਸਿਆ ਕਿ ਗੁਰਦੁਆਰਾ ਪ੍ਰਬੰਧਕ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਸਿੱਖ ਆਗੂਆਂ ਨੇ ਮੁਲਜ਼ਮਾਂ ਨੂੰ ਜੇਲ੍ਹ ਭਿਜਵਾ ਕੇ ਕਬਜ਼ੇ ਖਾਲੀ ਕਰਵਾ ਲਏ ਨੇ। ਇਸ ਘਟਨਾ ਦੇ ਪਿੱਛੇ ਕੰਮ ਕਰਦੀ ਮਾਨਸਿਕਤਾ ਪੰਜਾਬ ਦੀ ਭਾਈਚਾਰਕ ਸਾਂਝ ਲਈ ਚਿੰਤਾਜਨਕ ਹੈ। ਸੂਬਾ ਸਰਕਾਰ ਨੂੰ ਯਕੀਨੀ ਬਣਾਉਣਾ ਹੈ ਕੋਈ ਵੀ ਬਾਰੀਕ ਵਿਅਕਤੀ ਗੈਰ ਕਾਨੂੰਨੀ ਕਬਜ਼ੇ ਨਾ ਕਰੇ ਅਤੇ ਉਨ੍ਹਾਂ ਨੂੰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਵੀ ਕਰਾਰ ਦਿੱਤਾ ਹੈ। ਜਥੇਦਾਰ ਗੜਗੱਜ ਨੇ ਸ਼੍ਰੋਮਣੀ ਕਮੇਟੀ ਪਾਸੋਂ ਸਮੁੱਚੀ ਰਿਪੋਰਟ ਮੰਗਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਨਾਲ ਹੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੇ ਨਾਲ ਲਿਖਾ ਪੜ੍ਹੀ ਕਰਕੇ ਇਤਿਹਾਸਕ ਗੁਰੂ ਘਰਾਂ ਦੇ ਨੇੜੇ ਨਜਾਇਜ਼ ਕਬਜ਼ੇ ਕਰਨ ਤੋਂ ਰੋਕਿਆ ਹੈ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿਚ ਅੰਮ੍ਰਿਤਸਰ ਚ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅਪ ਆਰਟਿਸਟ ਮੈਟ ਸੰਧੂ ਦੇ ਕਤਲ ਚ ਕਥਿਤ ਤੌਰ ਤੇ ਸ਼ਾਮਲ ਹੋਣ ਦੇ ਦੋਸ਼ ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਪਛਾਣ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਵਜੋਂ ਹੋਈ ਹੈ ਜੋ ਗੋਲਡੀ ਢਿੱਲੋ ਗੈਂਗ ਦੇ ਨਾਲ ਜੁੜਿਆ ਹੋਇਆ ਸੀ ਅਤੇ ਇਸੇ ਨੇ ਹੀ ਇਨਫਲੂਐਂਸਰ ਤੇ ਗੋਲੀ ਚਲਾਈ ਸੀ। ਪੰਜਾਬੀ ਦੇ ਪ੍ਰਮੁੱਖ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅਪ ਆਰਟਿਸਟ ਸੰਧੂ ਨੂੰ 3 ਅਕਤੂਬਰ ਨੂੰ ਪੰਜਾਬ ਦੇ ਅੰਮ੍ਰਿਤਸਰ ਚ ਲੋਹਾਰਕਾ ਰੋਡ ਦੇ ਇਲਾਕੇ ਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
2: ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515 416-303-1515।
1: ਕੇਂਦਰ ਨੇ ਮੌਤ ਦੀ ਸਜ਼ਾ ਕੱਟ ਰਹੇ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ 1995 ਦੇ ਬਿਆਨ ਸਿੰਘ ਕਤਲ ਕੇਸ ਮਾਮਲੇ ਚ ਮੌਤ ਦੀ ਸਜ਼ਾ ਨੂੰ ਉਮਰ ਕੈਦ ਚ ਤਬਦੀਲ ਕਰਨ ਲਈ ਦਾਖਲ ਕੀਤੀ ਅਰਜ਼ੀ ਦਾ ਵਿਰੋਧ ਕੀਤੈ। 30 ਸਾਲਾਂ ਤੋਂ ਵੱਧ ਸਮੇਂ ਤੋਂ ਹਿਰਾਸਤ ਚ ਚੱਲ ਰਹੇ ਰਾਜੋਆਨਾ ਨੇ 2012 ਤੋਂ ਰਾਸ਼ਟਰਪਤੀ ਕੋਲ ਲੰਬਤ ਪਈ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਚ ਹੋ ਰਹੀ ਦੇਰੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਬੁੱਧਵਾਰ ਨੂੰ ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸੋਲੀਸਿਟਰ ਜਨਰਲ ਕੇ ਐਮ ਨਟਰਾਜ ਨੇ ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਬੈਂਚ ਨੂੰ ਦਸਿਆ ਕਿ ਕੇਂਦਰ ਨੂੰ ਇਸ ਮੰਗ ਤੇ ਇਤਰਾਜ਼ ਹੈ ਤੇ ਸੂਬੇ ਚ ਸਥਿਤੀ ਨੂੰ ਦੇਖਦਿਆਂ ਕੋਈ ਵੀ ਫੈਸਲਾ ਲੈਣਾ ਅਨੁਕੂਲ ਨਹੀਂ ਹੋਵੇਗਾ। ਅਰਜ਼ੀ ਪ੍ਰਤੀ ਕੇਂਦਰ ਦੇ ਵਿਰੋਧ ਨੂੰ ਦੇਖਦਿਆਂ ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਅਪਰੇਸ਼ ਕੁਮਾਰ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਗੁਣਵੱਤਾ ਤੇ ਸੁਣਵਾਈ ਜਾਰੀ ਰਹੇਗੀ। ਦਿੱਲੀ ਦੀ ਇਕ ਅਦਾਲਤ ਨੇ ਅਗਸਤ ਮਹੀਨੇ ਚ ਇਕ ਸਲਿਪਰ ਬੱਸ ਦੇ ਅੰਦਰ 16 ਸਾਲ ਦੀ ਨਾਬਾਲਗ ਲੜਕੀ ਦੇ ਅਗਵਾ ਤੇ ਸਮੂਹਿਕ ਜਬਰ ਜਨਾਹ ਦੇ ਮੁਲਜ਼ਮ ਬੱਸ ਡਰਾਈਵਰ ਤੇ ਕੰਡਕਟਰ ਦੇ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਨੇ। ਇਸ ਨਾਲ ਹੀ ਨੋਟ ਕੀਤਾ ਕਿ ਉਨ੍ਹਾਂ ਵਿਰੁੱਧ ਸਬੂਤਾਂ ਦੀ ਪਰਖ ਮੁਕਦਮੇ ਦੌਰਾਨ ਕੀਤੀ ਜਾਵੇਗੀ। ਸਪੈਸ਼ਲ ਜੱਜ ਪੋਕਸੋ ਸੋਨਮ ਗੁਪਤਾ ਨੇ ਦਿੱਲੀ ਪੁਲਿਸ ਵੱਲੋਂ ਇਸ ਮਾਮਲੇ ਚ ਲਗਭਗ 400 ਪੰਨਿਆਂ ਦੀ ਚਾਰਜਸ਼ੀਟ ਦਾਖਲ ਕਰਨ ਤੋਂ ਇਕ ਹਫ਼ਤੇ ਬਾਅਦ ਦੋਸ਼ ਤੈਅ ਕੀਤੇ ਨੇ। ਦੋਸ਼ੀਆਂ ਕੁਲਦੀਪ ਸੰਦੀਪ ਤੇ ਭਾਰਤੀ ਨਿਆਂ ਸੰਹਿਤਾ ਤਹਿਤ ਅਗਵਾ, ਗਲਤ ਤਰੀਕੇ ਨਾਲ ਬੰਦੀ ਬਣਾਉਣਾ, ਵਿਆਹ ਜਾਂ ਜਿਨਸੀ ਸਬੰਧਾਂ ਦੇ ਲਈ ਅਪਹਰਣ ਤੇ ਗੈਂਗ ਰੇਪ ਦੇ ਦੋਸ਼ ਲਾਏ ਗਏ ਨੇ। ਉਨ੍ਹਾਂ ਤੇ ਜਿਨਸੀ ਹਮਲੇ ਦੇ ਗੰਭੀਰ ਮਾਮਲੇ ਤਹਿਤ ਜਿਨਸੀ ਅਪਰਾਧਾਂ ਤੋਂ ਬਚਣ ਦੇ ਲਈ ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਦੋਸ਼ ਲਾਏ ਗਏ ਨੇ। ਅਦਾਲਤ ਨੇ ਬਚਾਅ ਪੱਖ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਮੀਡੀਆ ਦੇ ਦਬਾਅ ਹੇਠ ਪੁਲਿਸ ਨੇ ਸਬੂਤ ਘੜੇ ਨੇ ਤੇ ਕਿਹਾ ਕਿ ਮੁਕਦਮੇ ਦੀ ਪ੍ਰਕਿਰਿਆ ਦੌਰਾਨ ਸਮੱਗਰੀ ਦੀ ਪਰਖ ਵੀ ਕੀਤੀ ਜਾਵੇਗੀ। ਦਿੱਗਜ ਅਦਾਕਾਰ ਨਾਨਾ ਪਾਟੇਕਰ ਨੇ ਆਪਣੇ ਅਚਾਨਕ ਦੇਹਾਂਤ ਤੋਂ ਮਹਿਜ਼ 3 ਦਿਨ ਪਹਿਲਾਂ ਗੋਆ ਚ ਇਕ ਸਮਾਜਿਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਹਰ ਕਿਸੇ ਨੇ ਇਕ ਦਿਨ ਜਾਣਾ, ਪਤਾ ਨਹੀਂ ਕੱਲ੍ਹ ਮੈਂ ਇੱਥੇ ਰਹਾਂਗਾ ਜਾਂ ਨਹੀਂ। ਉਦੋਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਸਾਡੇ ਵਿਚਕਾਰ ਨਹੀਂ ਹੋਣਗੇ। ਪਾਟੇਕਰ ਨੇ 4 ਅਕਤੂਬਰ ਨੂੰ ਗੋਆ ਚ ਪਣਜੀ ਨੇੜੇ ਡੋਨਾ ਪੋਲਾ ਵਿਖੇ ਆਯੋਜਿਤ ਸਮਰਾਟ ਕਲੱਬ ਇੰਟਰਨੈਸ਼ਨਲ ਦੇ ਇਕ ਪ੍ਰੋਗਰਾਮ ਚ ਸੰਬੋਧਨ ਕਰਦਿਆਂ ਗੱਲ ਕੀਤੀ ਸੀ। ਦੱਸਿਆ ਕਿ ਵੀਰਵਾਰ ਸਵੇਰੇ 3:30 ਤੇ ਉਨ੍ਹਾਂ ਨੇ ਇਕ ਦੋਸਤ ਨੂੰ ਮੈਸੇਜ ਕੀਤਾ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਨੇ, ਜਿਸ ਤੋਂ ਕੁਝ ਘੰਟਿਆਂ ਬਾਅਦ ਹੀ ਗੋਆ ਚ ਉਨ੍ਹਾਂ ਦੀ ਰਿਹਾਇਸ਼ ਤੇ ਕਾਰਡੀਅਕ ਅਰੈਸਟ ਦੇ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਖਬਰਾਂ ਦੇ ਇਸ ਹਿੱਸੇ ਨੂੰ ਲੁਧਿਆਣਾ ਟ੍ਰੇਡਿੰਗ ਇੰਕ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ। ਰੇਲਾਸਨ ਤੇ ਮਿਕਲੋਗਲਨ ਦਾ ਏਰੀਆ ਹੈ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ, ਭਰੋਸੇਯੋਗ ਸਰਵਿਸ ਲਈ 24 ਘੰਟਿਆਂ ਦੇ ਅੰਦਰ ਇੰਡੀਆ ਦੇ ਵਿਚ ਤੁਸੀਂ ਪੈਸੇ ਭੇਜਣਾ ਚਾਹੁੰਦੇ ਹੋ ਤਾਂ ਲੁਧਿਆਣਾ ਟ੍ਰੇਡਿੰਗ ਇੰਕ 9059045400905909 5954 ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਆਈ ਪੀ ਟੀ ਵੀ ਬਾਕਸ ਦੀ ਸਰਵਿਸ ਤੁਸੀਂ ਵਾਇਆ ਰੰਗਲਾ ਪੰਜਾਬ ਲੈਣਾ ਚਾਹੁੰਦੇ ਹੋ। ਉੱਕਾ ਪੁੱਕਾ $100 ਹੈ, 12 ਮਹੀਨਿਆਂ ਦਾ, 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ। 6475584 5 ਔਰ ਪੀਜ਼ਾ ਮਸ਼ੀਨ 2 ਫਿਲੋਸਫਰਸ ਟਿਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ 2 ਲਾਰਜ ਪੀਜ਼ਾਸ ਤੁਹਾਡੇ ਮਨ ਪਾਉਂਦੀਆਂ, 4 ਟੋਪਿੰਗ ਈਸਟ ਪੀਜ਼ੇ ਦੇ ਤੁਸੀਂ ਲੈ ਸਕਦੇ ਹੋ ਵਿਦ 2 ਡਿਪਿੰਗ ਸਾਸ ਨਾਲ। ਪਿਕਅਪ ਸਪੈਸ਼ਲ $24 ਤੇ 99 ਸੈਂਟ। ਨੰਬਰ 905-490-1222 905-490-1222 ਤੇ ਕਾਲ ਕੀਤਾ ਜਾ ਸਕਦਾ। ਸਟੂਡੀਓ ਦਾ ਨੰਬਰ ਹੈ 905-813-1320। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: Real news, real impact, showing you real world. CJMR 1320, the voice of the city.
0: Tusi sun rahe ho Chawla News Network Toronto, CNN Toronto. ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475481888 6475478188 ਲੋਟਸ ਫਿਊਨਰਲ ਹੋਮ।
4: ਕੀ ਤੁਸੀਂ ਆਪਣੇ ਘਰ ਵਿਚਲੇ ਆਈ ਪੀ ਟੀ ਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475548558 ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿਚ ਉਗਾਈਆਂ ਜਾਂਦੀਆਂ ਸਬਜ਼ੀਆਂ। ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ। ਸਰੋਂ ਦਾ ਸਾਗ ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫੀਲ ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
5: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
6: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
7: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
5: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
7: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ

0: foodies. Quality number one. Breakfast, lunch, dinner, sab milega. Toronto cha foodies the perfect location. Yani Sweet Mahal. 680 Rexdale Boulevard. For more information, call Sukha Kang 416-679-9191.
1: Sweet Mahal.
2: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 647-648-1847-647-1848-1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
3: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
4: ਸਸਤਾ

0: लोग गूंगे हो गए, हालात गूंगे हो गए, लोग गूंगे हो गए, हालात गूंगे हो गए, यारो आई जद करा नू अग तां किरदार गूंगे हो गए। लोग गूंगे हो गए, हालात गूंगे हो गए, आई जद करा नू अग तां किरदार गूंगे हो गए। गूंगियां दी मंडी विच भरे ना हुंगारा कोई, रूह दी कूक सुने किड़ा दिलदार गूंगे हो गए। समय नू पै गईयां दंदलां ते रूहे राज गूंगे हो गए। मोह दियां तंदां टुट गईयां, मोहदार गूंगे हो गए। हक जमाईए किन्ना ते हकदार गूंगे हो गए। पत्तना दे टुपके बेड़ियां पतवार गूंगे हो गए। कलमां नू फनियर डस गया यार, वो कलमकार गूंगे हो गए, कलमकार गूंगे हो गए। ਡਾਕਟਰ ਹਰਜਿੰਦਰ ਕੌਰ ਸਹੁਲ ਇਹਨਾਂ ਸਤਰਾਂ ਦੇ ਲੇਖਕ ਨੇ। ਮੈਂ ਹਾਂ ਤੁਹਾਡਾ ਦੋਸਤ ਹੋਦਲਬਾਗ ਸਿੰਘ ਚਾਵਲਾ। 6:21 ਸਟੂਡੀਓ ਦੀ ਘੜੀ ਦੇ ਮੁਤਾਬਕ ਸ਼ਾਮ ਦੀ ਮਹਿਫਲ ਦੇ ਵਿਚ ਹੋਏ ਨੇ ਤੇ ਲੋ ਪੇਸ਼ ਕਰਾਂਗੇ ਚੰਦ ਚੋਣਵੀਆਂ ਖ਼ਬਰਾਂ। ਪਰ ਦੋਸਤੋ ਪ੍ਰਸਾਦੀ ਸਟੂਡੀਓ ਦਾ ਨੰਬਰ ਹੈ 905-813-1320 ਲੋਕਲ ਪੂਰੇ ਕੈਨੇਡਾ ਦੇ ਵਿਚ ਤੁਹਾਡੇ ਵਾਸਤੇ ਸਪੈਸ਼ਲ ਨੰਬਰ ਹੈ। ਜੇ ਤੁਸੀਂ ਆਊਟ ਆਫ਼ ਰੇਂਜ ਹੋ ਜਾਓ ਤਾਂ 647-910-1320 ਅਮਰੀਕਾ ਦੇ 641-741-1919। ਯੂਟਿਊਬ ਫੇਸਬੁੱਕ ਦੇ ਰਾਹੀਂ ਸੁਣ ਦੇਖ ਰਹੇ ਹੋ, ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਬੈਲ ਬਟਨ ਆਨ ਕਰ ਲੈਣਾ, ਧੰਨਵਾਦੀ ਹੋਵਾਂਗੇ। ਇਸ ਤੋਂ ਇਲਾਵਾ ਤੁਸੀਂ ਰੰਗਲਾ ਪੰਜਾਬ ਅਤੇ CAMR 1320 ਐਪ ਤੇ ਵੀ ਸੁਣ ਸਕਦੇ ਹੋ। IPTV ਬਾਕਸ ਤੇ ਦੇਖਿਆ ਜਾ ਸਕਦਾ, ਸੁਣਿਆ ਜਾ ਸਕਦਾ, ਸਰਵਿਸ ਲੈਣ ਲਈ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। 12 ਮਹੀਨਿਆਂ ਦਾ $100, 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ। ਨੰਬਰ ਟੂ ਕਾਲ 6475545859 647-554-5859 ਤੇ ਕਾਲ ਕੀਤੀ ਜਾ ਸਕਦੀ ਹੈ। ਤਲੋ ਪੇਸ਼ ਨੇ ਤਮਾਮ ਵਪਾਰੀ ਸੱਜਣਾ ਤੇ ਤੁਹਾਡੇ ਸਹਿਯੋਗ ਦੇ ਨਾਲ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਹੈ। ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਖ਼ਬਰਾਂ ਦੇ ਸਿਲਸਿਲੇ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸਪਾਂਸਰ ਕੀਤਾ ਜਾਂਦਾ। ਦਿੱਲੀ ਰੇਟ ਹੁੰਦੇ ਨੇ, ਟੋਰਾਂਟੋ ਟੂ ਦਿੱਲੀ ਅੱਜ ਦਾ ਰੇਟ ਹੈ 1,92,275 ਤੇ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1,395। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਆਉਣ ਜਾਣ 2,480, ਟੋਰਾਂਟੋ ਟੂ ਦਿੱਲੀ ਆਉਣ ਜਾਣ 1,599, ਟੋਰਾਂਟੋ ਟੂ ਕਰਾਚੀ 1,92,1245 ਤੇ ਰਿਟਰਨ ਮਿਲੇਗੀ 2,222 ਦੀ। ਟੋਰਾਂਟੋ ਟੂ ਇਸਲਾਮਾਬਾਦ 1,290 ਤੇ 1,92 ਦੇ ਨਾਲ ਰਿਟਰਨ ਮਿਲੇਗੀ 2,095 ਦੀ। ਡੋਮਿਨਿਕਨ ਰਿਪਬਲਿਕ ਆਉਣ ਜਾਣ ਖਾਣ ਪੀਣ ਰਹਿਣ ਸਹਿਣ ਇਨਕਲੂਡ ਹੁੰਦਾ, ਹਵਾਈ ਸਫ਼ਰ ਦਾ ਇਨਕਲੂਡ ਹੁੰਦਾ, ਸਿਰਫ $1,200 ਦਾ ਪੈਕੇਜ ਹੈ। ਮੈਕਸੀਕੋ 1,175। ਕਿਸੇ ਵੀ ਦੇਸ਼ ਜਾਣ ਤੋਂ ਪਹਿਲਾਂ ਅਸੀਂ ਰੋਜ਼ ਬੇਨਤੀ ਕਰਦੇ ਹਾਂ, ਆਪਣਾ ਪਾਸਪੋਰਟ ਜ਼ਰੂਰ ਪਹਿਲਾਂ ਚੈੱਕ ਕਰੋ, ਟਿਕਟ ਕਰਾਉਣ ਤੋਂ ਪਹਿਲਾਂ ਵੀਜ਼ਾ ਵੇਖੋ, ਜੇ ਪ੍ਰੋਪਰ ਪਾ ਹਨ ਡਾਕੂਮੈਂਟ ਤਾਂ ਫਿਰ ਟਿਕਟ ਬੁੱਕ ਕਰਾਉਣ ਲਈ ਤੁਸੀਂ ਕਾਲ ਕਰ ਸਕਦੇ ਹੋ 2883 Dye Road @Airport Road 4550 ਈਵਨਿੰਗ ਰੋਡ ਤੇ 905-678-1200 ਸਵੇਰੇ 8:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਦੇ ਨੇ। ਓਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸੋਰਸ ਲਈ ਕਾਲ ਕੀਤੀ ਜਾ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ ਨੰਬਰ 905-678-1200। ਦਿਸ ਪ੍ਰੋਗਰਾਮ ਪ੍ਰੋਬਲੀ ਸਪਾਂਸਰ ਬਾਏ ਜੱਗੀ ਅਕਾਊਂਟਡ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ 905-677-4444 ਅਤੇ ਪ੍ਰੋਗਰਾਮ ਦੇ ਵਿਚ ਤੁਹਾਡਾ ਕੋਈ ਵਪਾਰ ਹੈ, ਐਡਵਰਟਾਈਜ਼ਮੈਂਟ ਕਰਨੀ ਚਾਹੋ, ਸਾਡੇ ਨੰਬਰ ਨੇ 4167176779।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: CJMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਦੇ ਵਿਚ ਪੇਸ਼ ਨੇ ਚੋਣਵੀਆਂ ਖਬਰਾਂ। ਅਮਰੀਕਾ ਵੱਲੋਂ ਟਾਟਾ, ਵਿਪਰੋ, ਮਾਈਕਰੋਸਾਫਟ ਸਣੇ 8 ਦੁਨੀਆਂ ਦੀਆਂ ਕੰਪਨੀਆਂ ਦੇ ਵਿਦੇਸ਼ੀ ਕਾਮਿਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਰੋਕ। ਅਮਰੀਕਾ ਨੇ IT ਕੰਪਨੀਆਂ ਦੇ ਵਿਦੇਸ਼ੀ ਕਾਮਿਆਂ ਦੇ ਗ੍ਰੀਨ ਕਾਰਡ ਵਾਲਾ ਪ੍ਰੋਗਰਾਮ ਰੋਕ ਦਿੱਤਾ ਹੈ। ਇਸ ਤਹਿਤ ਮਾਈਕਰੋਸਾਫਟ ਸਣੇ 8 IT ਕੰਪਨੀਆਂ ਦੇ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ 27 ਨਿਵਾਸ ਜਾਂ ਗ੍ਰੀਨ ਕਾਰਡ ਦਿਵਾਉਣ ਵਾਲੇ ਪ੍ਰੋਗਰਾਮ ਨੂੰ ਮੁਅੱਤਲ ਕਰ ਦਿੱਤਾ ਗਿਆ। ਅਮਰੀਕਾ ਨੇ ਕਾਰਵਾਈ ਕੋਗਨਿਜ਼ੈਂਟ, ਇਨਫੋਸਿਸ, ਟਾਟਾ, ਵਿਪਰੋ, ਕੈਪਜੈਮਿਨੀ ਅਤੇ HCL ਤੇ ਵੀ ਕੀਤੀ ਹੈ। ਇਸ ਕਾਰਵਾਈ ਨਾਲ ਇਨ੍ਹਾਂ ਕੰਪਨੀਆਂ ਵਿਚ ਕੰਮ ਕਰ ਰਹੇ ਉਨ੍ਹਾਂ ਵਿਦੇਸ਼ੀ ਕਾਮਿਆਂ ਦੀ ਗ੍ਰੀਨ ਕਾਰਡ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ, ਜਿਨ੍ਹਾਂ ਲਈ ਨਵੀਂ ਲੇਬਰ ਸਰਟੀਫਿਕੇਸ਼ਨ ਦੀ ਲੋੜ ਹੈ। ਅਮਰੀਕਾ ਕ੍ਰਿਤ ਵਿਭਾਗ ਨੇ ਕਿਹਾ ਹੈ ਕਿ ਇਨ੍ਹਾਂ ਕੰਪਨੀਆਂ ਨਾਲ ਸਬੰਧਤ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਤੇ ਲੰਬਿਤ ਭਾਵ ਪੁਰਾਣੀਆਂ ਅਰਜ਼ੀਆਂ ਤੇ ਵੀ ਕਾਰਵਾਈ ਨਹੀਂ ਹੋਵੇਗੀ। ਕਾਂਗਰੈਸ਼ਨਲ ਰਿਸਰਚ ਸਰਵਿਸ ਦੀ ਇਸ ਹਫ਼ਤੇ ਅਪਡੇਟ ਕੀਤੀ ਗਈ ਰਿਪੋਰਟ ਮੁਤਾਬਕ ਇਰਾਨ ਜੰਗ ਚੋਂ ਅਮਰੀਕਾ ਦੇ ਘੱਟੋ ਘੱਟ 81 ਫੌਜੀ ਜਹਾਜ਼ ਤੇ ਡਰੋਨ ਤਬਾਹ ਜਾਂ ਨੁਕਸਾਨੇ ਗਏ ਨੇ। ਅਮਰੀਕੀ ਫੌਜ ਨੇ ਆਪਣੇ ਸਾਜੋ ਸਮਾਨ ਅਤੇ ਫੌਜੀ ਅੱਡਿਆਂ ਦੇ ਨੁਕਸਾਨ ਬਾਰੇ ਅਧਿਕਾਰਤ ਭਾਵੇਂ ਸੂਚੀ ਜਾਰੀ ਨਹੀਂ ਕੀਤੀ, ਪਰ ਇਹ ਰਿਪੋਰਟ ਚਰਚਾ ਬਟੇ ਰਹੀ ਹੈ। ਇਨ੍ਹਾਂ ਵਿਚ ਇਰਾਨ ਚੋਂ 2 ਅਮਰੀਕੀ ਪਾਇਲਟਾਂ ਨੂੰ ਬਚਾਉਣ ਲਈ ਚਲਾਏ ਗਏ ਮਿਸ਼ਨ ਦੌਰਾਨ ਤਬਾਹ ਹੋਏ ਜਹਾਜ਼ ਵੀ ਸ਼ਾਮਲ ਦੱਸੇ ਜਾਂਦੇ ਨੇ, ਜਿਨ੍ਹਾਂ ਦੀ ਪੁਸ਼ਟੀ ਅਮਰੀਕੀ ਫੌਜ ਪਹਿਲਾਂ ਹੀ ਜਨਤਕ ਤੌਰ ਤੇ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸੂਚੀ ਵਿਚ ਉਨ੍ਹਾਂ ਦਰਜਨਾਂ ਡਰੋਨ ਨੂੰ ਵੀ ਸ਼ਾਮਲ ਕੀਤਾ ਹੈ ਜਿਨ੍ਹਾਂ ਬਾਰੇ ਫੌਜ ਨੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ ਹੈ। ਉਧਰ ਨੇਪਾਲ ਤੇ ਫਰਾਂਸ ਤੋਂ ਬਾਅਦ ਹੁਣ ਬ੍ਰਾਜ਼ੀਲ ਚੋਂ ਜੀਜ਼ੈਨ ਅੰਦੋਲਨ ਸੜਕਾਂ ਤੇ ਸ਼ੁਰੂ ਹੋ ਗਿਆ। ਸੜਕਾਂ ਤੇ ਉਤਰੇ ਹਜ਼ਾਰਾਂ ਲੋਕ। ਬ੍ਰਾਜ਼ੀਲ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਫਾਇਲੋ ਬੋਲਸੋਨਾਰੋ ਦੇ ਵਿਰੋਧ ਰਾਜਧਾਨੀ ਰਿਓ ਡੀ ਜਨੇਰੀਓ ਵਿਚ ਹਜ਼ਾਰਾਂ ਲੋਕ ਸੜਕਾਂ ਤੇ ਉਤਰੇ। ਵਿਦਿਆਰਥੀਆਂ ਨੇ ਬ੍ਰਾਜ਼ੀਲ ਵਿਚ ਸੱਜੇ ਪੱਖੀ ਵਿਚਾਰਧਾਰਾ ਦੇ ਵਧਦੇ ਪ੍ਰਭਾਵ ਦੇ ਵਿਰੁੱਧ ਵੀ ਆਪਣਾ ਗੁੱਸਾ ਜ਼ਾਹਰ ਕੀਤਾ। ਇਹ ਪ੍ਰਦਰਸ਼ਨ ਉਦੋਂ ਸ਼ੁਰੂ ਹੋਇਆ ਜਦੋਂ ਸੱਜੇ ਪੱਖੀ ਸੈਨੇਟਰ ਫਲਾਵੀਓ ਬੋਲਸੋਨਾਰੋ ਨੇ ਦੇਸ਼ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਵਿਚ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਫਲਾਵੀਓ ਬੋਲਸੋਨਾਰੋ ਸਾਬਕਾ ਰਾਸ਼ਟਰਪਤੀ ਯੈਰ ਬੋਲਸੋਨਾਰੋ ਦੇ ਪੁੱਤਰ ਹਨ ਅਤੇ ਯੈਰ ਬੋਲਸੋਨਾਰੋ ਇਸ ਸਮੇਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਜੇਲ੍ਹ ਦੇ ਵਿਚ ਬੰਦ ਹਨ। ਉਧਰ ਫਰਾਂਸ ਦੀ ਖਾੜੀ ਤੇ ਕਾਲੇ ਸਾਗਰ ਚ ਚੱਲ ਰਹੇ ਟਕਰਾਅ ਦੌਰਾਨ ਹੁਣ ਤੱਕ 16 ਭਾਰਤੀ ਮਲਾਹਾਂ ਦੀ ਮੌਤ ਹੋਈ ਹੈ। ਭਾਰਤੀ ਕੇਂਦਰ ਸਰਕਾਰ ਨੇ ਖੁਦ ਦਿੱਤੀ ਜਾਣਕਾਰੀ। ਬੰਦਰਗਾਹਾਂ ਜਹਾਜ਼ਰਾਨੀ ਅਤੇ ਜਲ ਮਾਰਗਾਂ ਦੇ ਮੰਤਰਾਲੇ ਦੇ ਸਕੱਤਰ ਵਿਜੇ ਕੁਮਾਰ ਨੇ ਦਸਿਆ ਹੈ ਕਿ ਪੱਛਮੀ ਏਸ਼ੀਆਈ ਅਤੇ ਫਾਰਸੀ ਖਾੜੀ ਖੇਤਰ ਵਿਚ ਚੱਲ ਰਹੇ ਟਕਰਾਅ ਵਿਚ 11 ਭਾਰਤੀ ਮਲਾਹਾਂ ਦੀ ਮੌਤ ਹੋਈ ਹੈ, ਜਦਕਿ ਜਹਾਜ਼ਰਾਨੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਹੈ ਕਿ 5 ਹੋਰ ਮਲਾਹ ਕਾਲੇ ਸਾਗਰ ਵਿਚ ਮਾਰੇ ਗਏ ਸਨ। ਜਿੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਹੁਰਮਜ਼ ਜਲ ਡਿਮਰੂ ਖੇਤਰ ਤੋਂ 4,232 ਭਾਰਤੀ ਮਲਾਹਾਂ ਨੂੰ ਸੁਰੱਖਿਅਤ ਵਾਪਸ ਵੀ ਲਿਆਂਦਾ। ਉਧਰ AI ਨੂੰ ਰੱਬ ਮੰਨਣ ਦਾ ਰੁਝਾਨ ਖਤਰਨਾਕ ਹੈ, ਪੋਪ ਵੱਲੋਂ ਚੇਤਾਵਨੀ। ਆਧੁਨਿਕ ਦੌਰ ਵਿਚ ਡਿਜੀਟਲ ਧਾਰਮਿਕ ਸੇਵਾਵਾਂ ਅਤੇ AI ਆਧਾਰਿਤ ਰੱਬੀ ਮਾਰਗ ਦਰਸ਼ਨ ਦੇ ਦਾਅਵੇ ਕਰਨ ਵਾਲੀਆਂ ਐਪਸ ਅਤੇ ਤਕਨੀਕਾਂ ਵੀ ਤੇਜ਼ੀ ਨਾਲ ਪ੍ਰਚਲਿਤ ਹੋ ਰਹੀਆਂ ਨੇ। ਇਸ ਵਾਧੇ ਰੁਝਾਨ ਨੇ ਧਾਰਮਿਕ ਆਗੂਆਂ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕਾ ਵਿਚ ਜਨਮੇ ਪਰ ਆਸਟ੍ਰੇਲੀਆ ਨਾਲ ਲੰਬੇ ਸਮੇਂ ਤੋਂ ਜੁੜੇ ਪੋਪ ਲਿਓ 14 ਨੇ ਕਿਹਾ ਹੈ ਕਿ ਸੰਦੇਸ਼ ਸਾਫ਼ ਹੈ ਕਿ ਮਨੁੱਖੀ ਸੋਚ ਰਿਸ਼ਤਿਆਂ ਤੇ ਰੂਹਾਨੀ ਥਾਂ ਮਸ਼ੀਨ ਨਹੀਂ ਲੈ ਸਕਦੀ। ਖ਼ਬਰਾਂ ਰੰਗਲਾ ਪੰਜਾਬ CGMR 1320 AM ਰਾਹੀਂ ਤੁਸੀਂ ਸੁਣ ਰਹੇ ਹੋ, ਜੋ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਸੇ ਚੈਨਲ ਤੇ ਸੁਣਿਆ ਦੇਖਿਆ ਜਾ ਸਕਦਾ ਹੈ ਅਤੇ ਨਾਲ ਦੀ ਨਾਲ ਸ਼ਾਮ ਨੂੰ 6-9 ਸੈਟਰਡੇ ਤੁਸੀਂ 12 ਵਜੇ ਲੈ ਕੇ 1 ਵਜੇ ਤੱਕ ਪ੍ਰੋਗਰਾਮ ਵੀ ਸਾਡੇ ਹਾਜ਼ਰ ਹੁੰਦੇ ਨੇ ਲੈ ਕੇ ਤੁਹਾਡੀ ਸੇਵਾ ਦੇ ਵਿਚ ਅਲਵਲ ਸਾਹਿਬ ਤੇ ਨਾਲ ਦੀ ਨਾਲ ਉਨ੍ਹਾਂ ਦੇ ਸਰਦਾਰ ਪਰਮਜੀਤ ਸਿੰਘ ਜੀ ਬਿਰਦੀ ਆਪਣਾ ਸ਼ੋ ਅਤੇ ਸੰਡੇ ਵੀ 12-1 ਨਾਲ ਦੀ ਨਾਲ 1-4 ਸੰਡੇ ਅਤੇ ਸੈਟਰਡੇ ਦੋਨੋਂ ਦਿਨ ਏਸ਼ੀਅਨ ਵਿਜ਼ਨ ਵੀ ਸੁਣਿਆ ਜਾ ਸਕਦਾ ਹੈ। ਬਾਕੀ ਦੀਆਂ ਖ਼ਬਰਾਂ 3 ਨਵੰਬਰ ਦੀ ਮਿਡ ਟਰਮ ਚੋਣਾਂ ਤੱਕ ਇਰਾਨ ਤੇ ਹਮਲਾ ਨਹੀਂ ਕਰੇਗਾ ਅਮਰੀਕਾ, ਟਰੰਪ ਦਾ ਵੱਡਾ ਐਲਾਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਵੀ ਦਸਿਆ ਹੈ ਕਿ ਉਨ੍ਹਾਂ ਦੀ ਟੀਮ ਇਰਾਨ ਨਾਲ ਉਤਪਾਦਕ ਗੱਲਬਾਤ ਵਿਚ ਰੁੱਝੀ ਹੋਈ ਹੈ। ਜੂਨ ਵਿਚ ਅਮਰੀਕਾ ਤੇ ਇਰਾਨ ਨੇ ਥੋੜੇ ਸਮੇਂ ਦੇ ਅੰਤਰਿਮ ਸਮਝੌਤੇ ਦੇ ਦਸਤਖਤ ਕੀਤੇ ਸਨ, ਜਿਸ ਵਿਚ 60 ਦਿਨਾਂ ਦੀ ਜੰਗਬੰਦੀ ਤੇ 27 ਸ਼ਾਂਤੀ ਸਮਝੌਤੇ ਲਈ ਇਕ ਢਾਂਚਾ ਤਿਆਰ ਕਰਨ ਦੀ ਗੱਲ ਕਹੀ ਗਈ ਸੀ। ਹਾਲਾਂਕਿ ਟਰੰਪ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪਜੇਸਕਿਨ ਦੁਆਰਾ ਦਸਤਖਤ ਕੀਤਾ ਗਿਆ ਇਹ ਸਮਝੌਤਾ ਕੁਝ ਹੀ ਹਫ਼ਤਿਆਂ ਦੇ ਅੰਦਰ ਟੁੱਟ ਗਿਆ ਸੀ। ਇਸ ਦਾ ਕਾਰਨ ਹੋਰਮੁਜ਼ ਜਲ ਡੁਮਰੂ ਦੇ ਨਿਰੰਤਰਨ ਅਤੇ ਨਵੀਆਂ ਫੌਜੀ ਕਾਰਵਾਈਆਂ ਲੈ ਕੇ ਹੋਇਆ ਵਿਵਾਦ ਸੀ। ਗਲੋਬਲ ਇੰਟਰਨੈਟ ਬੁਨਿਆਦੀ ਢਾਂਚੇ ਤੇ ਚੀਨ ਦਾ ਵਧਦਾ ਰਿਹਾ ਪ੍ਰਭਾਵ ਪੂਰੀ ਦੁਨੀਆ ਦੇ ਨੈਟਵਰਕ ਲਈ ਬਣ ਰਿਹਾ ਖਤਰਾ। ਰਿਪੋਰਟਾਂ ਅਨੁਸਾਰ ਚੀਨੀ ਸਟੇਟ ਸਮਰਥਿਤ ਅਤੇ ਟੈਲੀਕਾਮ ਕੰਪਨੀ ਦੁਆਰਾ ਵਿਸ਼ਵ ਪੱਧਰੀ ਇੰਟਰਨੈਟ ਨੈਟਵਰਕ ਤੇ ਕੰਟਰੋਲ ਵਧਾਉਣ ਦੇ ਯਤਨ ਗਲੋਬਲ ਡਾਟਾ ਸੁਰੱਖਿਆ ਤੇ ਕਮਿਊਨੀਕੇਸ਼ਨ ਸਿਸਟਮ ਲਈ ਵੱਡੀ ਚੁਣੌਤੀ ਬਣ ਰਹੇ ਨੇ। ਚੀਨ ਦੀ ਸਰਕਾਰੀ ਸ਼ਹਿ ਪ੍ਰਾਪਤ ਟੈਲੀਕਾਮ ਕੰਪਨੀ ਹੁਆਵੇਈ ਗਲੋਬਲ ਇੰਟਰਨੈਟ ਦੇ ਵਿਸ਼ਾਲ ਬੁਨਿਆਦੀ ਢਾਂਚੇ ਤੇ ਆਪਣਾ ਕੰਟਰੋਲ ਲਗਾਤਾਰ ਵਧਾ ਰਹੀ ਹੈ। ਅਮਰੀਕੀ ਸੁਰੱਖਿਆ ਮਾਰ ਅਨੁਸਾਰ ਇਸ ਨਾਲ ਅੰਤਰਰਾਸ਼ਟਰੀ ਡਾਟਾ ਟ੍ਰੈਫਿਕ ਸਾਈਬਰ ਜਸੂਸੀ ਅਤੇ ਡਾਟਾ ਟਰਾਂਸਮਿਟ ਬੀਜਿੰਗ ਦੀ ਪਕੜ ਮਜ਼ਬੂਤ ਹੋਣ ਦਾ ਅਸਲ ਜੋਖਮ ਹੈ। ਟਿਕਟੌਕ ਤੇ ਨਿਊਯਾਰਕ ਤੇ ਗੰਭੀਰ ਲੱਗਣ ਦੀਆਂ ਖਬਰਾਂ, ਦੋਸ਼ ਬੱਚਿਆਂ ਦੀ ਸੁਰੱਖਿਆ ਨਾਲ ਕੀਤਾ ਖਿਲਵਾੜ। ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਟਿਕਟੌਕ ਇੰਕ ਦੇ ਖਿਲਾਫ ਬਾਲ ਸੁਰੱਖਿਆ ਮੁਕੱਦਮੇ ਵਿਚ ਨਵੇਂ ਅਤੇ ਗੰਭੀਰ ਦੋਸ਼ ਲਗਾਏ ਹਨ। ਮੁਕੱਦਮੇ ਮੁਤਾਬਕ ਟਿਕਟੌਕ ਤੇ ਨੌਜਵਾਨ ਯੂਜ਼ਰ ਤੇ ਗੁਪਤ ਪ੍ਰਯੋਗ ਕਰਨ ਦਾ ਦੋਸ਼ ਹੈ। ਇਹ ਦਾਅਵਾ ਬਲੂਮਬਰਗ ਬਿਜ਼ਨਸ ਵੀਕ ਦੀ ਰਿਪੋਰਟ ਅਤੇ ਗੁਪਤ ਟਿਕਟੌਕ ਦਸਤਾਵੇਜ਼ ਤੇ ਆਧਾਰਿਤ ਹੈ। ਦਸਤਾਵੇਜ਼ ਅਨੁਸਾਰ ਕੰਪਨੀ ਨੇ 2021 ਵਿਚ ਐਲਗੋਰਿਦਮ ਟੈਸਟ ਸ਼ੁਰੂ ਕੀਤਾ ਸੀ, ਜਿਸ ਨੇ ਲਗਭਗ 1.5 ਕਰੋੜ ਅਮਰੀਕੀ ਯੂਜ਼ਰਸ ਨੂੰ ਪ੍ਰਭਾਵਿਤ ਕੀਤਾ ਸੀ। ਇਸ ਟੈਸਟ ਸਮੂਹ ਵਿਚ ਇਕ ਕਿਸੋਰ ਸ਼ਾਮਲ ਸੀ, ਜਿਸ ਨੇ ਖੁਦ ਕਸ਼ੀ ਕਰ ਲਈ ਸੀ। ਉਧਰ ਫਰਾਂਸ ਦੀ ਅੱਧੀ ਆਬਾਦੀ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਪੂਰਾ ਸਮਰਥਨ ਕੀਤਾ ਹੈ। ਫਰਾਂਸ ਦੀ ਅੱਧੀ ਤੋਂ ਵੱਧ ਆਬਾਦੀ ਸਤੰਬਰ ਤੋਂ ਅਖੀਰ ਤੋਂ ਦੇਸ਼ ਭਰ ਵਿਚ ਆ ਰਹੇ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਲਗਾਤਾਰ ਸਮਰਥਨ ਕਰਦੀ ਆ ਰਹੀ ਹੈ। ਇਹ ਗੱਲ ਐਲਾਬੇ ਦੁਆਰਾ ਕੀਤੇ ਗਏ ਇਕ ਸਰਵੇਖਣ ਵਿਚ ਸਾਹਮਣੇ ਆਇਆ ਹੈ। ਸਰਵੇਖਣ ਕੰਪਨੀ ਨੇ ਕਿਹਾ ਹੈ ਕਿ 55% ਫਰਾਂਸੀਸੀ ਲੋਕ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕਰਦੇ। ਇਨ੍ਹਾਂ ਵਿਚ 26% ਉਨ੍ਹਾਂ ਦਾ ਪੂਰਾ ਸਮਰਥਨ ਕਰਦੇ ਹਨ, ਜਦੋਂ ਕਿ 29% ਪ੍ਰਦਰਸ਼ਨਕਾਰੀਆਂ ਦੀਆਂ ਚਿੰਤਾਵਾਂ ਨੂੰ ਸਾਂਝਾ ਕਰਦੇ ਹਨ। ਇਸ ਦੌਰਾਨ 35% ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਵਿਰੋਧ ਕਰਦੇ ਹਨ, ਜਦੋਂ ਕਿ 10% ਨੇ ਕਿਹਾ ਕਿ ਉਹ ਉਨ੍ਹਾਂ ਤੋਂ ਪਰੇਸ਼ਾਨ ਨਹੀਂ ਹਨ। ਉਧਰ ਭਾਰਤੀ ਅਗਵਾਈ ਵਾਲੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ ਚੋਂ ਸ਼ਾਮਲ ਹੋਇਆ ਕਾਨਾ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਭਾਰਤ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ ਵਿਚ ਸ਼ਾਮਲ ਹੋਣ ਲਈ ਸਵੀਕਾਰ ਪੱਤਰ ਭੇਟ ਕੀਤਾ, ਜਿਸ ਨਾਲ ਪੱਛਮੀ ਅਫਰੀਕੀ ਦੇਸ਼ ਰਸਮੀ ਤੌਰ ਤੇ ਗਠਜੋੜ ਦਾ ਮੈਂਬਰ ਬਣ ਗਿਆ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਤੇ ਪਹਿਲੇ ਪੜਾਅ ਕਾਨਾ ਪਹੁੰਚੇ ਨੇ, ਜਿਸ ਵਿਚ ਕੋਟ ਡੀ ਆਈ ਆਰ ਅਤੇ ਇਥੋਪੀਆ ਵੀ ਸ਼ਾਮਲ ਹਨ। ਲਵਾਂਗੇ ਇਕ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਬਾਕੀ ਦੀਆਂ ਖ਼ਬਰਾਂ ਫੇਰ ਲੈ ਕਰਕੇ ਮੈਂ ਜਿੱਥੇ ਹਾਜ਼ਰ ਹੋਵਾਂਗਾ ਉਥੇ ਨਾਲ ਦੀ ਨਾਲ ਪੰਜਾਬ ਤੋਂ ਰੀਮਾ ਗੁਗਲਾਨੀ ਜੀ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਹਿੰਦੀ ਸਮਾਚਾਰ ਤੁਹਾਡੀ ਅੰਜੂ ਸਿੱਕਾ ਜੀ ਪੇਸ਼ ਕਰਨਗੇ ਅਤੇ ਮਿੰਟੂ ਗੁਰਸਰੀਆ ਵੀ ਹਾਜ਼ਰੀ ਭਰਨਗੇ। ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪ੍ਰੋਗਰਾਮ ਪ੍ਰਤੀ ਤੁਹਾਡਾ ਕੋਈ ਵੀ ਨਜ਼ਰੀਆ, ਤੁਸੀਂ ਗੱਲਬਾਤ ਕਰਨੀ ਚਾਹੋ, ਸਾਡੀ ਟੀਮ 416-303-1515, ਮੇਰਾ ਪਰਸਨਲ ਨੰਬਰ 416-716-7794-94, ਤੁਸੀਂ ਐਨੀ ਟਾਈਮ ਡਾਇਲ ਕਰ ਸਕਦੇ ਹੋ।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਜੋ ਆਇਆ
1: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
4: Gurdeep Singh Nanua. I am a lawyer at Nanua and UFA Lawyers.
5: If you are involved in a motor vehicle accident, a slip and fall, or any kind of accident that results in personal injury, please let us know. We can help.
4: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
6: ਮੈਂ ਸੁਖਮਨ ਸਿੰਘ ਆ, ਤੁਹਾਡਾ ਵਾਰਡ 9 and 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ ਸੁਖਮਨਸੰਘਾ.com। ਆਥੋਰਾਈਜ਼ਡ ਬਾਈ ਦ ਸੁਖਮਨਸੰਘਾ ਕੈਂਪੇਨ।
3: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
7: ਓ ਭਰਾਵਾ, ਹੈਪੀ ਬਡਿਆਲ ਤੇ ਸੁਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
3: ਸੱਚੀ?
7: ਓ ਮੁੱਚੀ,
3: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬਡਿਆਲ ਤੇ ਸੁਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ, ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ।
7: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
3: ਹੁਣ ਐਡਰੈਸ ਵੀ ਲਿਖਾ।
7: ਮੈਂ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀਕੋਕ, ਯੂਨਿਟ 5।
3: ਕਾਲ 647-706-9257, 647-706-9257।

0: नवंबर 5 से 8 तक मनाओ दिवाली ब्रार्स के साथ। हैप्पी दिवाली।
1: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है।
2: ओ यार काव्य, होमो केयर होम्योपैथी फॉर बेटर हेल्थ।
3: जेकर तुसी अपनी बीमारी दे हल किसी होर पैथी नाल ना कर पाए होवो, ता एक बार होम्योपैथी दे माहर नीता ओजा नाल जरूर कंसल्ट करो। बीमारी पावे कोई भी होवे, कॉल करो
4: 6477602779 और विजिट 10 कॉटरेल बुलेवार्ड, यूनिट 104, ब्रैम्पटन।
5: मैं बलजिंदर सिंह नहल अपने ब्रैम्पटन ने सब कुछ देखा है, सड़कां तो पार्कां तक, ट्रैफिक तो सिटी सेवावां तक, क्राइम तो करप्शन तक। चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी कौंसलर कैंडिडेट, वार्ड 9 और 10।
6: ऑथराइज्ड एंड पेड बाय द कैंपेन ऑफिस ऑफ बलजिंदर सिंह नहल।
7: रोज दे खाने तो हो गया बोर,
8: ट्राई करना चाहते हो कुछ होर?
9: ताजे स्वादले चाइनीज खाने ले आज ही पहुँचो एशिया गार्डन चाइनीज रेस्टोरेंट, 2648 इस्लिंगटन एवेन्यू, इटोबिको। फोन नंबर 4167498333 यानी 416-749-8383। जे वधिया स्वादला चाइनीज है खाना ता एशिया गार्डन चाइनीज रेस्टोरेंट ही आना।
10: एशिया गार्डन चाइनीज रेस्टोरेंट।
11: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
12: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
13: ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
14: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6045935030604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
5: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
13: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
15: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
16: ਨਵਰਾਤਰੀ ਸਪੈਸ਼ਲ ਅਨੋਖਾ ਅੰਦਾਜ਼ ਦੀ ਸਪੈਸ਼ਲ ਸੇਲ ਲੱਗਣ ਜਾ ਰਹੀ ਹੈ। ਲੇਡੀਜ਼, ਮੈਂਸ ਪਾਰਟੀ ਵੇਅਰ, ਬ੍ਰਾਈਡਲ ਲਹਿੰਗਾ, ਸੂਟਸ, ਸਾੜੀਸ, ਕੁੜਤੀਸ, ਅਨਸਟਿਚਡ ਸੂਟ ਮਟੀਰੀਅਲ ਲੈਣਾ ਹੋਵੇ ਤੇ ਅੱਜ ਹੀ ਆਓ। ਸੂਟਸ ਤੇ ਡਰੈਸਸ ਕਸਟਮਾਈਜ਼ ਵੀ ਕਰਵਾ ਸਕਦੇ ਹੋ। ਨਵਰਾਤਰੀ ਸਪੈਸ਼ਲ ਘਾਗਰਾ ਚੋਲੀ ਜਸਟ $50, ਮੋਰ ਦੈਨ 20 ਈਅਰਸ ਆਫ ਐਕਸਪੀਰੀਅੰਸ। Mention CJMR and get 20% off on every dress. Anokha Andaz, 6101 Mayfield Road, Unit 3, Brampton. Call 905-794-4005.

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: राजधानी
0: मल्टीपल लोकेशन इन GTA। फॉर मोर इन्फॉर्मेशन विजिट rajdhaniswits.ca।
2: पील रीजनल कौंसिल दी 26 अक्टूबर नू हो रही इलेक्शन मौके ब्रैम्पटन दे वार्ड 9 अते 10 तो उम्मीदवार सतपाल सिंह जौल दा नाम याद रखना जरूरी है। स्कूल बोर्ड दे ट्रस्टी वजों सतपाल सिंह जौल दियां मिसाली सेवावां तो लोकां दे मना विच तसल्ली दी लहर है, जिस करके वार्ड 9 ते 10 दे वसनीक रीजनल काउंसलर वजों सतपाल सिंह जौल दी जित यकीनी बना रहे हन। लोकां दियां समस्यावां हल करन लई सतपाल सिंह जौल वल्लों लगातार तत्परता नाल काम कीता जांदा है। उना दी कैंपेन नाल संपर्क करन लई कॉल करो 416-895-3784 ते 416-895-3784।
3: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਜ, ਖਿੜਕੀਆਂ, ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-796-2555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ ਥਿਆੜਾ ਸੁਪਰ ਮਾਰਕੀਟ। ਇੱਥੋਂ ਤੁਸੀਂ ਇੰਡੀਅਨ, ਕੈਨੇਡੀਅਨ, ਪਾਕਿਸਤਾਨੀ ਹਰ ਪ੍ਰਕਾਰ ਦੀ ਗਰੋਸਰੀ ਹਮੇਸ਼ਾ ਵਾਜਬ ਰੇਟ ਤੇ ਖਰੀਦ ਸਕਦੇ ਹੋ। ਇੱਥੇ ਮਿਲਦੀਆਂ ਨੇ ਐਕਸਟਰਾ ਕਲੀਨ ਚੁਗੀਆਂ ਹੋਈਆਂ ਦਾਲਾਂ, ਦੁੱਧ, ਘਿਓ, ਬਟਰ, ਤਾਰਾ ਸਬਜ਼ੀਆਂ, ਫਲ ਫਰੂਟ ਦੇ ਨਾਲ ਕਿਚਨ ਚ ਵਰਤੋਂ ਆਉਣ ਵਾਲੇ ਬਰਤਨ ਵੀ ਤੁਸੀਂ ਖਰੀਦ ਸਕਦੇ ਹੋ। ਪਤਾ ਹੈ 3899 ਟਰਲੋਨੀ ਸਰਕਲ, 1 ਬਲਾਕ ਸਾਊਥ ਆਫ ਡੈਰੀ ਇਨ ਮਿਸੀਸਾਗਾ, ਔਰ ਕਾਲ ਅਵਤਾਰ ਸਿੰਘ ਬਿੱਲਾ ਥਿਆੜਾ 905-824-8960-905-824-9960। ਥਿਆੜਾ ਸੁਪਰ ਮਾਰਕੀਟ। ਸੀਕੇ ਲਿਕੁਇਡੇਸ਼ਨ ਤੇ ਚੱਲ ਰਹੀ ਹੈ ਭਾਰੀ ਸੇਲ। 50 ਡਾਲਰ ਵਾਲਾ ਕੰਬਲ 100 ਦੇ 3 ਲੈ ਸਕਦੇ ਹੋ। 16 ਪੀਸ ਡਿਨਰ ਸੈੱਟ 70 ਵਾਲਾ 35 ਦਾ, ਗੁਰਬਾਣੀ ਰੇਡੀਓ 100 ਦੇ 5, ਕੰਫਰਟ ਸੈੱਟ 20 ਡਾਲਰ ਦਾ, ਪਰਫਿਊਮ 20 ਡਾਲਰ ਦੇ 3, ਪਰਫਿਊਮ ਗਿਫਟ ਸੈੱਟ ਮਿਲੇਗਾ 40 ਡਾਲਰ ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ 79 ਡਾਲਰ ਦਾ, ਬ੍ਰਾਂਡਡ ਜੈਕਟ 15 ਨਾਲ ਦੀਆਂ, ਬੱਚਿਆਂ ਦੇ ਟੋਏ 50% ਆਫ, ਟ੍ਰਾਈਸਾਈਕਲ ਮਿਲੇਗਾ ਸਿਰਫ 40 ਡਾਲਰ ਦਾ, 7 ਪੀਸ ਗਲਾਸ ਵਿਦ ਵਿਸਕੀ ਬੋਟਲ ਸੈੱਟ 20 ਡਾਲਰ ਦਾ। 150 ਡਾਲਰ ਦੀ ਸ਼ਾਪਿੰਗ ਕਰੋ ਤੇ ਇਹ ਸੈੱਟ ਬਿਲਕੁਲ ਫ੍ਰੀ ਲਵੋ। 31 ਮੈਲਣੀ ਮੈਲਣੀ ਅਤੇ ਸਟੀਲ ਤੇ ਇੰਡੀਆ ਰਜਾਣ ਵਾਸਤੇ ਵਧੀਆ ਸੂਟ ਕੇਸ ਖਰੀਦਣਾ ਚਾਹੁੰਦੇ ਹੋ ਤਾਂ ਆਓ ਸੀਕੇ ਲਿਕੁਇਡੇਸ਼ਨ। ਨੰਬਰ ਟੂ ਕਾਲ 905-405-5555। ਸੀਕੇ ਲਿਕੁਇਡੇਸ਼ਨ।
4: The 2026 Brampton municipal election is on Monday, October 26. If you can't vote on voting day, you can vote early during advance polling. Advance polling will take place on October 9, 10, 11, 18 and 17. Voting hours are weekdays from noon to 8 p.m. and weekdays from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information and a list of candidates, visit brampton.ca/brampton-votes. A message from the city of Brampton.
5: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
6: You're listening to CNN Toronto, Chawla News Network, Toronto.
7: Real news, real impact, showing you real world. CJMR 1320.
8: CJMR 1320.
7: The voice of the city.

0: ਨਗਮਾ ਤੁਸੀਂ ਸੁਣਿਆ ਧੀਰ ਸਾਹਿਬ ਦੀ ਕੌਲ ਆਈ ਹੈ ਕਿ ਸ਼ਾਮ ਯਾਦਗਾਰੀ ਹੋ ਗਈ ਹੈ ਸ਼ਸ਼ੀ ਕਪੂਰ ਤੇ ਵਾਕਿਆ ਹੀ ਮੁਮਤਾਜ਼ ਤੇ ਪਿਕਰਾਜ ਕੀਤਾ ਆਪਣੇ ਵੇਲੇ ਦਾ ਸੁਪਰ ਡੁਪਰ ਗੀਤ ਤੁਸੀਂ ਸੁਣਿਆ ਕੁਝ ਫਰਮਾਇਸ਼ਾਂ ਨੇ ਅਗਲੇ ਹਿੱਸੇ ਦੇ ਵਿਚ ਵੀ ਤੁਹਾਡੇ ਨਾਲ ਪੂਰੀਆਂ ਕੀਤੀਆਂ ਜਾਣਗੀਆਂ ਸਟੂਡੀਓ ਦਾ ਨੰਬਰ 905-813-1300 ਵੀ ਦਿਸ ਸੈਗਮੈਂਟ ਨੂੰ ਸਪਾਂਸਰ ਕਰ ਰਹੇ ਸਨ ਸਮੋਸਾ ਸਵੀਟਸ ਐਂਡ ਫੈਕਟਰੀ ਹੋਲਸੇਲ ਦੀਆਂ ਕੀਮਤਾਂ ਤੇ ਮਿਠਾਈਆਂ ਦੀਵਾਲੀ ਦੀਆਂ ਪੂਰੀਆਂ ਤਿਆਰੀਆਂ ਵਿੜ ਦਿੱਤੀਆਂ ਗਈਆਂ ਨੇ 10,970 ਏਅਰਪੋਰਟ ਰੋਡ 10,615 ਬਰਾਮੀ ਰੋਡ 1850 ਆਲਬੀ ਰੋਡ ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾ ਨਮਕੀਨ ਭਾਜੀ ਆਦਿ ਖਰੀਦਣ ਲਈ ਸਾਫ਼ ਸੁਥਰਾ ਨਾਮ ਹੈ ਸਮੋਸਾ ਸਵੀਟਸ ਐਂਡ ਫੈਕਟਰੀ ਨੰਬਰ 416-213-1165 ਸੀਕੋ ਲਿਕ ਐਡੀਸ਼ਨ ਨੇ ਬਾ ਕਮਾਲ ਡੀਲ ਲਾਈ ਹੋਈ ਹੈ ਕੋਰੀਆ ਦਾ ਬਣਿਆ ਬਲੈਂਕਟ $50 ਵਾਲਾ ਤੁਸੀਂ ਦੋ ਖਰੀਦਦੇ ਹੋ ਤਾਂ 100 ਦੇ 3 ਮਿਲ ਜਾਣਗੇ 16 ਪੀਸ ਡਿਨਰ ਸੈੱਟ $70 ਵਾਲਾ ਤੁਹਾਨੂੰ $35 ਦਾ ਮਿਲ ਜਾਣਾ ਗੁਰਬਾਣੀ ਰੇਡੀਓ ਵਤਨ ਲੈ ਕੇ ਜਾਣਾ ਚਾਹੁੰਦੇ ਹੋ ਕਿਸੇ ਨੂੰ ਤੋਹਫਾ ਦੇਣਾ ਹੋਵੇ ਬੜਾ ਯਾਦਗਾਰੀ ਤੋਹਫਾ ਬੜਾ ਯਾਦ ਕਰਨਗੇ ਤੁਹਾਨੂੰ ਔਰ ਰਿਲੀਜੀਅਸ ਕੋਈ ਵੀ ਲੈ ਸਕਦੇ ਹੋ ਰੇਡੀਓ 100 ਦੇ 5 ਕੰਫਰਟ ਸੈੱਟ $20 ਦਾ ਪਰਫਿਊਮ $20 ਦੇ 3 ਪਰਫਿਊਮ ਗਿਫਟ ਸੈੱਟ $40 ਦਾ ਪੈਨਾਸੋਨਿਕ ਦਾ ਮਾਈਕ੍ਰੋਵੇਵ $79 ਦਾ ਔਰ ਸ਼ੀ ਕੰਪਨੀ ਦੀ ਆਇਰਨ ਜਿਹੜੀ ਹੈ ਕੱਪੜੇ ਪ੍ਰੈਸ ਕਰਨ ਵਾਲੀ $20 ਦੀ ਬਰੇਡੇ $15 ਦਾ ਹਨੀਵਲ ਟਾਵਰ ਫੈਨ ਤੁਹਾਨੂੰ $30 ਦੇ ਮਿਲਣਗੇ ਬ੍ਰੈਂਡਡ ਜੈਕਟ $15 ਬੱਚਿਆਂ ਦੇ ਸਾਰੇ ਟੋਏ ਬੜੇ ਹਾਈ ਐਂਡ ਦੇ 50% ਆਫ ਲੈ ਸਕਦੇ ਹੋ ਟ੍ਰਾਈਸਾਈਕਲ ਕਿਡਸ ਚੈੱਕ ਕਰ ਲਓ ਮਾਰਕੀਟ ਦੇ ਵਿਚ ਰੇਟ ਉਨੇ ਦੇ 2 ਆ ਜਾਣੇ ਇਥੋਂ $40 ਦਾ ਈਚ 7 ਪੀਸ ਗਲਾਸਿਸ ਵਿਸਕੀ ਬੋਟਲ ਸੈੱਟ ਜਿਹੜਾ $20 ਦਾ ਉਹ $150 ਦੀ ਸ਼ੋਪਿੰਗ ਕਰਨ ਦੇ ਨਾਲ ਤੁਹਾਨੂੰ ਫ੍ਰੀ ਮਿਲ ਜਾਵੇਗਾ 31 ਮੈਲਣੀ ਅਤੇ ਸਟੀਲ ਤੇ ਸਿਕਲ ਲਿਕੁਡੇਸ਼ਨ ਨੰਬਰ 905-405-5555 ਪੀਲ ਰੈਨੋਵੇਸ਼ਨ ਵਾਲਿਆਂ ਦਾ ਪੈਗਾਮ ਹੈ ਕਿ ਇਕ ਹਫ਼ਤੇ ਵਿਚ ਤੁਸੀਂ ਹਾਈ ਐਂਡ ਦਾ ਵਾਸ਼ਰੂਮ ਤਿਆਰ ਕਰਾਉਣਾ ਹੈ ਸਿੰਪਲ ਤੋਂ ਲੈ ਕੇ ਜਕਿਊਜ਼ੀ ਸੋਨਾ ਜਾਂ ਸਟੀਮਰ ਸਕਰਬਲੈਸ ਸ਼ਾਵਰ ਵੀ ਤਿਆਰ ਕਰਦੇ ਨੇ ਸਰਦਾਰ ਭੁਪਿੰਦਰ ਸਿੰਘ ਜੀ 647-648-1847 647-648-1847 ਖਾਵਿਆ ਹੋਮੋ ਕੇਅਰ 10 ਕੌਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ ਹੋਮਿਓਪੈਥੀ ਰਾਹੀਂ ਸਾਰੀਆਂ ਬਿਮਾਰੀਆਂ ਦਾ ਹੱਲ ਹੈ ਇੱਥੇ ਬਵਾਸੀਰ ਦੇ ਇਲਾਜ ਦੇ ਨਾਲ ਅਥੋਰਾਈਟਿਸ ਸਕਿਨ ਇਸ਼ੂ ਥਾਇਰਾਇਡ ਦੀ ਪ੍ਰੋਬਲਮ ਹੈ ਕੋਈ ਵੀ ਬੈਕ ਪ੍ਰੋਬਲਮ ਹੈ ਤਾਂ ਕਾਲ ਕਰ ਲਿਓ 647-2779 647-760-2779 ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਨੂੰ ਮਿਲ ਸਕਦੇ ਹੋ ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਤੁਹਾਨੂੰ ਕੋਈ ਟਿਕਟ ਮਿਲ ਗਈ ਹੈ ਕੇਅਰਲੈਸ ਡਰਾਈਵਿੰਗ ਸਟੰਟ ਡਰਾਈਵਿੰਗ ਡਰਾਈਵਿੰਗ ਅੰਡਰ ਸਸਪੈਕਸ਼ਨ ਡਰਾਈਵਿੰਗ ਵਿਦਆਊਟ ਇਨਸ਼ੋਰੈਂਸ ਲਿਕੋ ਲਾਇਸੈਂਸ ਐਕਟ ਐਮ ਟੀ ਓਫੈਂਸ ਸੀਵੀਅਰ ਓਫੈਂਸ ਕੋਡ ਮੈਟਰ ਜਿਸ ਤਰ੍ਹਾਂ ਦਾ ਕੋਈ ਬਿਲਡਿੰਗ ਦਾ ਆ ਗਿਆ ਤਾਂ ਸਪੀਡਿੰਗ ਫੇਲ ਟੂ ਰਿਮੇਨ ਪਿਛਲੇ 33 ਸਾਲ ਦਾ ਐਕਸਪੀਰੀਅੰਸ ਹੈ ਜੇ ਕਲੋਟੀ ਸਾਹਿਬ ਦੇ ਕੋਲ 79 ਹਰੁੰਟੇਰੀਓ ਸਟਰੀਟ ਯੂਨਿਟ 43 ਨੰਬਰ 416-716-34-416-3461 ਆਓ ਤੁਹਾਨੂੰ ਟਰੱਕਾਂ ਦੀ ਤਸੱਲੀ ਬਖਸ਼ ਮੁਰੰਮਤ ਵਾਲੀ ਜਗ੍ਹਾ ਤੇ ਲੈ ਚੱਲਦੇ ਹਾਂ ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ ਜਿੱਥੇ ਇੰਜਨ ਰੀਬਿਲਟ ਟਰਾਂਸਮਿਸ਼ਨ ਰੀਬਿਲਟ DPF ਕਲੀਨਿੰਗ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ A-Z ਕਿਸੇ ਤਰ੍ਹਾਂ ਦੀ ਤੁਸੀਂ ਸਰਵਿਸ ਭਾਲਦੇ ਹੋ ਤਾਂ ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ ਵਨ ਗੁੱਡ ਮਾਰਕ ਪਲੇਸ ਈਟੋਬੀਕੋ ਦੇ ਵਿਚ ਵਾਕਿਆ ਨੇ ਨੰਬਰ ਟੂ ਕਾਲ 647-9257 ਤੇ ਵੀਰ ਹੈਪੀ ਬੜਿਆਲ ਜਾਂ ਸੁੱਖਾ ਟੈਸੀ ਨੂੰ ਕਾਲ ਕਰ ਸਕਦੇ ਹੋ ਇਸ ਦੇ ਨਾਲ ਤੁਸੀਂ ਤਾਜ਼ੀਆਂ ਸਬਜ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ ਲੈ ਲਹਾਉਂਦੀਆਂ ਸਬਜ਼ੀਆਂ ਇੰਜ ਲੱਗੇਗਾ ਤੁਸੀਂ ਆਪਣੇ ਹੱਥੀ ਸਬਜ਼ੀਆਂ ਤੋੜੀਆਂ ਨੇ ਤਾਂ ਤੁਹਾਨੂੰ ਮਿਲਣਗੀਆਂ ਜੀ ਕੈਲਡਨ ਸਬਜ਼ੀ ਫਾਰਮ ਜਿੱਥੇ ਤੁਸੀਂ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈ ਦੇ ਬਰਤਨਾਂ ਤੋਂ ਇਲਾਵਾ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਸਾਈਕਲ ਤੰਦੂਰ ਸਰੋਂ ਦਾ ਸਾਗ ਗੰਦਲਾਂ ਵਾਲਾ ਬਣਿਆ ਵਿਦ ਮੱਕੀ ਦੀ ਰੋਟੀ ਤੁਸੀਂ ਉਥੋਂ ਲੈ ਸਕਦੇ ਹੋ ਚਾਹੋ ਤਾਂ ਘਰੇ ਲਿਆ ਕੇ ਬਣਾ ਸਕਦੇ ਹੋ ਮੂਲੀਆਂ $7.5 ਦੀਆਂ 5 ਨੇ ਐਗ ਪਲਾਂਟ ਬਲੈਕ ਬਿਊਟੀ $1 ਦਾ ਬਤਾਊ ਤੁਹਾਨੂੰ ਮਿਲੇਗਾ ਸਾਈਜ਼ ਤੁਸੀਂ ਜਿਹੜਾ ਮਰਜ਼ੀ ਸਿਲੈਕਟ ਕਰ ਲਿਓ ਮੂਲੀਆਂ ਮਿਰਚਾਂ ਘੀਆ ਮਟਰ ਲੌਕੀ ਸ਼ਲਗਮ ਟਮਾਟਰ ਛਲੀਆਂ ਉਨ੍ਹਾਂ ਦੇ ਖੇਤਾਂ ਵਿਚ ਤਿਆਰ ਕੀਤੀਆਂ ਇਸ ਤੋਂ ਇਲਾਵਾ ਤੁਸੀਂ ਸਿਮਲਾ ਮਿਰਚਾਂ ਉਨ੍ਹਾਂ ਦੇ ਖੇਤਾਂ ਵਿਚ ਉਗਾਈ ਜਾਂਦੀਆਂ ਲੈ ਸਕਦੇ ਹੋ 12050 ਏਅਰਪੋਰਟ ਰੋਡ ਏਅਰਪੋਰਟ ਤੇ ਮੇਫੀਲਡ ਨੰਬਰ 905-840-9000 ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ A-Z ਡਰਾਈਵਰ ਜਿੱਥੇ ਤੁਸੀਂ ਸਿੰਗਲ ਵੀ ਚੱਲ ਸਕਦੇ ਹੋ ਟੀਮ ਡਰਾਈਵਰ ਵੀ ਉਨ੍ਹਾਂ ਨੂੰ ਚਾਹੀਦੇ ਨੇ ਔਰ ਸ਼ਾਹ ਟਰਾਂਸਪੋਰਟ ਨੂੰ ਤੁਸੀਂ ਜੇਕਰ ਕਾਲ ਕਰਨਾ ਚਾਹੋ ਤਾਂ 416-903-8390 ਤੇ ਕਾਲ ਕੀਤਾ ਜਾ ਸਕਦਾ ਹੈ। ਟਾਪ ਚੋਇਸ ਇਲੈਕਟ੍ਰੋਨਿਕਸ ਵੱਲੋਂ ਅਗਲੀਆਂ ਖਬਰਾਂ ਸਪਾਂਸਰ ਕੀਤੀਆਂ ਜਾਣਗੀਆਂ। 16 ਇੰਟਮੋਲ ਡਰਾਈਵ ਤੇ ਵਾਕਿਆ ਨੇ, 5461 ਹਾਈਵੇ 6 ਨਾਰਥ ਗੋਲਫ ਦੇ ਵਿਚ ਵਾਕਿਆ ਨੇ। ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਜ, ਹਾਈ ਐਂਡ ਦੇ ਅਪਲਾਇੰਸਿਸ ਤੋਂ ਇਲਾਵਾ ਸੋਫਾ ਸੈੱਟ, ਬੈਡਰੂਮ ਸੈੱਟ, ਜਿਹੜਾ ਲਿਵਿੰਗ ਰੂਮ ਸੈੱਟ, ਡਾਇਨਿੰਗ ਰੂਮ ਸੈੱਟ, ਕਮਾਲ ਦਾ ਫਰਨੀਚਰ ਤੁਸੀਂ ਲੈਣਾ ਕੁਝ ਹਟ ਕੇ ਤਾਂ ਟਾਪ ਚੋਇਸ ਤੇ ਮਿਲੇਗਾ। ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ 9057990045। ਐਚ ਕੇ ਮੂਵਰਸ, ਕੋਈ ਵੀ ਸਮਾਨ ਕਿਸੇ ਵੀ ਜਗ੍ਹਾ ਤੇ ਇਕ ਤੋਂ ਦੂਜੀ ਜਗ੍ਹਾ ਤੇ ਮੂਵ ਕਰਨ ਵਾਸਤੇ ਪ੍ਰੋਫੈਸ਼ਨਲ ਮੂਵਰਸ ਨੇ। ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ ਲਈ ਤੁਸੀਂ ਕਾਲ ਕਰ ਸਕਦੇ ਹੋ। 140 ਐਡਵਾਂਸ ਬੁਲੇਵਾਰਡ ਯੂਨਿਟ ਨੰਬਰ 10, ਵੀਰ ਹਰਮਿੰਦਰ ਹੈਰੀ ਜੀ ਨੂੰ 416-524-6604, 416-524-6704 ਤੇ ਕਾਲ ਕਰੋ। ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਇਸ ਹਿੱਸੇ ਨੂੰ ਐਵਰੀਡੇ ਸਪਾਂਸਰ ਕਰਦੇ ਨੇ। ਨਾਰਥ ਅਮਰੀਕਾ ਵਿਚ ਹਾਈ ਐਂਡ ਦੀ ਲੈਬ ਹੈ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਸ ਆਦਿ ਦੇ ਕੰਮ ਲਈ A to Z ਵੈਲ ਕੁਆਲੀਫਾਈਡ ਡਾਕਟਰਾਂ ਦੀ ਟੀਮ ਸਾਰੀ ਇਨਸੋਰਸ ਕੰਪਨੀ ਨਾਲ ਡੀਲ ਕਰਦੇ ਨੇ। 4550 ਈਬਨਜ਼ ਰੋਡ ਬਰੈਂਪਟਨ, 510 ਸ਼ਾਰਲਸ ਬੁਲੇਵਾਰਡ ਬਰੈਂਪਟਨ, ਨੰਬਰ 905-794-5600। ਆਓ ਥਿਆੜਾ ਸੁਪਰ ਮਾਰਕੀਟ ਦੀ ਸੈਰ ਕਰਾਉਂਦੇ ਹਾਂ ਤੁਹਾਨੂੰ, ਜਿੱਥੇ ਤੁਹਾਨੂੰ ਉਨ੍ਹਾਂ ਦੇ ਖੇਤਾਂ ਵਿਚ ਤਿਆਰ ਕੀਤੀਆਂ ਗਈਆਂ ਵੀਰ ਬਿੱਲਾ ਜੀ ਤਾਜ਼ੀਆਂ ਸਬਜ਼ੀਆਂ ਬੀਜਦੇ ਨੇ, ਜਿਹੜੀਆਂ ਤੁਸੀਂ 3899 ਟਰਲਾਨੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀ ਸਾਗਾ ਦੇ ਵਿਚੋਂ ਵੀ ਲੈ ਸਕਦੇ ਹੋ। ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਕੁਆਲਿਟੀ ਦੀ ਐਨ ਸਾਫ਼ ਸੁਥਰੀ ਗਰੋਸਰੀ, ਦੁੱਧ, ਘਿਓ, ਬਟਰ, ਸਾਫ ਸੁਥਰਾ ਜਿਹੜਾ ਸੌਦਾ ਮਿਲਦਾ ਜੀ। ਔਰ ਇਹਦੇ ਨਾਲ ਤੁਸੀਂ ਨੰਬਰ ਨੋਟ ਕਰੋ ਕਿ ਜਿਹੜੇ ਵੀ ਡੈਰੀ ਵਿੰਡਜ਼ਰ ਚਰਚਲ, ਐਰਨ ਮਿਲ, 401 ਦੇ ਏਰੀਏ ਚ ਰਹਿੰਦੇ ਨੇ, ਇੱਥੇ ਸਾਫ਼ ਸੁਥਰਾ ਖੁੱਲਾ ਡੁੱਲਾ ਗਰੋਸਰੀ ਦਾ ਸਟੋਰ ਹੈ। ਥੇੜਾ ਸੁਪਰ ਮਾਰਕੀਟ ਇੰਡੀਆ ਦੀ ਅਤੇ ਪਾਕਿਸਤਾਨ ਦੀ ਸੀਜ਼ਨ ਦੇ ਫਲ ਫਰੂਟ ਦੇ ਨਾਲ ਨਾਲ ਤੁਸੀਂ ਇੱਥੋਂ ਮਠਿਆਈਆਂ ਆਦਿ ਵੀ ਲੈ ਸਕਦੇ ਹੋ। ਦੀਵਾਲੀ ਦੇ ਮੌਕੇ ਵੀ ਉਹ ਦੀਵਾਲੀ ਡਿਸਪਲੇ ਕਰਦੇ ਨੇ। 3899 ਟਰਲੋਨੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀ ਸਾਗਾ ਦੇ ਵਿਚ 905-824-9960। ਉਸ ਦਿਨ ਵੀਰ ਬਿੱਲਾ ਜੀ ਸਪੈਸ਼ਲ ਗਰਮਾ ਗਰਮ ਪਕੌੜੇ ਦੇਸੀ ਘਿਓ ਦੇ ਵਿਚ ਜਲੇਬੀਆਂ ਦੇ ਨਾਲ ਦੀਵਾਲੀ ਤੇ ਵੀ ਕੱਢੀਆਂ ਜਾਂਦੀਆਂ ਨੇ। ਲਓ ਫਿਰ ਹੁਣ ਅਸੀਂ ਚੱਲਾਂਗੇ ਪੰਜਾਬ ਖਬਰਾਂ ਦਾ ਇੱਕ ਹੋਰ ਵਿਸ਼ੇਸ਼ ਬੁਲੇਟਿਨ ਮੇਰੇ ਕੋਲ ਹਾਜ਼ਰ ਹੈ ਫਿਰ ਸਰਦਾਰ ਗੁਰਨਾਮ ਸਿੰਘ ਜੀ ਕੀਤਾ ਪੰਜਾਬ ਚੱਲਾਂਗੇ। ਖਬਰਾਂ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਅਗਲੀਆਂ ਖਬਰਾਂ ਲੈ ਕੇ ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 ਤੋਂ ਤੁਸੀਂ ਇਸ ਵਕਤ ਸੁਣ ਰਹੇ ਹੋ। ਸਟੂਡੀਓ ਦਾ ਨੰਬਰ ਹੈ 905-813-1320, 905-813-1320। ਸ਼ਾਮਾਂ ਪਈਆਂ ਨੇ, ਤੁਸੀਂ ਪੀਜ਼ਾ ਲਵਰ ਹੋ, 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ, 2 ਡਿਪਿੰਗ ਸੌਸ ਦੇ ਨਾਲ ਤੁਸੀਂ ਪਿਕ ਕਰ ਸਕਦੇ ਹੋ ਜੀ ਪੀਜ਼ਾ ਮਸ਼ੀਨ ਤੋਂ, ਨੰਬਰ 905-490-1222, 905-490-1222 ਤੇ ਕਾਲ ਕੀਤੀ ਜਾ ਸਕਦੀ ਹੈ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਦੇ ਵਿਚ ਲੋਪੇਸ਼ ਨੇ ਬਾਕੀ ਦੀਆਂ ਚੰਦ ਚੋਣਵੀਆਂ ਖਬਰਾਂ। ਵਿਸ਼ਵ ਬੈਂਕ ਦਾ ਦਾਅਵਾ ਹੈ ਕਿ ਮੱਧ ਪੂਰਬ ਖੇਤਰ ਦੀ ਅੱਧੀ ਗਰੀਬ ਆਬਾਦੀ ਇਕੱਲੇ ਸਿਰਫ ਪਾਕਿਸਤਾਨ ਦੇ ਵਿਚ ਹੈ। ਵਿਸ਼ਵ ਬੈਂਕ ਦੀ ਇਕ ਤਾਜ਼ਾ ਰਿਪੋਰਟ ਹੈਰਾਨੀਜਨਕ। ਰਿਪੋਰਟ ਅਨੁਸਾਰ ਮੱਧ ਪੂਰਬ, ਉੱਤਰੀ ਅਫਰੀਕਾ, ਅਫਗਾਨਿਸਤਾਨ ਤੇ ਪਾਕਿਸਤਾਨ ਦੇ ਖੇਤਰ ਵਿਚ ਰੋਜ਼ਾਨਾ $3 ਲਗਭਗ 840 ਰੁਪਏ ਤੋਂ ਘੱਟ ਕਮਾਉਣ ਵਾਲੀ ਗਰੀਬ ਆਬਾਦੀ ਦਾ ਲਗਭਗ 48% ਹਿੱਸਾ ਇਕੱਲੇ ਪਾਕਿਸਤਾਨ ਦੇ ਵਿਚ ਰਹਿੰਦਾ। ਬੈਂਕ ਨੇ ਦਸਿਆ ਹੈ ਕਿ ਕੋਵਿਡ-19 ਮਹਾਮਾਰੀ, 2022 ਦੇ ਵਿਨਾਸ਼ਕਾਰੀ ਹੜ੍ਹ, ਉੱਚੀ ਮਹਿੰਗਾਈ, ਕਰੰਸੀ ਦੀ ਗਿਰਾਵਟ ਅਤੇ ਆਰਥਿਕ ਸੁਧਾਰ ਪ੍ਰੋਗਰਾਮਾਂ ਕਾਰਨ ਪਾਕਿਸਤਾਨ ਵਿਚ ਗਰੀਬੀ ਦੀ ਦਰ ਵਿਚ ਵੱਡਾ ਵਾਧਾ ਹੋਇਆ। ਇਹ ਖਾਸ ਕਾਰਨ ਰਹੇ ਨੇ। ਆਰਥਿਕ ਸੁਧਾਰਾਂ ਦੇ ਬਾਵਜੂਦ ਘਰੇਲੂ ਆਮਦਨ ਘਟਣ ਅਤੇ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਾਰਨ ਪਾਕਿਸਤਾਨ ਵਿਚ ਗਰੀਬੀ ਦਾ ਸੰਕਟ ਹੋਰ ਵੀ ਡੂੰਘਾ ਹੋਇਆ ਹੈ। ਉਧਰ ਰਿਆਤ ਤੇ ਹਮਲਿਆਂ ਕਾਰਨ ਏਅਰ ਇੰਡੀਆ ਦੀਆਂ ਉਡਾਨਾਂ 10 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ। ਸਾਊਦੀ ਅਰਬ ਦੇ ਰਿਆਤ ਅਤੇ ਅਬਾ ਹਵਾਈ ਅੱਡਿਆਂ ਨੂੰ ਕਥਿਤ ਤੌਰ ਤੇ ਹੂਤੀ ਇਲਾਕਿਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਸੂਤਰਾਂ ਮੁਤਾਬਕ ਅੱਜ ਰਿਆਤ ਜਾ ਰਹੀਆਂ ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰ ਇੰਡੀਆ ਦੀਆਂ ਕੁਝ ਉਡਾਨਾਂ ਨੂੰ ਵੀ ਵਾਪਸ ਮੁੜਨਾ ਪਿਆ। ਪ੍ਰਭਾਵਿਤ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਯਾਤਰਾ ਦੀ ਤਰੀਕ ਬਦਲ ਅਤੇ ਟਿਕਟ ਰੱਦ ਕਰਨ ਤੇ ਪੂਰਾ ਰਿਫੰਡ ਦੇਣ ਦੀ ਵੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਉਹ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਉਧਰ ਸਸਤੀਆਂ ਹੋਣਗੀਆਂ ਕੈਂਸਰ ਦੀਆਂ ਦਵਾਈਆਂ। ਕੀਮਤ ਚੋ ਆਵੇਗੀ 70% ਤੱਕ ਦੀ ਕਮੀ ਇਸੇ ਮਹੀਨੇ ਲਾਗੂ ਹੋਵੇਗਾ। ਇਹ ਨਿਯਮ ਭਾਰਤ ਸਰਕਾਰ ਨੇ ਸਾਰੀਆਂ ਗੈਰ ਅਨੁਸੂਚਿਤ ਕੈਂਸਰ ਦਵਾਈਆਂ ਤੇ ਵਪਾਰਕ ਮਾਰਜਿਨ ਟਰੇਡ ਮਾਰਜਿਨ ਨੂੰ MRP ਤੋਂ ਵੱਧ ਪ੍ਰਚੂਨ ਕੀਮਤ ਤੇ 30% ਤੱਕ ਸੀਮਿਤ ਕਰਨ ਦਾ ਫੈਸਲਾ ਕੀਤਾ। ਇਸ ਕਦਮ ਨਾਲ ਲਗਭਗ 110 ਕੈਂਸਰ ਰੋਧੀ ਦਵਾਈਆਂ ਦੀਆਂ ਕੀਮਤਾਂ ਘਟਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿਚ 35 ਪੇਟੈਂਟ ਵਾਲੀਆਂ ਵੀ ਦਵਾਈਆਂ ਸ਼ਾਮਲ ਦੱਸੀਆਂ ਜਾਂਦੀਆਂ ਨੇ। ਇਸ ਕਦਮ ਨਾਲ ਕੈਂਸਰ ਦੇ ਮਰੀਜ਼ਾਂ ਲਈ ਲਗਭਗ 2500 ਕਰੋੜ ਰੁਪਏ ਦੀ ਸਾਲਾਨਾ ਬਚਤ ਹੋਵੇਗੀ। ਪਿਛਲੇ ਮਹੀਨੇ ਭਾਰਤੀ ਸੁਪਰੀਮ ਕੋਰਟ ਨੇ ਵੀ ਕੈਂਸਰ ਦੀਆਂ ਦਵਾਈਆਂ ਦੀ ਬਹੁਤ ਜ਼ਿਆਦਾ ਕੀਮਤ ਤੇ ਗੰਭੀਰ ਚਿੰਤਾ ਪ੍ਰਗਟਾਈ ਸੀ। ਸਾਰੀਆਂ ਦਵਾਈਆਂ ਤੇ 16% ਦੇ ਇਕਸਾਰ ਮਾਰਜਨ ਦੀ ਵਕਾਲਤ ਕਰਦਿਆਂ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਸਾਹਮਣੇ ਸਥਿਤੀ ਨੂੰ ਦਿਨ ਦਿਹਾੜੇ ਲੁੱਟ ਡੇ ਲਾਈਟ ਰੌਬੀ ਕਰਾਰ ਦਿੱਤਾ ਸੀ। ਉਨ੍ਹਾਂ ਨੇ ਦਸਿਆ ਸੀ ਕਿ ਕੈਂਸਰ ਦੀ ਦਵਾਈ ਪ੍ਰਚੂਨ ਕਮਿਸਟਾਂ ਨੂੰ 2700 ਰੁਪਏ ਵਿਚ ਸਪਲਾਈ ਕੀਤੀ ਜਾਂਦੀ ਹੈ, ਫਿਰ ਵੀ ਇਸ ਦੀ MRP 27,000 ਰੁਪਏ ਹੈ। ਉਸੀ ਗੰਗਾ ਨੂੰ ਬਰਬਾਦ ਕਰ ਦਿੱਤਾ ਹੈ। ਰਾਮ ਤੇਰੀ ਗੰਗਾ ਮੈਲੀ ਹੋ ਗਈ, ਪਾਪੀਓ ਕੇ ਪਾਪ ਦੋਤੇ ਦੋਤੇ।
2: This is CJMR, the voice of the city, part of White Oaks Communications Group, your trusted local radio provider for more than 70 years.
0: ਗੰਗਾ ਨਦੀ ਦੇ ਬਦਹਾਲ ਸਥਿਤੀ ਅਤੇ ਨਦੀਆਂ ਦੀ ਸਫਾਈ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਕਈ ਸੂਬਿਆਂ ਨੂੰ ਕੜੀ ਫਟਕਾਰ ਲਾਈ ਹੈ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਗੰਗਾ ਦੀ ਹਾਲਾਤ ਪਹਿਲਾਂ ਹੀ ਕਾਫੀ ਖਰਾਬ ਹੋ ਚੁੱਕੀ ਹੈ ਤੇ ਸੂਬਿਆਂ ਨੇ ਇਸ ਨੂੰ ਬਹੁਤ ਬੇਹੱਦ ਬਰਬਾਦ ਕਰ ਦਿੱਤਾ ਹੈ। ਇਸ ਲਈ ਹੁਣ ਇਸ ਨੂੰ ਠੀਕ ਕਰਨ ਦਾ ਜਿੰਮੇਵਾਰੀ ਵੀ ਉਨ੍ਹਾਂ ਦੀ ਹੈ। ਭਾਰਤੀ ਸੁਪਰੀਮ ਕੋਰਟ ਨੇ ਗੰਗਾ ਨਦੀ ਦੇ ਕਿਨਾਰਿਆਂ ਤੇ ਸਾਰੇ ਗੈਰ ਕਾਨੂੰਨੀ ਕਬਜ਼ਿਆਂ ਨੂੰ ਜਲਦ ਤੋਂ ਜਲਦ ਹਟਾਉਣ ਦਾ ਵੀ ਆਦੇਸ਼ ਦਿੱਤਾ ਹੈ। ਅਦਾਲਤ ਨੇ UP ਸਰਕਾਰ ਅਤੇ ਹੋਰ ਸਬੰਧਤ ਸੂਬਿਆਂ ਨੂੰ ਗੰਗਾ ਨਾਲ ਖਿਲਵਾੜ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਬਿਹਾਰ ਦੇ ਮਾਮਲੇ ਵਿਚ ਅਦਾਲਤ ਨੇ ਹੜਾਂ ਦੀ ਸਥਿਤੀ ਅਤੇ ਪਾਣੀ ਦੇ ਭਾਰੀ ਵਹਾਅ ਤੇ ਧਿਆਨ ਦਿੰਦਿਆਂ ਗੈਰ ਕਾਨੂੰਨੀ ਕਬਜ਼ੇ ਹਟਾਉਣ ਲਈ 12 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਖਬਰਾਂ ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਰਾਹੀਂ ਤੁਸੀਂ ਸੁਣ ਰਹੇ ਹੋ। ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਖਿਲਾਫ਼ ਵਿਰੋਧੀ ਧਿਰ ਦੇ ਤੀਜੇ ਦਿਨ ਵੀ ਪ੍ਰਦਰਸ਼ਨ ਜਾਰੀ ਨੇ। ਵੋਟ ਚੋਰੀ ਖਿਲਾਫ਼ ਧਰਨਿਆਂ ਨਾਲ ਨਜਿੱਠਣ ਲਈ ਕੌਮੀ ਰਾਜਧਾਨੀ ਵਿਚ ਕੇਂਦਰੀ ਹਥਿਆਰਬੰਦ ਪੁਲਿਸ ਬਲ ਅਤੇ ਅਰਧ ਸੈਨਿਕ ਬਲ ਦੇ 26,000 ਜਵਾਨ ਤੈਨਾਤ ਕੀਤੇ ਜਾ ਰਹੇ ਨੇ। ਇਹ ਵੱਡੀ ਪੱਧਰ ਤੇ ਲਾਮਬੰਦੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਰਾਜਧਾਨੀ ਦਿੱਲੀ ਵਿਚ 11,000 ਵਾਧੂ ਸੈਨਿਕਾਂ ਨੂੰ ਭੇਜਣ ਦੇ ਆਦੇਸ਼ ਤੋਂ ਬਾਅਦ ਕੀਤੀ ਗਈ ਹੈ। ਇਸ ਵਾਧੂ ਨੀਤੀ ਅਸਤਾਨਾਇਤੀ ਨੀਤੀ ਦੇ ਨਾਲ ਦਿੱਲੀ ਵਿਚ ਕੇਂਦਰੀ ਬਲਾਂ ਤੇ ਜਵਾਨਾਂ ਦੀ ਕੁੱਲ ਗਿਣਤੀ ਲਗਭਗ 26,000 ਹੋਣ ਜਾ ਰਹੀ ਹੈ, ਜੋ ਕਿ 2020 ਵਿਚ ਉੱਤਰ ਪੂਰਬੀ ਦਿੱਲੀ ਦੀ ਹਿੰਸਾ ਤੋਂ ਬਾਅਦ ਸਭ ਤੋਂ ਵੱਧ ਤੈਨਾਇਤੀ ਦੇ ਵਿਚੋਂ ਇਕ ਹੈ। ਘੱਟੋ ਘੱਟ 5 ਖਾਸ ਸਿਰਫ ਔਰਤਾਂ ਵਾਲੀਆਂ ਕੰਪਨੀਆਂ ਤੈਨਾਤ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਪ੍ਰਦਰਸ਼ਨਕਾਰੀਆਂ ਦਾ ਇਕ ਬੜਾ ਵੱਡਾ ਹਿੱਸਾ ਔਰਤਾਂ ਦਾ ਹੋਵੇਗਾ। ਜਵਾਨ ਛੱਤੀਸਗੜ੍ਹ ਤੇ ਜੰਮੂ ਕਸ਼ਮੀਰ ਤੋਂ ਸਪੈਸ਼ਲ ਮੰਗਵਾਏ ਜਾ ਰਹੇ ਹਨ। ਉਧਰ SIR ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ 7 ਦਿਨਾਂ ਚੋਂ ਬਣ ਗਏ ਨੇ ਲਗਭਗ 8 ਲੱਖ ਨਵੇਂ ਵੋਟਰ। ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ, ਵਿਸ਼ੇਸ਼ ਸੁਧਾਈ SIR ਦੌਰਾਨ ਵੋਟਰ ਸੂਚੀ ਵਿਚ ਰਹਿ ਗਏ ਯੋਗ ਵੋਟਰਾਂ ਦੇ ਨਾਮ ਸ਼ਾਮਲ ਕਰਨ ਲਈ 20 ਰਾਜਾਂ ਵਿਚ ਚਲਾਈ ਗਈ ਇਕ ਵਿਸ਼ੇਸ਼ ਮੁਹਿੰਮ ਦੌਰਾਨ ਸਿਰਫ 4 ਦਿਨਾਂ ਵਿਚ ਲਗਭਗ 8 ਲੱਖ ਨਵੇਂ ਵੋਟਰਾਂ ਵੱਲੋਂ ਫਾਰਮ 6 ਅਧੀਨ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਨੇ। ਇਨ੍ਹਾਂ ਵਿਚ ਬਹੁਤੇ ਵਿਅਕਤੀ 18 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਪਹਿਲੀ ਵਾਰ ਵੋਟਰ ਬਣ ਰਹੇ ਨੇ। SIR ਦੌਰਾਨ ਉਨ੍ਹਾਂ ਦੇ ਨਾਮ ਇਸ ਲਈ ਰਹਿ ਗਏ ਸਨ ਕਿਉਂਕਿ ਜਾਂ ਤਾਂ ਉਹ ਅਜੇ ਯੋਗ ਉਮਰ ਤੱਕ ਨਹੀਂ ਪਹੁੰਚੇ ਸਨ ਜਾਂ ਫਿਰ ਉਨ੍ਹਾਂ ਨੇ ਉਸ ਸਮੇਂ ਅਰਜ਼ੀ ਨਹੀਂ ਦਿੱਤੀ ਸੀ। ਹਾਲਾਂਕਿ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਇਨ੍ਹਾਂ ਵਿਚੋਂ ਕਿੰਨੀਆਂ ਅਰਜ਼ੀਆਂ ਉਨ੍ਹਾਂ ਵਿਅਕਤੀਆਂ ਨਾਲ ਸਬੰਧਤ ਹਨ ਜਿਨ੍ਹਾਂ ਦੇ ਨਾਮ ਪਹਿਲਾਂ SIR ਪ੍ਰਕਿਰਿਆ ਦੌਰਾਨ ਹਟਾ ਦਿੱਤੇ ਗਏ ਸਨ। ਕਾਬਲੇ ਗੌਰ ਹੈ ਕਿ SIR ਦੌਰਾਨ ਵੋਟਰ ਸੂਚੀ ਵਿਚੋਂ ਲਗਭਗ 13 ਕਰੋੜ ਵੋਟਰਾਂ ਦੇ ਨਾਮ ਹਟਾਏ ਜਾਣ ਤੇ ਦੋਸ਼ਾਂ ਦਰਮਿਆਨ ਚੋਣ ਕਮਿਸ਼ਨ ਨੇ 1 ਅਕਤੂਬਰ ਨੂੰ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਲਵਾਂਗੇ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਅਗਲੀਆਂ ਖ਼ਬਰਾਂ ਤੇ ਵੈਦਰ ਰਿਪੋਰਟ ਲੈ ਕੇ ਹਾਜ਼ਰ ਹੋਣਗੇ ਅੰਜੂ ਸਿੱਕਾ ਜੀ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਪੰਜਾਬ ਤੋਂ ਰੀਮਾ ਗੁਗਲਾਨੀ ਜੀ ਖ਼ਬਰਾਂ ਪੇਸ਼ ਕਰਨਗੇ ਤੇ ਸਰਦਾਰ ਬਲਜਿੰਦਰ ਸਿੰਘ ਉਰਫ ਮਿੰਟੂ ਗੁਰਸਰੀਆ ਹਾਜ਼ਰ ਹੋਣਗੇ। 7:02 ਕੁਝ ਸੈਕਿੰਡ ਸਟੂਡੀਓ ਦੇ ਘੜੀ ਦੇ ਮੁਤਾਬਕ ਹੋਏ ਨੇ। ਪ੍ਰੋਗਰਾਮ ਪ੍ਰਤੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਮੇਰਾ ਨੰਬਰ ਹੈ 416-716-7694-16 7167794 ਤੇ ਤੁਸੀਂ ਕਾਲ ਕਰ ਸਕਦੇ ਹੋ। ਕੋਈ ਹੋਰ ਇਨਕੁਆਇਰੀ ਕਰਨੀ ਹੈ ਪ੍ਰੋਗਰਾਮ ਪ੍ਰਤੀ, ਤੁਸੀਂ ਐਜ ਏ ਹੋਸਟ ਜੁਆਇਨ ਕਰਨਾ ਚਾਹੁੰਦੇ ਹੋ, ਤੁਸੀਂ ਐਜ ਏ ਆਪਣਾ ਇੰਡੀਪੈਂਡੈਂਟ ਰੇਡੀਓ ਸ਼ੋਅ ਸ਼ੁਰੂ ਕਰਨਾ ਹੈ, ਤਾਂ ਅਰਸ਼ 416-303-1515
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-4481-88
3: ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਹਨਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਚੰਗਾ ਕਦਮ।
4: ਇਸ ਹੋਲੀਡੇ ਸੀਜ਼ਨ ਆਪਣੀ ਹਰ ਪਾਰਟੀ ਕੇ ਲਿਏ ਲਵ ਸਾਥ ਕੋ ਆਪਣਾ ਸਾਥੀ ਬਣਾਓ।

0: लव साउथ से केटरिंग करवाओ और ऑथेंटिक साउथ इंडियन फ्लेवरफुल डिशेस का मजा उठाओ। इडली, करी, सांबर, उत्पम, डेजर्ट्स और बहुत कुछ। विजिट lovesouth.ca। लव साउथ
1: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 416-740-5555। ਟਾਟਾ ਆਟੋ ਇਲੈਕਟ੍ਰਿਕ।
2: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: You're listening to CNN Toronto.
1: ਦੁੱਧ ਨੂੰ ਮਧਾਣੀ ਪੁੱਛਦੀ ਰਾਤੀ ਜਾਗ ਹੰਝੂਆਂ ਦਾ ਕਿਸ ਲਾਇਆ। ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। 7:01 ਸਟੂਡੀਓ ਦੀ ਘੜੀ ਦੇ ਮੁਤਾਬਕ ਹੋਏ ਨੇ ਕੁਝ ਮਿੰਟ ਤੇ ਕੁਝ ਸੈਕਿੰਡ ਤੇ ਸਟੂਡੀਓ ਚ ਪਹੁੰਚ ਚੁੱਕੇ ਨੇ ਅੰਜੂ ਸਿੱਕਾ ਜੀ, ਆਓ ਕਰਦੇ ਹਾਂ ਸਵਾਗਤ। ਅੰਜੂ ਜੀ ਵੈਲਕਮ।
2: ਥੈਂਕ ਯੂ ਦਿਲਬਾਗ ਜੀ, ਲਿਸਨਰਸ ਵਿਊਜ਼ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਪੈਣੇ ਕੀ। ਸਤਿ ਸ੍ਰੀ ਅਕਾਲ ਜੀ।
1: ਪਹਿਲਾਂ ਪੇਸ਼ ਕਰਾਂਗੇ ਵੈਦਰ ਰਿਪੋਰਟ ਤੇ ਉਸ ਤੋਂ ਬਾਅਦ ਪੇਸ਼ ਕਰਾਂਗੇ ਹਿੰਦੀ ਸਮਾਚਾਰ। ਔਰ ਸਟੂਡੀਓ ਦੇ ਨੰਬਰ ਨੇ 905-813-1320, 9058-13-13-20। ਔਰ ਸਾਨੂੰ

0: ਖੁਸ਼ੀ ਹੈ ਕਿ ਵੱਖ ਵੱਖ ਏਰੀਆਜ਼ ਦੇ ਵਿਚੋਂ ਤੁਹਾਡੇ ਵੱਲੋਂ ਸਾਨੂੰ ਬਹੁਤ ਵੱਡੀ ਤਾਦਾਦ ਦੇ ਵਿਚ ਸਾਰਾ ਦਿਨ ਫੋਨ ਕਾਲਸ ਆਉਂਦੇ ਰਹਿੰਦੇ ਨੇ। ਤੁਸੀਂ ਪ੍ਰੋਗਰਾਮ ਦੇ ਵਿਚ ਪੁੱਛ ਰਹੇ ਹੋ ਕਿ ਰੈਗੂਲਰ ਕਦੋਂ ਹੋਣਾ, ਇਹ ਸਰਕਾਰ ਦੇ ਕੰਮ ਹੁੰਦੇ ਨੇ, ਸਲੋ ਐਂਡ ਸਟੱਡੀ ਵਿਨਸ ਦਾ ਰੇਸ ਵਾਲੀ ਗੱਲ ਹੁੰਦੀ ਹੈ। ਸੋ ਸਾਡੇ ਹੱਥ ਵਸ ਨਹੀਂ ਹੈ ਇਹ, ਜਦੋਂ ਸਾਨੂੰ ਪ੍ਰੋਪਰ ਉਨ੍ਹਾਂ ਨੇ ਆਪਣੀ ਜਿਹੜੀ ਹੈ ਇਨਕੁਆਇਰੀ ਕਰ ਲਈ, ਜਿਹੜੀ ਇਹ ਸਾਰੀ ਟੈਸਟਿੰਗ ਚੱਲ ਰਹੀ ਹੈ, ਉਦੋਂ ਬਾਅਦ ਅਸੀਂ ਤੁਹਾਨੂੰ ਆਪ ਹੀ ਖੁਦ ਅਨਾਉਂਸਮੈਂਟਾਂ ਜਿਹੜੀਆਂ ਨੇ ਕਰਨੀਆਂ ਸ਼ੁਰੂ ਕਰ ਦੇਵਾਂਗੇ। ਵੈਸੇ ਸਟੂਡੀਓ ਦੇ ਨੰਬਰ 416-716-7094 ਸਾਡੇ ਲਾਈਵ ਜਿੱਥੇ ਹੋਈਏ ਉਸੇ ਉਹਤੇ ਕਾਲ ਕਰ ਸਕਦੇ ਹੋ, ਸੈੱਲ ਤੇ ਅਰਸ਼ 416-303-1515। ਵੈਦਰ ਰਿਪੋਰਟ ਨੂੰ ਤੁਹਾਡੇ ਤੱਕ ਪਹੁੰਚਦੇ ਕਰਨ ਵਿਚ ਮਦਦ ਕਰ ਰਹੇ ਨੇ ਪੀਜ਼ਾ ਮਸ਼ੀਨ, 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ, 2 ਡਿਪਿੰਗ ਸਾਸ ਨਾਲ ਤੁਸੀਂ ਆਪਣੇ ਮਨ ਪਾਉਂਦਾ ਪੀਜ਼ਾ 2 ਫਿਲੋਸਫਰਸ ਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ ਪਿਕ ਕਰ ਸਕਦੇ ਹੋ। ਨੰਬਰ 905-490-1222 905-490-1222। ਅਗਰ ਤੁਹਾਡਾ ਕੋਈ ਵਪਾਰ ਹੈ, ਤੁਸੀਂ ਸਵੇਰੇ ਸ਼ਾਮ ਉਸਦੀ ਪ੍ਰਮੋਸ਼ਨ ਕਰਨਾ ਚਾਹੁੰਦੇ ਹੋ, ਵੀਕਡੇ ਦੇ ਵਿਚ ਵੀਕਐਂਡ ਤੇ ਸੈਟਰਡੇ, ਸੁਰਖਾਬ ਰੇਡੀਓ ਵੀਰ ਬਿਰਦੀ ਸਾਹਿਬ 12 ਵਜੇ ਲੈ ਕੇ 1 ਵਜੇ ਤੱਕ, ਸੰਡੇ ਅਤੇ ਸੈਟਰਡੇ ਦੋਨੋਂ ਦਿਨ, ਅਤੇ 1 ਤੋਂ 4 ਅਰਸ਼ ਏਸ਼ੀਅਨ ਵਿਜ਼ਨ ਪੇਸ਼ ਕਰਦੇ ਨੇ। ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵਾਨ, ਟੋਰਾਂਟੋ, ਡੌਨਟਨ, ਵੁੱਡਬ੍ਰਿਜ ਦੇ ਵਿਚ ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਔਰ ਇਸ ਤੋਂ ਇਲਾਵਾ ਅਰੋੜਾ ਸਾਈਡ, ਨਿਊ ਮਾਰਕੀਟ, ਓਰੇਲੀਆ ਤੋਂ ਵੀ ਕਾਫੀ ਲੰਬੀ ਦੂਰੀ ਤੋਂ ਕਾਲਜ ਆਈਆਂ ਨੇ, ਔਰੰਜਵਿਲ ਟੂ ਕਿਚਨਰ ਆਦਿ ਏਰੀਏ ਦੇ ਵਿਚ ਵੀ ਇਸ ਨੂੰ ਸੁਣਿਆ ਜਾਂਦਾ ਹੈ। ਔਰ ਸ਼ਾਮ ਨੂੰ 8:30 ਵਜੇ ਤੋਂ ਬਾਅਦ ਸਾਨੂੰ ਅਜੇ ਡਿਸਟਰਬੈਂਸ ਸਟਿਲ ਆ ਰਹੀ ਹੈ, ਪਰੰਤੂ ਉੱਥੇ ਸਾਡੀ ਇੰਜੀਨੀਅਰ ਟੀਮ ਵਰਕ ਕਰ ਰਹੀ ਹੈ, ਥੋੜਾ ਜਿਹਾ ਇੰਤਜ਼ਾਰ ਕਰਨਾ ਬਾਕੀ ਹੈ। ਲਓ ਪੇਸ਼ ਕਰਾਂਗੇ ਵੈਦਰ ਰਿਪੋਰਟ, ਸੁਣਦੇ ਜਾ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਗਰ ਤੁਸੀਂ ਕੋਈ ਵੀ ਕਾਲ ਕਰਨੀ ਚਾਹੋ, 416-716-7094 ਤੇ ਕਾਲ ਕੀਤੀ ਜਾ ਸਕਦੀ ਹੈ। ਵੈਦਰ ਰਿਪੋਰਟ ਅੱਜ ਦੀ।
1: ਜੀ ਹਾਂ, ਅੱਜ ਦੀ ਰਾਈਟ ਨਾਓ ਟੈਂਪਰੇਚਰ ਇਜ਼ 19 ਡਿਗਰੀ ਸੈਂਟੀਗ੍ਰੇਡ, ਲੋਐਸਟ 9 ਰਿਹਾ, ਕੱਲ ਦਾ ਹਾਈਐਸਟ 19 ਹੋਏਗਾ, ਲੋਐਸਟ 7 ਡਿਗਰੀਜ਼ ਐਂਡ ਅ ਸਨੀ ਡੇ।
0: ਤੇ ਲੋਕੇਸ਼ਨ ਇਹ ਅੱਜ ਦੀ ਇਸ ਮਹਿਫਲ ਦੇ ਵਿੱਚ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ।
2: Real news, real impact, showing you real world. CJMR 1320. CJMR 1320. The voice of the city.
1: CJMR 1320 frequency radio program, TV program Rangla Punjab. Main aapki host hoon dost Sanju Sikka. Peshe khidmat hai aapki nazar mein aaj ke Hindi mein mukh samachar. Conservatives ne liberals ke saath vote kiya hai. Bill C-39 ke saath heads to committee, yani ki ye bill ab committee ke paas pahunchega. जो की पीस है इसका कारणी सरकार का है इकोनॉमिक एजेंडा। बिल C-39 जो कि पास हुआ अपना पहला वोटिंग हाउस ऑफ कॉमन्स में, जहां कंजर्वेटिव ने वोट किया मेजोरिटी लिबरल के साथ, और भेजा गया ये बिल स्टडीज के लिए स्पेशल कमेटी के लिए। ये 243 पन्नों का बिल प्रपोज किया है, जो कि एक्सटेंड करेगा सरकार का वन प्रोजेक्ट वन रिव्यू विद इन वन ईयर अप्रोच मेजर इंफ्रास्ट्रक्चर प्रोजेक्ट्स के लिए, जो कि अप्लाई करता है दूसरे प्रोजेक्ट्स के साथ भी अक्रॉस द कंट्री। और लेजिस्लेशन है पार्ट कोर पार्ट ऑफ लिबरल प्लान, जो कि इकोनॉमी को दूसरी कंट्रीज के साथ जोड़ना, अमेरिका के ऊपर ही खाली निर्भर नहीं रहना, और रिलायबल ट्रेडिंग पार्टनर्स टू ओवरसीज मार्केट में कदम रखना। वोटिंग से पहले कंजर्वेटिव लीडर पियर पॉलिवर ने कहा था कि उनकी पार्टी सपोर्ट करेगी सेंडिंग लेजिस्लेशन टू अ कमेटी, जो इसकी स्टडी करेगी इन ऑर्डर की प्रपोज हो अमेंडमेंट्स या इसमें कोई बदलाव लेके आने, क्योंकि उन्होंने कहा था कि काफी कमजोर वॉटर डाउन और लॉन्ग डिलेड बिल है। पॉलिवर ने रिपोर्टर्स से कहा कि वो चाहते हैं कि सरकार जो स्पीड अप करे अपने निर्णय को, टाइमलाइन में ज्यादा वृद्धि होनी चाहिए, एक साल और 6 महीने के दरमियान ये प्रोजेक्ट जो है आगे बढ़ना चाहिए। हरिकेन इसायास जो कि इम्पैक्ट करेगा, प्रभावित करेगा कैनेडियन वेदर को ओवर थैंक्स गिविंग वीकेंड, यहां काफी तेज हवाएं, और कैटेगरी 2 हरिकेन है जो कि गल्फ ऑफ मेक्सिको से शुरू हुआ है, और साथ ही साथ इसको मॉनिटर किया जा रहा है एनवायरमेंट कैनेडा की तरफ से, और होंगी काफी गशी स्ट्रांग विंड्स स्पीड ऑफ 130 किलोमीटर आवर, और गल्फ ऑन थर्सडे को जो है फर्स्ट अटलांटिक हरिकेन होगा, आपको जो डैमेजिंग विंड्स होंगी जो काफी नुकसान देंगी। स्टॉर्म जो है बिगेस्ट रिकॉर्डेड स्टॉर्म होगा इन द सेंचुरी कहा जा रहा है, और सेंटर्ड होगा 410 किलोमीटर नॉर्थ ऑफ प्रोग्रेसिव मेक्सिको में, और इसका जो प्रभाव पड़ेगा वो अटलांटिक कैनेडा में, सदर्न ऑन्टेरियो में भी पड़ेगा। سو آنٹیریو اینڈ کیوبیک کی بات کرتے ہیں تو اس سے کافی پربھاوت ہوں گے. آپ کو بھی اپنے پروونس میں ہمارے آس پاس جو مساگا اور گریٹر ٹورانٹو کا ایریا ہے اس میں بھی اس کا پربھاو دیکھنے کو ملے گا. کوئی ایکسکیوز نہیں ہے ایسی پوسٹ کے لیے, بالکل معافی کا درکار نہیں. برٹش کولمبیا کے کنزرویٹوز کو ڈراپ کر دیا گیا ایز اے کینڈیڈیٹ اوور سوشل میڈیا پوسٹ. برٹش کولمبیا کے کنزرویٹوز کو, جیسا کہ میں نے کہا, وینکوور آئیلینڈ کی ایک رائڈنگ ہے, وہاں پر برٹش کولمبیا میں این ڈی پی کینڈیڈیٹ نے کہا کہ یہ جو ریسزم کے لیے نندا کی جا رہی تھی ان کی پوسٹ میں بہت ہی ہارفک ہے. جو چیم ایگیو ہے جو کہ رن کرے ایز این ڈی پی اسٹرانگ ہولڈ فار وکٹوریا بیکن ہل میں, اور جو کینڈیڈیٹ ہے انہوں نے اپنی پوسٹ پر پاکستانی کمیونٹی کے لیے کچھ ایسے ریمارکس رکھے تھے جو کہ ناگوارا تھے, نہ ہی اپوزیشن کو بلکہ سرکار کو بھی. تو اس لیے کنزرویٹوز نے ان کو اپنی پارٹی سے بے دخل کر دیا. اریسٹ اینڈ ڈیٹینشن ہوئے کینیڈین اسپائک میں, یعنی کہ امریکہ میں جو ٹریول رجسٹریشن جہاں پہ وردھی آئی ہے کینیڈینز کے, وہاں پر کافی اریسٹ اور جیل میں بھی ان کو ڈالا جا رہا ہے. لاٹ آف کینیڈینز اس کی چپیٹ میں آئے ہوئے ہیں, لیکن یہ کینیڈینز وہ نہیں ہیں جو صرف وزٹ کے لیے جاتے ہیں یا جو وہاں پہ نہیں رہ رہے ہیں یا پھر شاپنگ کرنے کے لیے جا رہے ہیں. یہ کینیڈینز وہ ہیں جو وہاں پر اپنی روزی روٹی کے لیے وہاں پر امریکہ میں رہ رہے ہیں. کچھ لوگ اپنے گرین کارڈ کا بھی ویٹ کر رہے ہیں, اور وزٹس بھی کینیڈا کی امریکہ کے لیے لوگوں کی اب کم ہو چکی ہیں. فیڈرل سرکار نے انویل کیا $2 بلین کا ہیٹ پمپ ریبیٹ پروگرام. جی ہاں, ان دا مارکیٹ آف اے نیو ہیٹنگ سسٹم میں, یعنی کہ پرائم منسٹر مارک کارنی نے اناؤنس کیا تھرزڈے ان کی سرکار انویسٹ کرے $2 بلین نئے نیشنل ہیٹ پمپ ریبیٹ پروگرام میں. ان کا گول ہے انسینٹیوائز کرنا, یعنی کینیڈینز کو بینیفٹ دینا, کچھ گفٹ دینا ریٹروفٹ کرنے کے لیے, جیسے کہ مور ایفیشینٹ ہیٹنگ آپشنز ہم چوز کریں. کیبیک ایک ویکتی کی لاٹری نکلی ہے, اس کا ریٹائرمنٹ ایج کے بالکل پاس ہی تھا, $1,000 a day فار لائف. واؤ, ان کی پلان ہے ریٹائرمنٹ کو اپنے حساب سے اور بہتر طریقے سے جینے کا. کینیڈا کا فیوچر ڈیسائڈ ہوگا کینیڈینز کے راہی ہی, ناٹ کہ کوئی ٹیک کمپنی کا کوئی مالک آ کے بولتا ہے کہ سسکیچوان یا پھر کیبیک کو کینیڈا سے الگ ہو جانا چاہیے. کارنی نے اپنا یہ بیان دیا جب ایلن ماسک نے پش کیا کیبیک کے سیپریٹزم کو, اور ساتھ ہی سسکیچوان کی بھی ایسی ہی کوئی نیتی ہونی چاہیے. پرنس ہاری کا کہنا ہے کہ جب وہ کینیڈا پہنچے تو 2 ہفتوں تک کے لیے وہ ڈپریس سے محسوس کرتے تھے. ان کا کہنا ہے کہ وہاں پر اتنے ہسل بسل کی زندگی کے ساتھ جب وہ یہاں پر پہنچے تو جب بالکل خالی پن لگا تو ان کو 2 ہفتے تک کا ڈپریشن رہا. ٹریجری بورڈ کا کہنا ہے منسٹرز کو کہ وہ نہیں اس بات کے لیے اویئر ہے کہ فیڈرل آفس اور بلڈنگ میں پیسٹس ہیں, یعنی کہ چوہے اور مکوڑے اور اسپائڈرز وغیرہ. انہوں نے اس بات کو نکارا. امریکہ نے فریز کر دیا مائیکروسافٹ, اڈوبی اور انفوسس کے گرین کارڈ اپلیکیشن کا, کہا ہے کہ ان اپلیکیشنز میں فراڈی معاملے بھی شامل ہیں. اور بات کرتے ہیں کچھ ایکسیڈنٹس اور کرائم کی. گولف پولیس نے پوسٹ کی نئی فوٹو ٹرائی کیا آئیڈینٹیفائی کرنے کے لیے. پارٹی گوئرز پہنچے تھے یونیورسٹی کو پھر سے جوائن کرنے, اپنے انجوائمنٹ کے دوران انہوں نے بہت زیادہ گنڈا گردی کر دی. اریسٹ ہوا ہے ملٹن کی کسینو رابری میں. اور جی ہاں, یہ تھے آج کا خبروں کا خاص بلٹن آپ سب کی خدمت میں. دیکھ رہے ہیں آپ, سن رہے ہیں آپ ریڈیو پروگرام رنگلا پنجاب, میں آپ کی ہوسٹ اینڈ دوست انجو سکا.
2: ریئل نیوز, ریئل امپیکٹ, شوئنگ یو ریئل ورلڈ. CJMR 1320 دا وائس آف دا سٹی.
3: تسی سن رہے ہو چاولا نیوز نیٹورک ٹورانٹو, CNN ٹورانٹو. جیونا جا مرنا انسان دے ہتھ نہیں, پرنتو اس سنسار توں تر گئے پرانی دا اس دیاں دھارمک رو ریتاں دے نال اس نو ودا کرنا ساڈے وس ہے. اپنی سنسکرتی اپنی دھارمک رو ریتاں مطابق انتم رسماں ویلے یاد رکھو. ریکسڈل دے وچ لوٹس فیونرل ہوم, جتھے انتم درشناں تو لے کے دس سنسکار دیاں رسماں اکو ہی چھت تھلے ہوندیاں ہن. لوٹس فیونرل ہوم دا سارا سٹاف تہاڈی بھاشا پنجابی ہندی وی بولدا ہے. ودھیرے جانکاری لئی کال کرو سردار ہرمندر سنگھ ہنسی 647-547-8188 6475-47. لوٹس فیونرل ہوم.
4: انتظار ہن ختم ہویا. ری میکس گولڈ ریئلٹی دے گولڈی کھمال لے کے آئے ہن ساؤتھ کیلڈن وچ پریمیم ریٹیل اتے آفس سپیس خریدن دا ایک ہور سنہرا موقع. پیش ہے کیلڈن کمرشل سینٹر, ہائی وے 10 اتے ہائی وے 410 دے پرائم انٹرسیکشن تے 15 acres وچ بن رہا ایک نواں کمرشل ڈویلپمنٹ. ریٹیل اتے آفس یونٹس ہن سیل لئی اویلیبل ہن. کیلڈن دی اس نویں کمرشل ڈیسٹینیشن وچ اپنی سپیس اج ہی پکی کرو. اپنی یونٹ اج ہی بک کرن لئی ساڈی ٹیم نال کانٹیکٹ کرو.
5: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏਬਰਾਮਟਨ ਕਾਲ 9059288557 ਅਨਾਜ ਮਾਰਟ
6: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
8: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558 ਕੈਲਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿਚ ਉਗਾਈਆਂ ਜਾਂਦੀਆਂ ਸਬਜ਼ੀਆਂ ਹਰੀਆਂ ਮਿਰਚਾਂ ਘੀਆ ਮਟਰ ਕੱਦੂ ਲੌਕੀ ਸ਼ਲਗਮ ਟਮਾਟਰ ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ ਗੰਦਲਾ ਵਾਲਾ ਬਣਿਆ ਬਣਿਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿਚ ਲਿਆ ਕੇ ਬਣਾ ਸਕਦੇ ਹੋ ਇਸ ਤੋਂ ਇਲਾਵਾ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈਜ਼ ਦੇ ਬਰਤਨ ਫੋਲਡਿੰਗ ਬੈਡ ਨਵਾਰੀ ਪਲੰਘ ਮੂੜੇ ਸਾਈਕਲ ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ ਏਅਰਪੋਰਟ ਐਂਡ ਮੇਫੀਲ ਔਰ ਕਾਲ 9058409000 ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜ਼ੀ ਫਾਰਮ
9: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
10: ਸਤਿ ਸ੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਨ੍ਹਾਂ ਚੋਣਾਂ ਵਿਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
11: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲਾਨਿੰਗ ਦੇ ਵਿਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ Authorized by the Harkirat Singh and Khushpal Singh Pawar campaigns.
8: Diamond and Diamonds Personal Injury Lawyers ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ ਕਸੂਰ ਤੁਹਾਡਾ ਹੈ ਜਾਂ ਨਹੀਂ ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ ਚੀਚੀਆਂ ਨਾ ਵੱਟੋ ਬਸ ਇੱਕ ਨਾਮ ਯਾਦ ਰੱਖੋ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 4165575010 ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ

0: Mataru Welding. Wow. Moose bumper. Deer bumper. Diesel tank lock. Trailer ramp. Tire rack. Trailer repair. Aluminium plate bumper.
1: Call Sunny Mataru.
2: 647-4606-0-6355.
1: Mataru Welding. Unit 1, 98 Rutherford.
3: Mataru Welding. Mataru Welding.
4: ਮੈਂ ਸੁਖਮਨ ਸਿੰਘ ਤੁਹਾਡਾ ਵਾਰਡ 9 ਐਂਡ 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ ਸਾਨੂੰ ਰੀਜਨਲ ਕਾਉਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘ ਕੈਂਪੇਨ
5: ਪੀਲ ਰੈਨੋਵੇਸ਼ਨ ਦਾ ਪੈਗਾਮ ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6746648 1847 ਵਾਸ਼ਰੂਮ ਸਪੈਸ਼ਲਿਸਟ ਟੀਮ
6: ہر گھر کی ایک ڈیمانڈ ہوتی ہے کہ اسے اور بھی خوبصورت بنانے کے لیے ایک سٹائلش فرنیچر چاہیے جب تلاش ہو ایسے فرنیچر کی تو یہاں آئیے سٹیونز فرنیچر جہاں آپ کو ملے گا بالکل سالڈ فرنیچر چاہے بیڈ سیٹ ہو سوفا سیٹ یا میٹریسز ایوری تھنگ سنس 1992 وزٹ ان سٹور فار مچ مور 2575 سٹیلز ایونیو ایسٹ برامٹن 9057900560 سٹیونز فرنیچر
7: پیل ریجنل کانس 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕਾਉਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-37-84 ਤੇ 416-895-84

0: नवंबर 5 से 8 तक मनाओ दिवाली ब्रार्स के साथ। हैप्पी दिवाली।
1: 2026 ब्रैम्पटन म्यूनिसिपल इलेक्शन सोमवार 26 अक्टूबर नु है। जे तुसी वोटिंग डे वाले दिन वोट नहीं पा सकदे तां तुसी एडवांस वोटिंग दे दिनां दौरान पहला वोट पा सकदे हो। एडवांस वोटिंग 9 10 11 16 अते 17 अक्टूबर नु होवेगी। वीकडेज विच वोटिंग दा समा दोपहर 12 बजे तों लैके रात दे 8 बजे तक होवेगा अते वीकेंड्स नु सवेरे 10 बजे तों लैके शाम नु 5 बजे तक तुसी ब्रैम्पटन विच किसी भी एडवांस वोटिंग लोकेशन ते वोट पा सकदे हो। वोट पाउन लई जे तुहानू वोटर नोटिस मिली है तां ओ अपने नाल लैके आओ, नाल ही अपनी पहचान दा सबूत आईडी लैके आओ जिस उत्ते तुहाडा नाम अते एड्रेस लिखिया होवे। जे तुहानू वोटर नोटिस नहीं मिली तां वोट पाउन लई अपनी आईडी नाल लैके आओ। तुसी उत्थे ही अपनी वोटर इन्फॉर्मेशन अपडेट कर सकदे हो जां अपनी वोटर इन्फॉर्मेशन एड करवा सकदे हो। वोटिंग लोकेशन, वोटर इन्फॉर्मेशन अते कैंडिडेट्स दी लिस्ट लई brampton.ca/brampton votes ते जाओ। ए मैसेज सिटी of Brampton wallo hai।
2: Real news, real impact, showing you real world। CJMR 1320, the voice of the city।
3: You're listening to CNN Toronto, Chawla News Network Toronto।
4: पंजाब दी शान राजनीति दा तुरा रियासती शहर पटियाला जिथों जुड़नगे साडे नाल गुरनाम सिंह अकीदा।
5: वेलकम चावला न्यूज नेटवर्क टोरंटो दी आईडीएस शाम दी महफिल नाल जुड़ बैठे तमाम श्रोतियां दर्शकां दा स्वागत है। साथ दे रहे ने मैडम मंजू सिक्का जी, टेक्नीशियन करन तुन्ना हॉटलाइन ते हाजिर ने पंजाब तों सरदार गुरनाम सिंह जी अकीदा। अकीदा साहब वेलकम, स्वागत है जी, एनु सत श्री अकाल।
6: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਾਰਿਆਂ ਸਰੋਤਿਆਂ ਨੂੰ ਜੀ, ਸਤਿ ਸ੍ਰੀ ਅਕਾਲ ਅੰਜੂ ਜੀ,
7: ਸਤਿ ਸ੍ਰੀ ਅਕਾਲ ਅਕੀਦਾ ਜੀ।
5: ਪ੍ਰੋਗਰਾਮ ਦੇ ਵਿਚ ਅਗਰ ਤੁਹਾਡਾ ਕੋਈ ਕੁਐਸਚਨ ਹੈ ਨੰਬਰ 905-813-1313 ਤੇ ਤੁਸੀਂ ਡਾਇਲ ਕਰਕੇ ਕੁਐਸਚਨ ਕਰ ਸਕਦੇ ਹੋ। ਆਓ ਅੰਜੂ ਜੀ ਲੈ ਕੇ ਹਾਜ਼ਰ ਨੇ
7: ਜੀ। ਅਕੀਦਾ ਜੀ ਬਿਲਕੁਲ ਉਸੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਜੋ ਕਿ ਇਸ ਵਕਤ ਕਾਫੀ ਇੰਡੀਆ ਦੇ ਵਿਚ ਹੋਟ ਟਾਪਿਕ ਚੱਲ ਰਿਹਾ ਹੈਗਾ। ਵਿਰੋਧੀ ਪਾਰਟੀਆਂ ਦੇ ਸਾਂਸਦ ਰਾਜਘਾਟ ਤੇ ਇਕੱਠੇ ਹੋਏ ਹੋਏ ਨੇ ਔਰ ਗੱਲ ਉਹੀ ਹੈਗੀ ਜੀ ਗਿਆਨੇਸ਼ਵਰ ਕੁਮਾਰ ਦੀ
6: ਰਾਜਘਾਟ ਤੇ। ਅਸਲ ਚ ਉਹ ਮਹਾਤਮਾ ਗਾਂਧੀ ਦੇ ਬੁੱਤ ਉੱਤੇ ਮੇਰੇ ਖਿਆਲ ਚ ਗਏ ਹੋਣੇ ਕੁਝ ਕਹਿਣ ਵਾਸਤੇ। ਰਾਹੁਲ ਗਾਂਧੀ ਨੇ ਜਿਵੇਂ ਕਿਹਾ ਕਿ ਬਾਪੂ ਨੂੰ, ਬਾਪੂ ਦੇ ਕੋਲੇ ਅਸੀਂ ਆਏ ਹਾਂ ਗਾਂਧੀ ਕੋਲੇ ਕਿ ਸਰਕਾਰ ਨੂੰ ਸਦਬੁੱਧੀ ਬਖਸ਼ੇ, ਤੇ ਦੂਜੇ ਪਾਸੇ ਭਾਜਪਾ ਦੇ ਆਗੂਆਂ ਨੇ ਇਹ ਗੱਲ ਆਖੀ ਆ, ਕਹਿੰਦੇ ਵੀ ਬਾਪੂ ਜੇ ਹੁੰਦੇ ਤਾਂ ਰਾਹੁਲ ਨੂੰ ਸਮਝਾਉਂਦੇ ਕਿ ਨਾਲੇ ਸਲਾਹ ਦਿੰਦੇ ਉਹਨਾਂ ਨੂੰ ਕਿ ਤੂੰ ਸਮਝਦਾਰ ਨਾਲ ਕੰਮ ਲੈ ਭਾਈ, ਵੀ ਕਿਉਂ ਅਜਿਹੇ ਕੰਮਾਂ ਚ ਪੈ ਗਿਆ ਤੂੰ, ਤੇ ਭਾਜਪਾ ਨੇ ਏਦਾਂ ਦਾ ਸਟੰਟ ਉਹਨਾਂ ਦਾ ਟੌਂਚ ਕੱਸਿਆ ਹੈਗਾ। ਤੇ ਕੱਲ ਸ਼ਾਂਤਮਈ ਧਰਨਾ ਹੋਇਆ ਰਾਜਘਾਟ ਦੇ ਵਿਚ, ਤੇ ਪਹਿਲਾਂ ਲਗਾਤਾਰ ਜਿਹੜੇ ਕਿ 14 ਘੰਟੇ ਤੋਂ ਰਾਹੁਲ ਗਾਂਧੀ 48 ਘੰਟਿਆਂ ਦੇ ਵਿਚ 14 ਘੰਟੇ ਰੋਡ ਤੇ ਰਹੇ ਆ। 48 ਘੰਟਿਆਂ ਦੇ ਵਿਚ ਰੋਟੀ ਵੀ ਰੋਡ ਤੇ ਖਾਧੀ ਆ, ਤੇ ਉਹਨਾਂ ਨੇ ਜਿਹੜਾ ਕਿ ਪੁਲਿਸ ਹਿਰਾਸਤ ਵਿਚ ਵੀ 3 ਵਾਰੀ ਰਹੇ ਹੋ, ਤੇ ਗਿਆਨੇਸ਼ ਕੁਮਾਰ ਦਾ ਅਸਤੀਫਾ ਮੰਗਿਆ ਜਾ ਰਿਹਾ। ਵਾਰ ਵਾਰ ਉਹਨਾਂ ਨੇ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਹਟਾਇਆ ਜਾਵੇ, ਗਣੇਸ਼ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਇਹ ਕਾਫੀ ਗੱਲ ਹੋਈ ਤੇ ਏਦਾਂ ਹੀ ਹੁੰਦਾ, 2-3 ਦਿਨਾਂ ਤੋਂ ਏਦਾਂ ਹੀ ਹੋ ਰਿਹਾ ਕਿ ਪਹਿਲਾਂ ਮਲਿਕਾਰਜੁਨ ਖੜਗੇ ਬੁਲਾਉਂਦੇ ਆ ਵਿਰੋਧੀ ਧਿਰ ਦੇ ਸਾਂਸਦਾਂ ਨੂੰ ਬੁਲਾ ਕੇ ਉਹਨਾਂ ਨੂੰ ਲੰਗਰ ਪਾਣੀ ਛਕਾਉਂਦੇ ਆ, ਦੁਪਹਿਰ ਦਾ ਖਾਣਾ ਖਿਲਾਉਂਦੇ ਆ, ਦੁਪਹਿਰ ਦਾ ਖਾਣਾ ਖਿਲਾਉਣ ਤੋਂ ਬਾਅਦ ਬੱਸਾਂ 'ਚ ਚੜ੍ਹਦੇ ਆ, ਬੱਸਾਂ 'ਤੇ ਚੜ੍ਹ ਕੇ ਫਿਰ ਉਹ ਆਪਣੀ ਰੈਲੀ ਵਾਲੀ ਥਾਂ 'ਤੇ ਪਹੁੰਚ ਜਾਂਦੇ ਆ। ਤੇ ਇਹ ਹੋ ਗਈ ਗੱਲ। ਤੇ ਦੂਜੀ ਗੱਲ, ਬੰਗਲੁਰੂ ਦੇ ਵਿਚ ਵੀ ਕੱਲ ਕਾਕਰੋਚ ਜਨਤਾ ਪਾਰਟੀ ਵੱਲੋਂ DPK ਦੇ ਅਗਵਾਈ ਵਿਚ ਗਿਆਨੇਸ਼ ਕੁਮਾਰ ਨੂੰ ਹਟਾਉਣ ਲਈ ਮੁਜ਼ਾਹਰਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ 10 ਤਰੀਕ ਨੂੰ ਤੁਸੀਂ ਪਹੁੰਚੋ ਜੰਤਰ ਮੰਤਰ ਉੱਤੇ। ਜੰਤਰ ਮੰਤਰ ਉੱਤੇ ਵੈਸੇ ਪਹਿਲਾਂ ਕੱਲ ਰਾਜਘਾਟ ਤੇ ਪਹੁੰਚੇ ਸੀਗੇ ਜਿਹੜੇ ਇਹ ਵਿਰੋਧੀ ਧਿਰ ਦੇ ਸਾਂਸਦ ਹੈਗੇ ਨੇ, ਪਰ ਜੰਤਰ ਮੰਤਰ ਤੇ ਇਹਨਾਂ ਦਾ ਵੀ ਕਬਜ਼ਾ, ਰਾਹੁਲ ਗਾਂਧੀ ਦੇ ਕਬਜ਼ਾ ਵੀ ਹੈਗਾ। ਜੰਤਰ ਮੰਤਰ ਤੇ ਇਹ ਵੀ ਆ ਜਾਣਗੇ 10 ਤਰੀਕ ਨੂੰ, ਜੰਤਰ ਮੰਤਰ ਤੇ ਕਾਫੀ ਰੌਲਾ ਪੈ ਜਾਣਾ। ਕੱਲ ਵੈਸੇ ਪੁਲਿਸ ਨੇ ਕੋਈ ਬਹੁਤੀ ਕਾਰਵਾਈ ਨਹੀਂ ਕੀਤੀ, ਰਾਜਘਾਟ ਤੇ ਬੈਠੇ ਹੋਏ ਜਿਹੜੇ ਉਹ ਸੀਗੇ ਸਾਂਸਦ, ਤੇ ਸ਼ਾਂਤੀ ਨਾਲ ਹੀ ਸਾਰਾ ਕੰਮ ਨਿਬੜਿਆ। ਪਰ ਕੱਲ ਕਾਕਰੋ ਜਨਤਾ ਪਾਰਟੀ ਨੇ ਕਰਨਾਟਕ ਦੇ ਵਿਚ ਜੋ ਬੰਗਲੁਰੂ ਦੇ ਵਿਚ ਕੀਤਾ, ਉਹਨਾਂ ਨੇ ਕਿਹਾ ਕਿ ਜਦੋਂ ਤੱਕ ਗਿਆਨੇਸ਼ ਕੁਮਾਰ ਅਸਤੀਫਾ ਨਹੀਂ ਦਿੰਦੇ ਉਦੋਂ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ। ਸਾਰੇ ਦੇਸ਼ ਨੂੰ ਉਹਨਾਂ ਨੇ ਸੱਦਾ ਦਿੱਤਾ। ਬਿਹਾਰ ਦੇ ਵਿਚ ਤੇਜਸਵੀ ਯਾਦਵ ਨੇ ਪ੍ਰਦਰਸ਼ਨ ਕੀਤਾ, ਗਿਆਨੇਸ਼ ਚੋਰ ਹੈ, ਮੋਦੀ ਸ਼ਾਹ ਨੂੰ ਹਟਾਉਣਾ ਜ਼ਰੂਰੀ ਹੈ, ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਕੱਲ ਤੇ ਪੰਜਾਬ ਦੇ ਵਿਚ ਵੀ ਧਰਨੇ ਪ੍ਰਦਰਸ਼ਨ ਹੋਏ ਨੇ ਇਸ ਨੂੰ ਲੈ ਕੇ ਕੁਝ ਇਲਾਕਿਆਂ ਦੇ ਵਿਚ ਤੇ ਹਰਿਆਣੇ ਦੇ ਵਿਚ ਤਾਂ ਬਹੁਤ ਥਾਵਾਂ ਤੇ ਹੋਏ ਨੇ ਹਰਿਆਣੇ ਵਿਚ ਤਾਂ ਕਾਂਗਰਸੀ ਆਪ ਚ ਹੀ ਲੜ ਪਏ ਹਰਿਆਣੇ ਵਿਚ ਤਾਂ ਭੁੱਕ ਇਲਾਕੇ ਦੇ ਵਿਚ ਤਾਂ ਕਾਂਗਰਸੀ ਆਪ ਚ ਧੱਕਾ ਮੁੱਕੀ ਹੋ ਗਏ ਤੇ ਉੱਥੇ ਗਿਆਨੇਸ਼ ਕੁਮਾਰ ਦੇ ਖਿਲਾਫ਼ ਲੜਾਈ ਮਸ਼ਵਰਾ ਕਰਦੇ ਹੋਏ ਤੇ ਇਸ ਤਰ੍ਹਾਂ ਚੱਲਦਾ ਰਿਹਾ ਕੰਮ ਜੀ। ਦਿੱਲੀ ਹਾਈ ਕੋਰਟ ਨੇ ਕੱਲ ਐਸ ਆਈ ਆਰ ਅਭਿਆਸ ਦੇ ਵਿਚ ਹੋਈਆਂ ਬੇਨਿਯਮਾਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਵਿਰੁੱਧ ਜੰਤਰ ਮੰਤਰ ਤੇ ਜੋ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗਣ ਵਾਲੀ ਇੰਡੀਅਨ ਯੂਥ ਕਾਂਗਰਸ ਦੀ ਪਟੀਸ਼ਨ ਹੈ ਉਸ ਤੇ ਸੁਣਵਾਈ ਕਰਨ ਲਈ ਉਹਨਾਂ ਨੇ ਸਹਿਮਤੀ ਪ੍ਰਗਟੀ ਆ। ਪਹਿਲਾਂ ਲੱਗਦਾ ਨਹੀਂ ਸੀਗਾ ਕਿ ਸਹਿਮਤ ਉਹ ਕਰਨਗੇ, ਕੱਲ ਉਹ ਸੁਣਵਾਈ ਕਰਨ ਵਾਸਤੇ ਸਹਿਮਤੀ ਪ੍ਰਗਟਾ ਦਿੱਤੀ ਸੀ। ਅੱਜ ਸੁਣਵਾਈ ਹੋਣ ਦੀ ਸੰਭਾਵਨਾ ਹੈਗੀ ਹੈ ਕਿ ਅੱਜ ਸੁਣਵਾਈ ਹੋਏਗੀ ਕਿ ਉੱਥੇ ਦੇਣਾ ਕਿ ਵੈਸੇ ਇਹਨਾਂ ਨੇ ਜਿਹੜੀ ਕਿ ਡੀਪੀਕੇ ਦੀ ਪਾਰਟੀ ਆ ਉਹ ਕਹਿੰਦੇ ਵੀ ਸਾਨੂੰ ਇਜਾਜ਼ਤ ਲੈਣ ਦੀ ਲੋੜ ਨਹੀਂ, ਇਹ ਅੰਗਰੇਜ਼ਾਂ ਦੇ ਸਮੇਂ ਦਾ ਜਿਹੜਾ ਤੁਸੀਂ ਸਾਡੇ ਉੱਤੇ ਥੋਪਿਆ ਹੋਇਆ ਕਾਨੂੰਨ ਇਹਨੂੰ ਰੱਦ ਕਰੋ, ਅਸੀਂ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ ਤੇ ਸਰਕਾਰ ਤੋਂ ਇਜਾਜ਼ਤ ਲੈਣੀ ਪੈਣੀ ਆ, ਇਹ ਕਿੱਥੋਂ ਆ ਗਿਆ, ਅਸੀਂ ਕਿਉਂ ਲਈਏ ਸਰਕਾਰ ਤੋਂ ਇਜਾਜ਼ਤ ਧਰਨੇ ਪ੍ਰਦਰਸ਼ਨ ਕਰਨਾ। ਅਸੀਂ ਉਹਨਾਂ ਨੂੰ ਇੰਟੀਮੇਸ਼ਨ ਦੇ ਰਹੇ ਹਾਂ ਕਿ ਭਾਈ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ, ਇਜਾਜ਼ਤ ਸਾਨੂੰ ਲੈਣ ਦੀ ਲੋੜ ਨਹੀਂ ਹੈਗੀ ਕਿਸੇ ਸਰਕਾਰ ਤੋਂ, ਕਿ ਸਰਕਾਰ ਤਾਂ ਅਸੀਂ ਵਿਰੋਧ ਚ ਕੰਮ ਕਰ ਰਹੇ ਹਾਂ, ਜੇ ਸਰਕਾਰ ਦੇ ਵਿਰੋਧੀ ਸਰਕਾਰ ਕਿਉਂ ਚਾਹੇਗੀ ਕਿ ਸਾਡੇ ਵਿਰੋਧ ਚ ਕੋਈ ਬੰਦਾ ਧਰਨਾ ਪ੍ਰਦਰਸ਼ਨ ਕਰੇ, ਉਹ ਸਾਨੂੰ ਕਿਉਂ ਇਜਾਜ਼ਤ ਦੇਗੀ, ਇਸ ਕਰਕੇ ਸਾਨੂੰ ਇਜਾਜ਼ਤ ਲੈਣ ਦੀ ਲੋੜ ਨਹੀਂ ਹੈਗੀ।
5: ਮੇਰੇ ਨਾਲ ਕਾਲਰ ਨੇ ਵੈਸੇ ਤੁਸੀਂ ਗੱਲ ਕਹਿ ਕੇ ਉਹ ਮਹਾਤਮਾ ਗਾਂਧੀ ਦੀ ਸਮਾਧ ਤੇ ਗਏ ਤੇ ਬੀਜੇਪੀ ਨੇ ਕਿਹਾ ਕਿ ਜੇ ਉਹ ਹੁੰਦੇ ਤਾਂ ਬਾਪੂ ਇਹਨਾਂ ਨੂੰ ਕਹਿੰਦੇ ਕਿ ਇਹਨਾਂ ਨੂੰ ਸਮਤ ਬਖਸ਼ੇ ਵੀ ਚੰਗੇ ਕੰਮ ਕਰ, ਤੇ ਗਾਂਧੀ ਹੁੰਦੇ ਤਾਂ ਫਿਰ ਗਿਆਨੇਸ਼ਵਰ ਨੂੰ ਵੀ ਕਹਿੰਦੇ ਵੀ ਚੰਗੇ ਕੰਮ ਕਰ। ਹੈ ਹੁਣ ਜੋ ਧਾਰਾ ਉਹ ਜਿਹੜਾ ਬਿੱਲ ਸੀ ਜਿਹੜਾ 6 ਨੰਬਰ ਜਿਹੜਾ ਕਾਲਮ ਉਸ ਵਾਪਸ ਲਿਆ ਤੇ ਉਦੋਂ ਹੀ ਹਾਂਜੀ ਸੋਝੀ ਬੋਝੀ ਨਾ ਕਰ 13 ਕਰੋੜ ਦਾ ਨਾਂ ਕੱਟ ਕੇ ਤੁਸੀਂ ਸਾਈਡ ਤੇ ਰੱਖ ਦਿੱਤਾ। ਜਿਸ ਵੀ ਸੂਬੇ ਦੇ ਵਿਚ ਜਾਂਦੇ ਜਿੱਥੇ ਤੁਸੀਂ ਸਰਕਾਰ ਬਣਾਉਣੀ ਹੈ 13 ਕਰੋੜ ਲੋਕਾਂ ਨੂੰ ਤੁਸੀਂ ਮਨਫੀ ਕਰਤਾ ਗਿਣਤੀ ਦੇ ਵਿਚ ਹੀ ਤੇ 6 ਮਹੀਨੇ ਪਹਿਲਾਂ ਚੋਣਾਂ ਹੋਈਆਂ ਤੇ ਉਦੋਂ ਉਹ ਵੈਲਿਡ ਸਨ ਤੇ ਜਦੋਂ ਤੁਸੀਂ ਸੂਬਿਆਂ ਦੀਆਂ ਸਰਕਾਰਾਂ ਬਣਾਉਣੀਆਂ ਨੇ ਤੇ ਉਨ੍ਹਾਂ ਨੂੰ ਤੁਸੀਂ ਲਾਈਨ ਚੋਂ ਬਾਹਰ ਕੱਢ ਕੇ ਬਾਹਰ ਮਾਰਿਆ ਤੇ ਜੇਕਰ ਮਹਾਤਮਾ ਜੀ ਹੁੰਦੇ ਤਾਂ ਫਿਰ ਗਿਆਨੇਸ਼ਵਰ ਨੂੰ ਵੀ ਤਾਂ ਸਮਤ ਬਖਸ਼ਣ ਦੀ ਗੱਲ ਕਰਦੇ ਹੀ ਨਾ।
6: ਮੈਂ ਨਾ ਟੀਵੀ
5: ਅੱਛਾ ਗੱਲ ਆ ਜੀ ਜੀ ਪਲੀਜ਼
6: ਡਿਬੇਟ ਸੁਣ ਰਿਹਾ ਸੀ ਮੈਂ ਉਹਦੇ ਵਿਚ ਨਾ 4 ਐਡੀਟਰ ਸੀਗੇ ਟੀਵੀ ਚੈਨਲਾਂ ਦੇ
5: ਜੀ ਜੀ
6: ਬਜ਼ੁਰਗ ਸੀਗੇ ਉਮਰ ਦਰਾਜ ਸੀਗੇ ਕਾਫੀ ਸਿਆਣੇ ਵੀ ਲੱਗਦੇ ਸੀ ਮੈਨੂੰ ਉਹ ਉਹ ਪੁੱਛ ਰਹੇ ਨੇ ਇਹਨੂੰ ਡੀਪੀਕੇ ਦੀ ਪਾਰਟੀ ਵਾਲੇ ਇੱਕੋ ਬੰਦਾ ਘੇਰ ਕੇ ਉਹਨਾਂ ਨੇ ਇੱਕ ਬੰਦੇ ਨੂੰ ਸਵਾਲ ਜਵਾਬ ਕਰ ਰਹੇ ਨੇ ਤੇ ਉਹ ਪੁੱਛ ਰਹੇ ਨੇ ਕਿ ਤੁਸੀਂ ਦੱਸੋ ਜੀ ਕਿ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਅੱਜ ਤੱਕ ਕੋਈ ਜਿਹਦੀ ਵੋਟ ਕੱਟੀ ਗਈ ਹੋਵੇ ਤੇ ਕਿਸੇ ਨੇ ਕਿਹਾ ਹੋਵੇ ਵੋਟ ਕੱਟੀ ਗਈ ਹੈ ਮੇਰੀ ਤੁਹਾਨੂੰ ਕਿੱਥੋਂ ਬੰਦੇ ਮਿਲ ਗਏ ਉਹ ਵੋਟ ਕੱਟੀ ਹੋਈ ਦੇ ਡੀਪੀਕੇ ਦੇ ਬੰਦੇ ਨੂੰ ਕਿਹਾ ਉਹਨੇ ਉਹ ਕਹਿੰਦੇ ਜੀ ਕਮਾਲ ਦੀ ਗੱਲ ਆ ਤੁਸੀਂ ਸਾਡੇ ਉੱਥੇ ਰੈਲੀ ਚ ਅਸੀਂ ਆਏ ਸੀਗੇ ਰੈਲੀ ਵਿਚ ਕਹਿੰਦੇ ਹਜ਼ਾਰਾਂ ਲੋਕ ਸਾਡੇ ਕੋਲ ਆ ਗਏ ਜੀ ਮੇਰੀ ਵੋਟ ਕੱਟੀ ਗਈ ਮੇਰੀ ਵੋਟ ਕੱਟੀ ਗਈ ਜੇ ਤੁਹਾਨੂੰ ਐਡੀਟਰਾਂ ਨੂੰ ਨਜ਼ਰ ਨਹੀਂ ਆ ਰਿਹਾ ਟੀਵੀ ਚੈਨਲ ਵਾਲਿਆਂ ਨੂੰ ਜੇ ਬੀਜੇਪੀ ਵਾਲ ਨਜ਼ਰ ਨਹੀਂ ਆ ਰਿਹਾ ਤੇ ਜੇ ਗਿਆਨੇਸ਼ ਕੁਮਾਰ ਨਜ਼ਰ ਨਹੀਂ ਆ ਰਿਹਾ ਵੋਟ ਕੱਟਣ ਵਾਲੇ ਬੰਦਿਆਂ ਦਾ ਆ ਜਾਓ ਕਹਿੰਦੇ 10 ਤਰੀਕ ਨੂੰ ਉੱਥੇ ਫਿਰ 10 ਨੂੰ ਫੇਰ ਆਉਣਗੇ ਮਤਲਬ ਕਿ ਇਹ ਤਾਂ ਐਡੀਟਰ ਵੀ ਉਹਨਾਂ ਦੀ ਪੱਖ ਪੂਰ ਰਹੇ ਨਾ ਜੀ ਟੀਵੀ ਚੈਨਲਾਂ ਦੇ
5: ਤੁਸੀਂ ਇਹ ਦੇਖੋ ਕਿ ਬੰਦਾ ਘਰੋਂ ਨਿਕਲਦਾ ਤੇ ਉਹਨੂੰ ਭੁੱਖ ਲੱਗਣੀ ਹੈ ਤੇ ਜਦੋਂ ਦੀਪੀਕੇ ਦਾ ਸਾਥੀ ਬਰਗਰ ਖਾਂਦਾ ਸੀ ਉਦੋਂ ਇਹਨਾਂ ਨੇ ਮੁੱਦਾ ਚੱਕ ਲਿਆ ਉਹ ਤਾਂ ਦੇਖ ਪਿਆ ਇਹਨਾਂ ਨੂੰ ਬਰਗਰ ਖਾਂਦਾ ਔਰ ਰਾਹੁਲ ਗਾਂਧੀ ਬਰਗਰ ਖਾਂਦਾ ਦੇਖ ਗਿਆ ਮੈਨੂੰ 30 ਸਾਲ ਹੋ ਗਏ ਨੇ ਕੈਨੇਡਾ ਦੇ ਵਿਚ ਇੱਥੇ ਵੱਡੇ ਵੱਡੇ ਮਾਧਿਅਮ ਦੇਖਦਿਆਂ ਨੂੰ ਹਾਂਜੀ ਕਦੇ ਆਪੋਜੀਸ਼ਨ ਦਾ ਨੇਤਾ ਇਹੋ ਜਿਹੀ ਇੰਨੀ ਘਟੀਆ ਕਵਰੇਜ ਨਹੀਂ ਸਾਡੇ ਮੀਡੀਆ ਨੇ ਇੱਥੇ ਕੀਤੀ ਸਾਡੇ ਪੰਜਾਬੀ ਮੀਡੀਆ ਨੂੰ ਛੱਡ ਕੇ ਸਾਡੇ ਪੰਜਾਬੀ ਮੀਡੀਆ ਮੈਂ ਭਾਰਤੀ ਮੀਡੀਆ ਦੀ ਨਹੀਂ ਗੱਲ ਕਰ ਰਿਹਾ ਮੈਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕਰ ਰਿਹਾ ਕਦੀ ਨਹੀਂ ਕਿ ਜੀ ਉਹ ਖਾਣਾ ਖਾ ਰਹੇ ਵਹਾਂ ਸੇ ਮੰਗਾਇਆ ਜੀ ਉਸਨੇ ਜੇ ਬਰਗਰ ਖਾ ਰਿਹਾ ਉਹ ਕਰ ਰਿਹਾ ਭੁੱਖ ਲੱਗੀ ਹੈ ਯਾਰ ਬੰਦਾ ਉਹ ਤੁਸੀਂ ਆਪਣੇ ਬੈਠੇ ਹੋਏ ਆਫਿਸ ਦੇ ਵਿਚ ਤੁਸੀਂ ਲੰਚ ਨਹੀਂ ਕਰਦੇ ਤੁਸੀਂ ਡਿਨਰ ਨਹੀਂ ਕਰਦੇ ਤੁਸੀਂ ਬ੍ਰੇਕਫਾਸਟ ਨਹੀਂ ਕਰਦੇ ਕਿਉਂ ਜੀ
7: ਬਿਲਕੁਲ
5: ਅਸੀਂ ਨਹੀਂ ਕਰਦੇ ਮੀਡੀਆ ਵਾਲੇ ਕੀ ਗੱਲ ਅਸੀਂ ਮਤਲਬ ਉੱਤੋਂ ਉਤਰੇ ਹਾਂ ਬਰਗਰ ਮੈਨੂੰ ਨੀ ਪਤਾ ਕਿੱਥੋਂ ਆਇਆ ਕਿਵੇਂ ਆਇਆ ਪਰ ਮੈਂ ਮਤਲਬ ਵੇਖ ਰਿਹਾ ਸੀਗਾ ਸੋਸ਼ਲ ਨੈਟਵਰਕ ਤੇ ਇੰਨਾ ਜਲੂਸ ਮੀਡੀਆ ਦਾ ਕੱਢ ਕੇ ਰੱਖਤਾ ਨਾ ਵਰਲਡ ਵਾਈਡ ਕੋਈ ਬੁੱਧੀਜੀਵੀ ਸਾਡੇ ਭਾਰਤੀ ਮੀਡੀਆ ਤੇ ਹੱਸਦਾ ਹੀ ਹੋਣਾ ਪਰ ਖੈਰ ਉਹ ਇੱਕ ਨੇਹਾ ਬੋਰਾ ਖਿੱਚ ਰਹੀ ਇਹਨਾਂ ਨੂੰ ਕਿ 70-70 ਕਰੋੜ ਦੇ ਬੰਗਲੇ ਜੇ ਇਹਨਾਂ ਨੂੰ ਮਿਲ ਰਹੇ ਨੇ ਤੇ ਫੇਰ ਤਾਂ ਬਈ ਇਹਨਾਂ ਨੇ ਬੋਲੀ ਇਹਨਾਂ ਦੀ ਬੋਲਣੀ ਹੈ ਨਾ ਖੈਰ ਪਹਿਲਾਂ ਕਾਲਰ ਨੇ 9058131320 ਗਰੋ ਪੱਤਰਕਾਰੀ ਤੁਸੀਂ ਪਰ ਦੋਨੋਂ ਪਾਸਿਆਂ ਤੋਂ ਹੋਣੀ ਚਾਹੀਦੀ ਆ ਹਾਂਜੀ ਵਿਰੋਧੀ ਧਿਰ ਦਾ ਵੀ ਉਹਨਾਂ ਹੱਕ ਉਹਨੂੰ ਦਿਖਾਉਣਾ ਚਾਹੀਦਾ। 9058131320 ਵੈਲਕਮ ਜੀ ਹੈਲੋ 7261 ਤੁਸੀਂ ਕਾਲ ਕਰਦੇ ਹੁੰਦੇ ਹੋ ਤਾਂ ਪਲੀਜ਼ ਹੋਲਡ ਕਰ ਲਿਆ ਕਰੋ, ਜੇ ਤੁਸੀਂ ਸੁਣਨ ਵਾਸਤੇ ਕਾਲ ਕਰਦੇ ਹੋ ਤਾਂ ਬਈ ਸੇਮ ਹੀ ਨੰਬਰ ਹੈ 6479101320 ਤੇ ਡਾਇਲ ਕਰਕੇ ਤੁਸੀਂ ਸੁਣ ਸਕਦੇ ਹੋ। ਨਾਨਾ ਪਾਟੇਕਰ ਗੱਲਾਂ ਪਾਟੇਕਰ ਸਾਹਿਬ ਦੀਆਂ ਯਾਦ ਰਹਿਣਗੀਆਂ ਕਿਉਂਕਿ ਡਿਜੀਟਲ ਯੁੱਗ ਦਾ ਹੀ ਜ਼ਮਾਨਾ, ਫਿਲਮਾਂ ਚ ਵਿੱਚ ਕੰਮ ਹੀ ਕੀਤਾ ਉਹਨਾਂ ਨੇ, ਬਹੁਤ ਵਧੀਆ ਤਰੀਕੇ ਨਾਲ ਐਕਟਿੰਗ ਕੀਤੀ, ਇੱਕ ਮੱਛਰ ਸਾਲਾ ਆਦਮੀ ਕੋ ਹੀ ਜਿਹੜਾ ਬਣਾ ਦਿੱਤਾ। ਹਾਂਜੀ ਕਿਦਾ ਸਾਹਿਬ ਸ਼ਤਰੂਘਨ ਸਿਨਹਾ ਦਾ ਇੱਕ ਮਸ਼ਹੂਰ ਸੀਗਾ ਉਹ ਜਿਹੜਾ ਮਤਲਬ ਡਾਇਲੋਗ ਤੇ ਉਹਨਾਂ ਦਾ ਡਾਇਲੋਗ ਤੇ ਫਿਰ ਨਾਨਾ ਪਾਟੇਕਰ ਫਿਲਮਾਂ ਦੇ ਵਿੱਚ ਡਾਇਲੋਗ ਬੁਜੀ ਕੋ ਰਾ ਕਹਿਤੇ ਹੈ ਹਾਂਜੀ ਸਮਥਿੰਗ ਲਾਈਕ ਉਸ ਤੇ ਬਣੇ ਬਾਰੂਦ ਕੋ ਵਿਸ਼ਵਨਾਥ ਕਹਿਤੇ ਜਲੀ ਕੋ ਆ ਕਹਿਤੇ ਹੈ ਬੁਜੀ ਕੋ ਰਾ ਕਹਿਤੇ ਸਮਥਿੰਗ ਲਾਈਕ ਉਹ ਮਸ਼ਹੂਰ ਰਿਹਾ। ਨਾਨਾ ਪਾਟੇਕਰ ਦਾ ਇੱਕ ਜਿਹੜਾ ਮਤਲਬ ਜਦੋਂ ਚੱਲਿਆ ਬੜਾ ਚਰਚਾ ਦੇ ਵਿੱਚ ਰਿਹਾ ਹਾਂਜੀ, ਪਰ ਕਹਿੰਦੇ ਇੱਕ ਦੋ ਚਾਰ ਦਿਨ ਪਹਿਲਾਂ ਉਹਨੇ ਇੱਕ ਸ਼ਬਦ ਬੋਲੇ ਸੀ ਜੋ ਅੱਜ ਸਾਰੀ ਥਾਵਾਂ ਤੇ ਉੱਤੇ ਉਹਨਾਂ ਸ਼ਬਦਾਂ ਨੂੰ ਦੁਹਰਾਇਆ ਜਾ ਰਿਹਾ। ਸ਼ਬਦ ਤਾਂ ਵੈਸੇ ਪਹਿਲਾਂ ਦੇ ਵੀ ਪਤਾ ਨਹੀਂ ਅਸੀਂ ਕਿਹੜੇ ਵੇਲੇ ਜਾਣਾ, ਕਿੱਥੋਂ ਜਾਣਾ, ਕਿੱਥੇ ਜਾਣਾ, ਕਿਹੜੇ ਵੇਲੇ ਸਾਨੂੰ ਲੈ ਕੇ ਜਾਣਾ ਉਸ ਹੋਣੀ ਨੇ, ਹਮ ਸਭੀ ਕੋ ਇੱਕ ਦਿਨ ਜਾਣਾ ਹੈ ਪੱਕਾ ਪਤਾ, ਰਾਮ ਗਿਓ ਰਾਵਣ ਗਿਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਕਿ ਥਿਰ ਕਿਛ ਨਹੀਂ ਸੁਪਨੇ ਜਿਉਂ ਸੰਸਾਰ, ਸਾਡੀ ਬਾਣੀ ਕਹਿੰਦੀ ਹੈ। ਪਤਾ ਨਹੀਂ ਮੈਂ ਕੱਲ ਯਹਾਂ ਰਹੂੰਗਾ ਜਾਂ ਨਹੀਂ। ਜਦੋਂ ਸੁਰਜੀਤ ਬਿੰਦਰਖੀਆ ਸਾਹਿਬ ਗਏ ਸੀਗੇ ਉਹਨਾਂ ਨੇ ਇੱਕ ਪਹਿਲਾਂ ਗੀਤ ਰਿਕਾਰਡ ਕਰਾਇਆ, ਥੋੜੇ ਦਿਨਾਂ ਬਾਅਦ ਚਲੇ ਗਏ, ਮੈਂ ਤਿੜਕੇ ਘੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ, ਹਨਾ। ਸੋ ਚਾਹੇ ਤੁਹਾਨੂੰ ਯਾਦ ਹੋਊਗਾ ਉਹਨਾਂ ਦੇ ਮਰਨ ਤੋਂ ਕੁਝ ਦਿਨ ਪਹਿਲਾਂ ਗੀਤ ਆਇਆ ਸੀਗਾ ਸੁਰਜੀਤ ਬਿੰਦਰਖੀਆ ਸਾਹਿਬ ਦਾ। ਨਾਨਾ ਪਾਟੇਕਰ ਸਾਹਿਬ ਆਪਣੀ ਯਾਦਾਂ ਛੱਡ ਗਏ ਨੇ, ਦੁਨੀਆਂ ਯਾਦ ਕਰ ਰਹੀ ਹੈ ਉਹਨਾਂ ਨੂੰ, ਕੀ ਕਹਿਣਾ ਚਾਹੋਗੇ?
6: ਹਾਂ ਤੈਰਕ ਸਾਹਿਬ, ਨਾਨਾ ਪਾਟੇਕਰ ਤਾਂ ਮੇਰਾ ਫੇਵਰੇਟ ਹੀਰੋ ਸੀਗਾ ਤੇ ਉਸ ਬੰਦੇ ਨੇ ਫਿਲਮ ਇੰਡਸਟਰੀ ਵਿਚ ਆ ਕੇ ਇੰਡਸਟਰੀ ਦਾ ਰੂਪ ਰੇਖਾ ਸੀਗੀ ਉਹ ਚੇਂਜ ਕੀਤੀ। ਉਸ ਬੰਦੇ ਨੇ ਕਾਲੇ ਰੰਗ ਦਾ ਸੀਗਾ, ਮਤਲਬ ਕਿ ਬਹੁਤ ਸੋਹਣਾ ਸੀਗਾ ਦੇਖਣ ਨੂੰ ਤੇ ਕਾਲੇ ਰੰਗ ਦਾ ਸੀਗਾ, ਬੁੱਲ ਵੀ ਕਾਲੇ ਸੀਗੇ, ਪਰ ਜਦੋਂ ਡਾਇਲਾਗ ਬੋਲਦਾ ਸੀ ਬੰਦਾ ਉਹ ਤਾਂ ਉਸ ਬੰਦੇ ਦੀ ਡਾਇਲਾਗ ਬੋਲਣ ਦੀ ਪ੍ਰਕਿਰਿਆ, ਜਦੋਂ ਨਾ ਜਦੋਂ ਦਰਬਾਰ ਸਾਹਿਬ ਆਏ ਨਾ ਅੰਮ੍ਰਿਤਸਰ ਦੇ ਵਿੱਚ ਚਾਵਲਾ ਸਾਹਿਬ ਨਾਨਾ ਪਾਟੇਕਰ, ਉਹਨਾਂ ਨੇ ਦੇਖਿਆ, ਦੇਖ ਕੇ ਉਹਨਾਂ ਨੇ ਕਿਹਾ ਆਈ ਲਵ ਪੰਜਾਬੀ, ਆਈ ਲਵ, ਮੈਂ ਭਾਗਾਂ ਵਾਲਾ ਬੰਦਾ ਹੈਗਾ ਕਿ ਮੈਂ ਇਸ ਦਰਬਾਰ ਸਾਹਿਬ ਦੇ ਵਿੱਚ ਆ ਸਕਿਆ। ਉਸਨੇ ਬਹੁਤ ਤਾਰੀਫ ਕੀਤੀ ਸੀ ਦਰਬਾਰ ਸਾਹਿਬ ਦੀ ਤੇ ਪੰਜਾਬੀਆਂ ਨੇ ਬਹੁਤ ਤਾਰੀਫ ਕੀਤੀ ਸੀਗੀ ਤੇ ਉਹ ਸਮਾਂ ਮੇਰੇ ਕੱਲ ਵੀ ਯਾਦ ਆਇਆ ਜਦੋਂ ਉਹ ਚਲੇ ਗਏ ਯਾਰ ਪੰਜਾਬ ਚ ਵੀ ਆ ਕੇ ਉਹਨਾਂ ਨੇ ਇਹ ਗੱਲ ਆਖੀ ਸੀਗੀ, ਨਹੀਂ ਤਾਂ ਬੰਦੇ ਇੱਥੇ ਆ ਕੇ ਪਤਾ ਨੀ ਕਿਹੜਾ ਕੁਛ ਬੋਲੀ ਜਾਂਦੇ ਆ। ਤੇ ਨਾਨਾ ਪਾਟੇਕਰ ਤੁਹਾਡੀ ਗੱਲ ਸਹੀ ਆ ਵੀ ਇੱਕ ਮੱਛਰ ਆਦਮੀ ਕੋਈ ਜਿਹੜਾ ਬਣਾ ਦਿੱਤਾ ਇਹ ਕਾਫੀ ਜਸਵੰਤ ਫਿਲਮ ਦੇ ਵਿੱਚ ਇਹਦਾ ਕਾਫੀ ਬੜਾ ਡਾਇਲਾਗ ਸੀਗੇ ਤੇ ਹੋਰ ਕਈ ਸਾਰੀਆਂ ਫਿਲਮਾਂ ਇਹਨਾਂ ਨੇ ਅੰਗਾਰ ਵਰਗੀਆਂ ਫਿਲਮਾਂ ਇਹਨਾਂ ਨੇ ਕੀਤੀਆਂ ਜਿੱਥੇ ਸੀਰੀਅਸ ਰੋਲ ਕੀਤੇ ਉੱਥੇ ਕਾਂਧਾ ਲੈ ਲਓ ਵਾਲੇ ਵੀ ਵਰਗੇ ਵੀ ਕਮੇਡੀ ਰੋਲ ਕਰਕੇ ਵੀ ਕਮੇਡੀਅਨ ਦੇ ਤੌਰ ਤੇ ਵੀ ਉਸਨੇ ਆਪਣਾ ਥਾਂ ਬਣਾਈ। ਨਾਨਾ ਪਾਟੇਕਰ ਦੀਆਂ ਗੱਲਾਂ ਬਹੁਤ ਕੀਤੀਆਂ ਜਾ ਸਕਦੇ ਚਾਵਲਾ ਸਾਹਿਬ, ਨਾਨਾ ਪਾਟੇਕਰ ਇੱਕ ਬਹੁਤ ਵੱਡਾ ਐਕਟਰ ਸੀਗਾ ਤੇ ਇਸ ਬੰਦੇ ਨੇ ਆਪਣੀ ਸਾਰੀ ਪ੍ਰੋਪਰਟੀ ਪਿੰਡ ਵਾਲਿਆਂ ਦੇ ਨਾਂ ਕਰਤੀ ਹੈ, ਪਹਿਲਾਂ ਹੀ ਕਰਤੀ ਆਪਣੇ ਪਿੰਡ ਵਾਲਿਆਂ ਦੇ ਨਾਂ ਤੇ ਆਪਣੀ ਸਾਰੀ ਪ੍ਰੋਪਰਟੀ ਤੇ ਪਿੰਡ ਦੇ ਵਿੱਚ ਇਹਨੇ ਬਹੁਤ ਵੱਡਾ ਇੱਕ ਸਿਸਟਮ ਸੈੱਟ ਕੀਤਾ ਜਿਹੜਾ ਕਿ ਪਿੰਡ ਵਾਲੇ ਨੂੰ ਰੁਜ਼ਗਾਰ ਦਿੱਤਾ ਤੇ ਪਿੰਡ ਵਾਲੇ ਨੂੰ ਔਰਗੈਨਿਕ ਖੇਤੀ ਵਾਲੇ ਪਾਸੇ ਨੂੰ ਲੈ ਕੇ ਗਿਆ ਬੰਦਾ ਤੇ ਇਸ ਬੰਦੇ ਨੇ ਬਹੁਤ ਮਤਲਬ ਕਿ ਸਿੰਪਲ ਗੱਲ ਨੀ ਕੀਤੀ, ਅਸਲ ਚ ਮੈਨੂੰ ਨੀ ਪਤਾ ਸੀਗਾ ਵੀ ਏਦਾਂ ਦਾ ਕੰਮ ਵੀ ਕਰਦਾ ਬੰਦਾ ਹੈ। ਇਹ ਅਸਲ ਚ KBC ਵਿੱਚ ਜਿਹੜਾ ਕਿ ਨਾ ਕੌਣ ਬਣਿਆ ਕਰੋੜਪਤੀ ਵਿੱਚ ਆਇਆ ਸੀ ਇੱਕ ਵਾਰੀ, ਉਹਦੇ ਵਿੱਚ ਇਸ ਬੰਦੇ ਨੇ ਕਾਫੀ ਖੁਲਾਸੇ ਕੀਤੇ ਸੀ ਆਪਣੇ ਪਿੰਡ ਬਾਰੇ ਵੀ ਮੈਂ ਤਾਂ ਇਹ ਕੰਮ ਕਰਨਾ, ਮੈਂ ਉੱਥੇ ਹੀ ਰਹਿਣਾ ਚਾਹੁੰਦਾ। ਉਹਦਾ ਮਨ ਸੀਗਾ ਕਿ ਮੈਂ ਕਦੇ ਉੱਤਰਾਖੰਡ ਦੇ ਵਿੱਚ ਘਰ ਪਾਵਾਂ, ਉੱਥੇ ਮੈਂ ਇਹੋ ਜਿਹੇ ਕੰਮ ਕਰਾਂ, ਪਰ ਉਹ ਨਹੀਂ ਉੱਤਰਾਖੰਡ ਵਿੱਚ ਘਰ ਉਹ ਨਹੀਂ ਪਾ ਸਕਿਆ, ਨਹੀਂ ਜਾ ਸਕਿਆ ਉੱਥੇ।
5: ਤਮੰਨਾ ਹੁੰਦੀਆਂ ਨੇ ਜੀ, ਤੁਸੀਂ ਸਾਡੇ ਬਹੁਤ ਸਾਰੇ NRI ਜਿਹੜੇ ਚੰਗੇ ਇੱਥੇ ਸੈਟਲ ਨੇ ਨਾ ਜਿਹੜੇ, ਉਹਨਾਂ ਦੀ ਮਨ ਦੀ ਕਿਤੇ ਤੁਸੀਂ ਪੁੱਛ ਕੇ ਵੇਖੋ ਨਾ ਭਾਵਨਾ, ਅਸੀਂ ਇੱਕ ਦੂਜੇ ਨਾਲ ਕਦੇ ਗੱਲ ਕਰਦੇ ਕਹਿੰਦੇ ਯਾਰ ਹੁਣ ਬਹੁਤ ਹੋ ਗਿਆ ਨਾ ਪਿੰਡ ਜਾ ਕੇ ਨਾ ਕੁਝ ਚੰਗਾ ਜਿਹਾ ਆਪਣੇ ਇਲਾਕੇ ਦੇ ਵਿੱਚ ਕੰਮ ਕਰਨ ਨੂੰ ਦਿਲ ਕਰਦਾ, ਬੜੇ ਪੈਸੇ ਕਮਾਲੇ ਨੇ, ਬੜਾ ਕੁਝ ਕਰਦਾ, ਹੁਣ ਦਿਲ ਕਰਦਾ ਉੱਥੇ ਚਲੀਏ, ਪਰ ਉੱਥੇ ਸਾਨੂੰ ਦਿਖਾਈ ਕੁਝ ਨਹੀਂ ਦਿੰਦਾ, ਅੱਗੇ ਉਹ ਵੀ ਕਹਿ ਦਿੰਦੇ ਆ ਹਾਂਜੀ ਮੈਂ ਪੰਜਾਬ ਦੀ ਗੱਲ ਕਰ ਰਿਹਾ, ਉੱਥੇ ਕੋਈ ਦਿਖਾਈ ਕੋਈ ਨਹੀਂ ਦਿੰਦਾ, ਸਾਥੀ ਤੁਰ ਗਏ, ਦੁਨੀਆ ਉੱਥੇ ਬਦਲ ਗਈ ਆ, ਜਦੋਂ ਇੱਥੋਂ ਜਾਂਦੇ ਨੇ ਉੱਥੇ ਕਿਸੇ ਕੋਲ ਟਾਈਮ ਹੀ ਹੈ ਨਹੀਂ, ਤੇ ਉੱਥੇ ਫਿਰ ਉਹ ਜਿਹੜਾ ਐਕਸਪੀਰੀਅੰਸ ਹੁੰਦਾ ਨਾ ਉਹਨਾਂ ਨੂੰ, ਉਹ ਇੱਥੇ ਆ ਕੇ ਫਿਰ ਕਹਿੰਦੇ ਚੱਲ ਕੋਈ ਨਹੀਂ ਯਾਰ ਇੱਥੇ ਠੀਕ ਆ, ਬੜਾ ਕੁਝ ਇਹ ਇਥੋਂ ਦੇ ਐਨ ਆਈ ਜਿਹੜੇ ਸੈੱਟ ਨੇ ਕੁਝ ਕਰਦੇ ਵੀ ਨੇ, ਡੈਫੀਨੇਟਲੀ ਕੋਈ 100% ਕਰਦੇ।
6: ਚਲੋ ਸਰ, ਮੇਰਾ ਪਿੰਡ ਨਾ ਜੀ ਮਤਲਬ ਪੁਆਧੀ ਖੇਤਰ ਦਾ ਪਿੰਡ ਹੈ, ਹਰਿਆਣੇ ਤੋਂ ਥੋੜੀ ਜਿਹੀ ਦੂਰ ਬਾਰਡਰ ਤੇ ਪੈਂਦਾ, ਪਛੜੇ ਹੋਏ ਇਲਾਕੇ ਦਾ ਪਿੰਡ ਆ ਮੇਰਾ। ਉੱਥੇ ਮਤਲਬ ਕਿ ਵੀ ਕੋਈ ਏਡਾ ਲੋਕਾਂ ਦੇ ਵਿੱਚ ਵਿਚਾਰਾਂ ਚ ਬਹੁਤੀ ਸਮਝ ਵੀ ਨੀ ਹੈਗੀ। ਤੇ ਮੇਰੇ ਕੋਲ ਨਾ ਇੱਕ ਵਾਰੀ ਜਸਪਾਲ ਸਿੰਘ ਹੁੰਦੇ ਸੀ ਬਾਈ ਚਾਂਸਲਰ ਪੰਜਾਬੀ ਯੂਨੀਵਰਸਿਟੀ ਦੇ, ਤੇ ਉਹ ਉਹਨਾਂ ਨਾਲ ਮੇਰੀ ਚੰਗੀ ਦੋਸਤੀ ਮਿੱਤਰਤਾ ਸੀਗੀ। ਤੇ ਉਹਨਾਂ ਨੇ ਯੂਜੀਸੀ ਦੇ ਇੱਕ ਸਕੀਮ ਦਿੱਤੀ, ਯੂਜੀਸੀ ਨੇ ਇੱਕ ਸਕੀਮ ਭੇਜੀ ਕਿ ਇੱਕ ਯੂਨੀਵਰਸਿਟੀ 5 ਪਿੰਡ ਅਡੋਪਟ ਕਰ ਸਕਦੀ ਹੈ ਜਿਹੜੇ ਕਿ ਪਛੜੇ ਹੋਏ ਪਿੰਡ ਹੋ ਸਕਦੇ ਆ। ਤੇ ਹੁਣ ਪਿੰਡ ਵਾਲੇ ਤਾਂ ਇਹ ਚਾਹੁੰਦੇ ਨੀ ਗੇ ਵਿਚਾਰੇ, ਉਹ ਸਿੰਪਲ ਨੇ। ਤੇ ਜਦੋਂ ਮੈਂ ਅਡੋਪਟ ਕਰਾਉਣ ਵਾਸਤੇ ਪਿੰਡ ਮੈਂ ਅਰਜੀ ਦਿੱਤੀ ਤਾਂ ਪਿੰਡ ਵਾਲੇ ਕਹਿੰਦੇ ਜੀ ਕੀ ਲੋੜ ਆ ਸਾਨੂੰ ਯੂਨੀਵਰਸਿਟੀ ਇੱਥੇ ਵਾੜਨ ਦੀ, ਤੇ ਸਾਡੀ ਐਵੇਂ ਜ਼ਮੀਨ ਕਬਜ਼ਾ ਕਰ ਲੈਣਗੇ। ਪਿੰਡ ਵਾਲੇ ਕੋਈ ਸਹਿਮਤ ਨੀ, ਕੋਈ ਸਾਥ ਨੀ ਦੇ ਰਿਹਾ। ਪਰ ਮੈਨੂੰ ਲੱਗ ਰਿਹਾ ਸੀਗਾ ਯਾਰ ਪਿੰਡ ਅਡੋਪਟ ਕਰਾਈਏ ਤੇ ਪਿੰਡ ਦਾ ਕੋਈ ਭਲਾ ਹੋਵੇ, ਪਿੰਡ ਦੇ ਵਿਚਾਰਿਆਂ ਨੂੰ ਪਤਾ ਲੱਗੇ। ਹੁਣ ਪਿੰਡ ਜਦੋਂ ਅਡੋਪਟ ਹੋ ਗਿਆ ਪਿੰਡ, ਤੇ ਜੀਨਾਂ ਪਾ ਕੇ ਕੁੜੀਆਂ ਨਾ ਪਿੰਡਾਂ ਦੀਆਂ ਗਲੀਆਂ ਸਾਫ ਕਰਦੀਆਂ ਫਿਰਦੀਆਂ ਯੂਨੀਵਰਸਿਟੀ ਦੀਆਂ, ਤੇ ਸਾਡੇ ਪਿੰਡ ਦੇ ਲੋਕ ਕੱਛਾਂ ਵਿੱਚ ਹੱਥ ਪਾਏ ਖੜੇ ਹੁੰਦੇ ਸੀਗੇ, ਤੇ ਉਹ ਆਪ ਆਪਣਾ ਰਿਫਰੈਸ਼ਮੈਂਟ ਲੈ ਕੇ ਜਾਂਦੇ ਸੀਗੇ ਯੂਨੀਵਰਸਿਟੀ ਵਾਲੇ, ਆਪ ਰਿਫਰੈਸ਼ਮੈਂਟ ਆਪ ਸਮੋਸੇ ਲੈ ਕੇ ਜਾਣੇ ਤੇ ਆਪ ਉੱਥੇ ਚਾਹ ਬਣਾ ਕੇ, ਤੇ ਆਪ ਪਿੰਡ ਵਾਲੇ ਨੂੰ ਕਹਿਣਾ ਆ ਜਾਓ ਖਾਓ ਸਮੋਸੇ ਤੁਸੀਂ, ਪਿੰਡ ਵਾਲਿਆਂ ਨੂੰ ਕਹਿਣਾ। ਤੇ ਪਿੰਡ ਵਾਲਿਆਂ ਨੇ ਉਲਟਾ ਪਤਾ ਕੀ ਕਰਨਾ, ਓਹੋ ਇਹ ਤਾਂ ਯੂਨੀਵਰਸਿਟੀ ਨੇ ਸਾਡੇ ਪਿੰਡ ਤੇ ਕਬਜ਼ਾ ਕਰ ਲਿਆ ਕੇ, ਕੁਝ ਬੰਦਿਆਂ ਨੇ ਇੱਦਾਂ ਕਹਿਣਾ। ਮਤਲਬ ਪਰ ਮੇਰਾ ਇੱਕ ਮਕਸਦ ਸੀਗਾ ਕਿ ਮੈਂ ਇਸ ਪਿੰਡ ਚੋਂ ਯਾਰ ਜੰਮਿਆ ਪੜਿਆ, ਮੈਨੂੰ ਇਸ ਪਿੰਡ ਦਾ ਭਲਾ ਕਰਨਾ ਚਾਹੀਦਾ। ਉਸ ਪਿੰਡ ਦਾ ਇਤਿਹਾਸ ਖੋਜਿਆ, ਇਤਿਹਾਸ ਯੂਨੀਵਰਸਿਟੀ ਨੇ ਖੋਜਿਆ, ਤੇ ਪਿੰਡ ਦਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਨੇ ਪਿੰਡ ਵਸਾਇਆ ਸਾਡਾ, ਤੇ ਉਹ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਉਸ ਮੁੱਦੇ ਤੇ। ਸਾਡੇ ਪਿੰਡ ਚ ਗੁਰਦੁਆਰਾ ਬਣਿਆ, ਅਸੀਂ ਗੁਰਦੁਆਰਾ ਬਣਾਇਆ ਉੱਥੇ। ਫਿਰ ਸਾਡੇ ਪਿੰਡ ਵਿੱਚ ਕੁੜੀਆਂ ਨੂੰ ਅਸੀਂ ਸਿਲਾਈ ਕਢਾਈ ਸਿਖਾਈ ਯੂਨੀਵਰਸਿਟੀ ਨੇ, ਸਿਲਾਈ ਕਢਾਈ ਉੱਥੇ ਕੁਛ ਬਜ਼ੁਰਗਾਂ ਨੇ ਪੜ੍ਹ ਸੀਗੇ ਉਹਨਾਂ ਨੂੰ ਪੜ੍ਹਾਇਆ। ਅੱਜ ਪਿੰਡ ਦੇ ਵਿੱਚ ਕੁੜੀਆਂ ਸਿਲਾਈ ਕਢਾਈ ਕਰ ਰਹੀਆਂ ਨੇ, ਵਧੀਆ ਪਿੰਡ ਦੇ ਵਿੱਚ ਲੋਕਾਂ ਨੂੰ ਸਿਆਣਪ ਆ ਗਈ ਹੈ, ਲੋਕੀ ਸਿਆਣੇ ਨੇ। ਮੈਂ ਤਾਂ ਇਹਨਾਂ ਦੇ ਭਰਾਵਾਂ ਨੂੰ ਕਹਿਣਾ ਕਿ ਨੈਗੇਟਿਵ ਨਾ ਹੋਵੋ, ਕੁਝ ਪਿੰਡ ਹੋਣਗੇ, ਕੁਝ ਸਰਕਾਰਾਂ ਹੋਣਗੀਆਂ, ਕੁਝ ਗਲਤ ਬੰਦੇ ਹੋਣਗੇ, ਪਰ ਪੰਜਾਬ ਤੁਹਾਡਾ ਯਾਰ, ਆਓ ਪੰਜਾਬ ਚ, ਵੈਲਕਮ, ਤੁਸੀਂ ਪੰਜਾਬ ਦਾ ਭਲਾ ਕਰੀਏ ਇਕੱਠੇ ਹੋ ਕੇ। ਤੁਹਾਡੇ ਕੋਲ ਹੈਗਾ ਕੁਛ, ਆਓ
5: ਭੇਜੇ ਇੱਥੋਂ ਭਲਾ ਕਰਨ ਵਾਸਤੇ। ਬੜੇ ਸੋਹਣੇ ਉਹ ਲੇਖ ਲਿਖਦੇ ਹੁੰਦੇ ਸੀ, ਆਰਟੀਕਲ ਲਿਖਦੇ ਹੁੰਦੇ ਸੀ, ਬੜੀਆਂ ਗੱਲਾਂ ਵਧੀਆ ਕਰਦੇ ਹੁੰਦੇ ਸੀ, ਭੇਜੇ ਤੁਹਾਡੇ ਕੋਲ ਬਹੁਤ ਸਾਰੇ ਨੇ ਉੱਥੇ, ਲੀਡਰ ਵੀ ਤੁਸੀਂ ਬਣਾਏ। 9058132093201313020 ਉਹਨਾਂ ਨੂੰ ਪੁੱਛੋ ਕਿ ਇੱਥੋਂ ਗਿਆਨ ਕਿੰਨਾ ਗੱਲ ਆਉਂਦੇ ਨੇ, ਇੱਥੋਂ ਜਾ ਕੇ ਉਹਨਾਂ ਨੂੰ ਕੋਈ ਫੋਨ ਕਰੇ ਤੇ ਚੱਕਦੇ ਨੇ। ਬਹੁਤ ਸਾਰੀਆਂ ਲਾਈਨ ਓਪਨ ਕਰੀਏ ਤਾਂ ਲਾਈਨਾਂ ਲੱਗ ਜਾਣਗੀਆਂ ਨੇ। ਭੇਜੇ ਨੇ ਤੁਹਾਡੇ ਕੋਲੋਂ, ਉਹਨਾਂ ਨੂੰ ਕਹੋ
6: ਬੰਦਾ ਚਾਵਲਾ ਸਾਹਿਬ, ਇੱਕ ਬੰਦਾ ਜੇ ਘਟੀਆ ਹੋ ਜਾਵੇ ਨਾ ਜੀ, ਇੱਕ ਦੋ ਬੰਦੇ ਘਟੀਆ, 10 ਬੰਦੇ 20 ਬੰਦੇ ਘਟੀਆ ਹੋ ਜਾਣ ਜੀ, ਤੇ ਆਪਾਂ, ਮੈਂ ਪੰਜਾਬ ਦੀ ਮਿੱਟੀ ਨੂੰ ਮਾੜੀ ਨੀ ਕਹਿ ਸਾਰਾ ਚਾਵਲਾ
5: ਜੀ, ਅਸੀਂ ਕਦੇ ਵੀ ਨੀ ਕਹਿਆ, ਅਸੀਂ ਜੰਮੇ ਆ ਜੀ, ਅਸੀਂ ਪੰਜਾਬ ਤੋਂ ਠੰਡੀਆਂ ਹਵਾਵਾਂ, ਭਾਰਤ ਤੋਂ ਠੰਡੀਆਂ ਹਵਾਵਾਂ ਦੇ ਬੋਲਿਆਂ ਦੀ ਆਸ ਕਰਦੇ ਆ, ਪਰ ਉੱਥੇ ਬੈਠੇ ਜਿਹੜੇ ਚੌਧਰੀ ਨੇ ਉਹਨਾਂ ਦੀ ਗੱਲ ਕਰਨੀ ਵੀ ਬੜੀ, ਹਾਥੀ ਦੇ ਦੰਦ ਖਾਣ ਨੂੰ ਕੁਝ, ਹੋਰ ਵਿਖਾਉਣ ਨੂੰ ਕੁਝ, ਇਹ ਵੀ ਨਾਲ ਦੀ ਨਾਲ ਜ਼ਿਕਰ ਕਰਨਾ ਬੜਾ ਲਾਜ਼ਮੀ ਹੈ ਤਾਂ ਕਿ ਸਮਾਜ ਜਾਗਦਾ ਰਹੇ, ਸੌਣਾ ਜਾਵੇ। ਹਾਂਜੀ
7: ਜੀ ਅਕੀਤਾ ਜੀ, ਨੋਬਲ ਸ਼ਾਂਤੀ ਪੁਰਸਕਾਰ ਟਰੰਪ ਨੇ ਇੱਕ ਵਾਰੀ ਫਿਰ ਤੋਂ, ਟਰੰਪ ਸਾਹਿਬ ਆਪਣੀ ਰਾਹ ਦੁਬਾਰਾ ਤੋਂ ਲਾਪ ਰਹੇ ਨੇ, ਕਹਿੰਦੇ ਨੇ ਮੈਂ 9 ਯੁੱਧ ਰੁਕਵਾਏ, ਪਤਾ ਨੀ ਯੁੱਧ ਰੁਕਵਾਉਣ ਦੀ ਇਸ
5: ਯਾਰ ਇਸ ਬੰਦੇ ਨੂੰ ਦੇ ਤਰਲਿਆਂ ਤੇ ਆ ਗਿਆ। ਵੇਖੋ ਕਿੱਡੀ ਤਰਾਸਦੀ ਹੈ, ਵਰਲਡ ਦਾ ਥਾਣੇਦਾਰ ਤੇ ਤਰਲਿਆਂ ਤੇ ਹੈ, ਤਰਲੇ ਨੀ ਲੈ ਰਹੇ। ਜਿੱਦਾਂ ਕਿ ਮੈਨੂੰ ਵੀ ਇਜਾਜ਼ ਦਿਓ, ਮੈਂ ਕਵਿਤਾ ਸੁਣਾਈ ਸੀਗੀ ਵੀ ਮੈਨੂੰ ਵੀ ਇਜਾਜ਼ ਦਿਓ, ਹਨਾ ਇਹ ਕਹਿੰਦਾ ਕਿ ਮੈਨੂੰ ਨਾ ਇਜਾਜ਼ ਦੇ ਦਿਓ, ਪਰ ਉਹ ਵੀ ਅੱਗੋਂ ਕਹਿੰਦੇ ਵੀ ਨਾ ਨਾ ਨਾ ਨਾ ਨਾ ਨਾ ਨਾ ਨਾ, ਤੈਨੂੰ ਥਾਣੇਦਾਰ ਨੀ ਬਣਾਉਣਾ। ਕਿਉਂ ਜੀ, ਕੀ ਕਹਿਣਾ ਚਾਹੋਗੇ?
6: ਥਾਣੇਦਾਰ ਦੀ
5: ਸਹੀ ਗੱਲ ਆ,
6: ਬੰਦੇ ਨੇ ਆਪਣੇ ਆਪ ਦਿੱਤੀ ਹੈ ਜਿਸ ਤਰੀਕੇ ਨਾਲ ਉਸਨੇ ਉਸਦਾ ਰੈਡ ਕਾਰਪੇਟ ਕੀਤਾ ਤੇ ਵਾਈਟ ਹਾਊਸ ਦੇ ਵੀ ਜਿੱਦਾਂ ਉਹਦੀ ਚਰਚਾ ਕੀਤੀ ਆ ਤੇ ਉਹਦੇ ਅੱਗੇ ਵਿਸ਼ਾ ਜਿਵੇਂ ਕਿ ਟਰੰਪ ਤੇ ਥਾਣੇ, ਚਲੋ ਥਾਣੇਦਾਰ ਦੀ ਗੱਲ ਤਾਂ ਵੱਖਰੀ ਆ, ਕਮਾਲ ਹੈ ਕਿ ਬੰਦਾ ਕਹਿ ਰਿਹਾ ਕਿ ਮੈਂ, ਜੇਕਰ ਮੈਨੂੰ ਨੋਬਲ ਪੁਰਸਕਾਰ ਨਾ ਮਿਲਿਆ ਤਾਂ ਕਮੇਟੀ ਦੀ ਬਦਨਾਮੀ ਹੋਣੀ ਆ, ਮੇਰਾ ਕੁਛ ਨੀ ਜਾਣਾ। ਪਰ ਕਹਿੰਦਾ ਕਮੇਟੀ ਮੈਨੂੰ, ਕਹਿੰਦਾ ਪਤਾ ਵੀ ਕਮੇਟੀ ਮੈਨੂੰ ਇਨਾਮ ਦਊਗੀ ਨੀ, ਇਹ ਕਹਿੰਦਾ ਇਹ ਲੋਕ ਦਿੰਦੇ ਨੀ। ਕਹਿੰਦਾ ਅੱਛਾ, ਫਿਰ 2009 ਵਿੱਚ ਬਰਾਕ ਓਬਾਮਾ ਨੂੰ ਮਿਲੇ ਪੁਰਸਕਾਰ, ਨੋਬਲ ਪੁਰਸਕਾਰ ਦਾ ਵੀ ਜ਼ਿਕਰ ਕਰ ਰਿਹਾ ਬੰਦਾ, ਕਮਾਲ ਦੀ ਗੱਲ ਇਹ ਆ। ਤੇ ਮੈਂ ਬੜੀ ਦੁਨੀਆਂ ਚ ਤਬਾਹ ਹੋ ਜਾਣੀ ਸੀਗੀ, ਦੁਨੀਆਂ ਤਬਾਹੀ ਵੱਧ ਜਾਣੀ ਸੀ, ਜਿੱਧਰ ਕਵਾਏ ਜੀ ਇਹ ਕੀਤਾ ਵਾਹ ਕੀਤਾ,
5: ਧਮਕੀ ਦਿੰਦਾ ਸੀ, ਸਵੇਰੇ ਧਮਕੀ ਦਿੰਦਾ ਸੀ ਵੀ ਤਬਾਹ ਕਰ ਦੇਣਾ ਮੈਂ ਇਰਾਨ ਨੂੰ ਇੱਕ ਵਾਰੀ ਫਿਰ ਤੋਂ ਮਿਡ ਟਰਮ ਚੋਣਾਂ ਤੋਂ ਪਹਿਲਾਂ ਪਹਿਲਾਂ ਸ਼ਾਮ ਨੂੰ ਫੇਰ ਪਤਾ
7: ਨਹੀਂ
5: ਸਵੇਰੇ ਸਵੇਰੇ ਸੀ ਤੇ ਹੁਣ ਕਹਿੰਦਾ ਚੋਣਾਂ ਤੋਂ ਬਾਅਦ ਕਰੂੰਗਾ ਮੈਂ ਤੇ ਉਤੋਂ ਤੁਸੀਂ ਨੋਬਲ ਸ਼ਾਂਤੀ ਪੁਰਸਕਾਰ ਦਾ ਨਾਮ ਭਾਲਦਾ ਵਾ
7: ਅਮਰੀਕਾ ਦੀ ਬੜੀ ਫੇਮਸ ਮੈਗਜ਼ੀਨ ਹੈ ਮਾਕਾਨੀ ਜੀ ਦਾ ਨਾਮ ਉੱਥੇ ਆ ਰਿਹਾ ਕਿ ਮਾਕਾਨੀ ਜੀ ਨੂੰ ਮਿਲ ਸਕਦਾ ਰੀਜ਼ਨ ਬਿਹਾਇੰਡ ਕਿ ਉਹਨਾਂ ਨੇ ਟਰੰਪ ਜੀ ਦੇ ਨਾਲ ਜੋ ਜਿਸ ਤਰੀਕੇ ਦੇ ਨਾਲ ਉਸ ਟ੍ਰੇਡ ਵਾਰ ਨੂੰ ਹੈਂਡਲ ਕੀਤਾ
5: ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਹਾਲਾਂਕਿ ਧਮਕੀ ਸਾਨੂੰ ਵੀ ਯੁੱਧ ਦੀਆਂ ਇਧਰੋਂ ਮਿਲ ਰਹੀਆਂ ਨੇ ਤੇ ਉਧਰੋਂ ਇਹ ਮਤਲਬ ਕਹਿੰਦਾ ਵੀ ਸਾਨੂੰ ਨੋਬਲ ਸ਼ਾਂਤੀ ਪੁਰਸਕਾਰ ਦੋ ਕਿਆ ਬਾਤ 905813 ਬਦਨਾਮੀ ਹੋ ਗਈ ਕਹਿੰਦਾ ਕਮੇਟੀ ਦੀ
6: ਜਲੰਸਕੀ ਦੇ ਨਾਲ ਹੋਈ ਮੁਲਾਕਾਤ ਨੇ ਕਾਫੀ ਕੁਝ ਪਰਦਾਫਾਸ਼ ਕਰਤਾ ਸੀਗਾ ਉਸ ਵੇਲੇ ਜਲੰਸਕੀ ਨੇ ਕਾਫੀ ਪਰਦਾਫਾਸ਼ ਕੀਤਾ ਸੀਗਾ ਉਸ ਟਾਈਮ ਨੋਬਲ ਪੁਰਸਕਾਰ ਉਸ ਟਾਈਮ ਉੜ ਗਿਆ ਸੀ ਜਦੋਂ ਜਲੰਸਕੀ ਨਾਲ ਮੁਲਾਕਾਤ ਹੋਈ ਆ
5: ਜੀ 905813132095813 1313 ਔਰ ਇੱਕ ਦਿੱਲੀ ਪੁਲਿਸ ਤੇ ਤਿੰਨ ਪੱਤਰਕਾਰਾਂ ਨਾਲ ਜੰਤਰ ਮੰਤਰ ਤੇ ਛੇੜਛਾੜ ਦੇ ਮਾਮਲੇ ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਪੁਲਿਸ ਤਲਬ ਕੀਤੀ ਹੈ ਵੈਸੇ ਤਰਾਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਔਰਤਾਂ ਦੇ ਨਾਲ ਅਤਿਆਚਾਰ ਕਰ ਰਹੀ ਹੈ ਉਥੋਂ ਦੀ ਪੁਲਿਸ ਹੈਰਾਨਗੀ ਹੈ ਵੈਸੇ ਬਈ ਘਰੇ ਕਿਹੜਾ ਮੂੰਹ ਲੈ ਕੇ ਜਾਂਦੇ ਹੋਣਗੇ ਅੱਜ ਹਰ ਐਂਗਲ ਤੋਂ ਕੈਮਰੇ ਚੱਲਦੇ ਪਏ ਨੇ ਉੱਥੇ ਕੋਈ ਐਂਗਲ ਖਾਲੀ ਨਹੀਂ ਹੋਊਗਾ ਬਈ ਕੋਈ ਵੀ ਐਂਗਲ ਖਾਲੀ ਹੋਵੇ ਤੇ ਬਚ ਜਾਣਗੇ ਜਦੋਂ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਤੇ ਰਿਕਾਰਡ ਹੋ ਰਹੀਆਂ ਨੇ ਹੱਥਾਂ ਦੇ ਵਿਚ ਨੌਜਵਾਨਾਂ ਦੇ ਕੋਲ ਵੀ ਫੋਨ ਨੇ ਔਰ ਮੀਡੀਆ ਕਰਮੀ ਉੱਥੇ ਬੈਠੇ ਹੋਏ ਨੇ ਕੁਝ ਮੀਡੀਆ ਜਗ ਦੀ ਜ਼ਮੀਰ ਵਾਲਾ ਆਪਣਾ ਫਰਜ਼ ਵੀ ਨਿਭਾ ਲਿਆ ਕੀ ਕਹਿਣਾ ਚਾਹੋਗੇ
6: ਬਹੁਤ ਮਾੜਾ ਇਹ ਘਟਨਾ ਵਾਪਰੀ ਹੈ ਜੀ ਜੰਤਰ ਮੰਤਰ ਦੇ ਵਿਚ ਔਲਾ ਸਾਹਿਬ ਉੱਥੇ ਤਿੰਨ ਪੱਤਰਕਾਰਾਂ ਦੀ ਖਬਰਾਂ ਜਦੋਂ ਆਈਆਂ ਅਖਬਾਰਾਂ ਦੇ ਵਿਚ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਵੈ ਨੋਟਿਸ ਲਿਆ ਖੁਦ ਹੀ ਉਹਨਾਂ ਨੇ ਵੈਸੇ ਪਤਾ ਨੀ ਕਿੱਦਾਂ ਜਾ ਗਿਆ ਇਹ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਇਹ ਮਨੁੱਖੀ ਅਧਿਕਾਰ ਕਮਿਸ਼ਨ ਮਨੁੱਖੀ ਮਹਿਲਾ ਕਮਿਸ਼ਨ ਇਹ ਜਿਹੜੇ ਹੈਗੇ ਨੇ ਐਸ ਸੀ ਕਮਿਸ਼ਨ ਬੀ ਸੀ ਕਮਿਸ਼ਨ ਇਹ ਪਤਾ ਨੀ ਸੁੱਤੇ ਰਹਿੰਦੇ ਕਿਤੇ ਇਹ ਜਾਗਦੇ ਨੀ ਗੇ ਪਰ ਪਤਾ ਨੀ ਕਿੱਦਾਂ ਜਾਗ ਗਿਆ ਚਲੋ ਫਿਰ ਵੀ ਆ ਤਾਂ ਗਿਆ ਜਾਗ ਤਾਂ ਗਿਆ ਚਲੋ ਆਪਣਾ ਮਾੜਾ ਮੋਟਾ ਪਿੱਠ ਬਚਾਉਣ ਵਾਸਤੇ ਤੇ ਉਹਨਾਂ ਨੇ ਲੈ ਕੇ ਸੰਗਿਆਨ ਤੇ ਦਿੱਲੀ ਪੁਲਿਸ ਨੂੰ ਤਲਬ ਕੀਤਾ ਕਹਿੰਦੇ ਵੀ ਇਸ ਤਰੀਕੇ ਨਾਲ ਤੁਹਾਡੇ ਤਿੰਨ ਪੱਤਰਕਾਰ ਪੁਲਿਸ ਤਿੰਨ ਪੱਤਰਕਾਰ ਕੁੜੀਆਂ ਨੂੰ ਪੁਲਿਸ ਵਾਲੇ ਏਦਾਂ ਛੇੜਦੇ ਆ ਜਿਣਸੀ ਛੇੜਛਾੜ ਕਰਦੇ ਆ ਤੇ ਉਹਨਾਂ ਦੇ ਸਰੀਰਕ ਤੌਰ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਗੰਦੇ ਇਰਾਦੇ ਨਾਲ ਛੇੜਦੇ ਆ ਕਹਿੰਦੇ ਆ ਕੇ ਤੁਸੀਂ ਕੀ ਕਰ ਰਹੇ ਸੀ ਉੱਥੇ ਤੁਹਾਡਾ ਕੀ ਮਤਲਬ ਸੀਗਾ ਉੱਥੇ ਤੁਹਾਡੀ ਪੁਲਿਸ ਅਜਿਹੇ ਕੰਮ ਕਰ ਰਹੀ ਆ ਉਹਨਾਂ ਨੇ ਦਿੱਲੀ ਦਾ ਜਿਹੜਾ ਡੀ ਜੀ ਪੀ ਹੈਗਾ ਉਸਨੂੰ ਤਲਬ ਕੀਤਾ ਚਾਵਲਾ
5: ਸਾਹਿਬ ਕਾਲਰ ਨੇ ਮੇਰੇ ਨਾਲ ਵੈਲਕਮ ਜੀ
8: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
5: ਸਤਿ ਸ੍ਰੀ ਅਕਾਲ ਜੀ
8: ਚਾਵਲਾ ਜੀ ਇਹਦੀ ਇੱਕ ਮੂਵੀ ਸੀ ਮੈਂ ਸਾਰੀ ਮੂਵੀਆਂ ਤਾਂ ਨਹੀਂ ਦੇਖਦਾ ਕਦੇ ਕਦੇ ਟੀਵੀ ਤੇ ਡਾਇਲੋਗ ਹੋ ਜਾਣਾ ਇਹ ਹੱਥ ਤੇ ਕਿੱਦਾਂ ਫੜ ਕੇ ਕਹਿੰਦਾ ਮੈਨੂੰ ਪਤਾ ਨੀ ਲੱਗਾ ਵੀ ਮੁਸਲਮਾਨ ਦਾ ਲਹੂ ਕਿਹੜਾ ਤੇ ਹਿੰਦੂ ਦਾ ਲਹੂ ਕਿਹੜਾ
5: ਬੜਾ ਬੜਾ ਫੇਮਸ ਹੋਇਆ ਸੀ ਉਹ ਵੀ
8: ਹਾਂਜੀ ਤੇ ਉਹਨੂੰ ਐ ਕਰ ਰਿਹਾ ਤੇ ਦੂਸਰਾ ਤੁਸੀਂ ਗੱਲ ਕਰ ਰਹੇ ਟਪਕ ਦੇ ਵੀ ਮਤਲਬ ਬੇਇੱਜ਼ਤੀ ਲਈ ਧੀਆਂ ਭੈਣਾਂ ਨਾਲ ਛੇੜਛਾੜ ਕਰਨ ਨੂੰ ਇਹ ਤਾਂ ਇੱਕ ਦਿਨੋਂ ਦਿਨ ਗਿਰੀ ਜਾਂਦੇ ਆ ਮਤਲਬ ਜੇ ਰਸਤੇ ਨਾਤੇ ਬਣੇ ਆ ਮਾਂ ਆ ਭੈਣ ਆ ਘਰ ਵਾਲੀ ਆ ਸਾਰਿਆਂ ਦੇ ਨਾਲ ਆ ਪਰ ਉਹਨਾਂ ਦੇ ਸਾਹਮਣੇ ਕਿੱਦਾਂ ਅੱਖਾਂ ਚੱਕਦੇ ਹੋਣਗੇ ਜਦ ਇਹਨਾਂ ਦੇ ਮਤਲਬ ਮਾਂ ਜਾਂ ਭੈਣ ਜਾਂ ਬੱਚੇ ਦੇਖਦੇ ਹੋਣਗੇ ਵੀ ਸਾਡਾ ਪੇ ਕੀ ਕਰ ਰਿਹਾ ਏਦੋਂ ਹਰ ਦੂ ਲਾਉਂਦਾ ਮੈਂ ਤਾਂ ਕਹਿੰਦਾ ਇਹਨਾਂ ਨੂੰ ਮਰ ਜਾਣਾ ਚਾਹੀਦਾ
5: ਮਿਹਰਬਾਨੀ ਜੀ ਤੁਹਾਡੇ ਵਿਚਾਰ ਨੇ ਪਰ ਹੈ ਤਾਂ ਤਰਾਸਦੀ ਕਿ ਇਹ ਪ੍ਰਦਰਸ਼ਨ ਕਰਨਾ ਉੱਥੇ ਹੱਕ ਹੈ ਪ੍ਰਦਰਸ਼ਨ ਕਰਨਾ ਪਹਿਲਾਂ ਇਹਨਾਂ ਨੇ ਕਿਹੜੇ ਨਹੀਂ ਪ੍ਰਦਰਸ਼ਨ ਕੀਤੇ ਬੀਜੇਪੀ ਵਾਲਿਆਂ ਨੇ ਕੀ ਕੀਤੇ ਹਾਂਜੀ ਸਿਮਰਤੀ ਹੈਰਾਨੀ ਵਰਗੇ ਲੈ ਕੇ ਉੱਥੇ ਸਿਲੰਡਰ ਪੀਂਦੇ ਹੁੰਦੇ ਸੀਗੇ ਤੇ ਉਹ ਅੰਨਾ ਹਜ਼ਾਰੇ ਦਾ ਕੀ ਹਾਲ ਆ ਉਹਨੂੰ ਕਿਤੇ ਲੱਭ ਲੁੱਭ ਕੇ ਲਿਆ ਉਹਨੂੰ ਨੀ ਦੇਖਦਾ ਜੰਤਰ ਮੰਤਰ ਹੁਣ ਵੀ ਇੱਥੇ ਨੌਜਵਾਨ ਜਿਹੜੇ ਨੇ ਸੜਕਾਂ ਤੇ ਉਤਰੇ ਨੇ ਉਹਦੇ ਪੁੱਤ ਪੋਤੇ ਦੋਹਤੀਆਂ ਦੀ ਉਮਰ ਦੇ ਉਹਦੀ ਗੱਦੀ ਸਵਾਲ ਕੇ ਇੱਥੇ ਬੈਠੇ ਨੇ ਹੁਣ ਉਹਨੂੰ ਕਿਤੇ ਲੱਭ ਲੁੱਭ ਕੇ ਲਿਆਓ ਕਿਦਾ ਸਾਹਿਬ ਕਿਤੇ ਉਹਨੂੰ ਆਉਣਾ ਚਾਹੀਦਾ ਕਿ ਨਹੀਂ
6: ਵੈਸੇ ਮੀਡੀਆ ਦਾ ਸਵਾਲ ਕਰੀ ਜਾਂਦਾ ਇਹਨੂੰ ਕਾਕਰੋਚ ਜਨਤਾ ਪਾਰਟੀ ਵਾਲਿਆਂ ਨੂੰ ਕਿ ਭਾਈ ਪਹਿਲਾਂ ਮਹਾਤਮਾ ਗਾਂਧੀ ਨੇ 1942 ਵਿਚ ਨੌਜਵਾਨਾਂ ਦੀ ਮਦਦ ਕੀਤੀ ਸੀਗੀ ਉਹ ਅਗਵਾਈ ਕੀਤੀ ਸੀਗੀ
9: This is CJMR, the voice of the city, part of White Oaks Communications Group, your trusted local radio provider for more than 70 years.
6: ਇਹ ਕੌਣ ਅਗਵਾਈ ਕਰ ਰਿਹਾ ਬਈ ਜਿਹੜੀ ਜਨ ਜੀ ਜਨ ਜੈਡ ਹੈਗੇ ਆ ਤੁਹਾਡੀ ਕੌਣ ਕਰ ਰਿਹਾ ਹੈ ਉਹ ਕਹਿੰਦੇ ਵੀ ਸਾਡੀ ਅਗਵਾਈ ਕੌਣ ਕਰੇਗਾ ਅਸੀਂ ਸਾਡੀ ਅਗਵਾਈ ਦੇਸ਼ ਕਰ ਰਿਹਾ ਤੇ ਸਾਡੀ ਅਗਵਾਈ ਸਾਰੇ ਬਜ਼ੁਰਗ ਕਰ ਰਹੇ ਨੇ ਚਲੋ ਉਹਨਾਂ ਨੇ ਜਵਾਬ ਵਧੀਆ ਮੁੰਡੇ ਬਹੁਤ ਸਿਆਣੇ ਨੇ ਉਹ ਦਿੰਦੇ ਨੇ ਅੰਨਾ ਹਜ਼ਾਰੇ ਦਾ ਆਇਆ ਸੀ ਬਿਆਨ ਚਾਵਲਾ ਜਦੋਂ ਪਹਿਲਾਂ ਨਾ ਧਰਮਿੰਦਰ ਪ੍ਰਧਾਨ ਨੂੰ ਦਾ ਅਸਤੀਫ਼ਾ ਮੰਗਦਿਆਂ ਨੇ ਕਾਕਰੋਚ ਜਨਤਾ ਪਾਰਟੀ ਵਾਲਿਆਂ ਨੇ ਆਇਆ ਸੀ ਬਿਆਨ ਉਸ ਟਾਈਮ ਵੀ ਤੁਸੀਂ ਸੁਣਵਾਈ ਕਰੋ,
5: ਫਿਰ ਉਹਨੂੰ ਰਾਤ ਨੂੰ ਉੱਥੇ ਪੜਾ ਕੇ ਲਿਆਉਣਾ ਚਾਹੀਦਾ, ਉਹਨੂੰ ਸੁੱਖ ਸਹੂਲਤਾਂ ਬੜੀਆਂ ਮਿਲੀਆਂ ਨੇ। ਅੱਛਾ ਇੱਕ ਵਿਕਲਾਂਗ ਵੈਸੇ ਤਾਂ ਚਲੋ ਇਨਸਾਨ ਇਨਸਾਨ ਹੀ ਨੇ, ਉਹ ਜਿਵੇਂ ਉਹਨੂੰ ਗ੍ਰਿਫ਼ਤਾਰ ਕਰਕੇ ਲੈ ਕੇ ਜਾ ਰਹੇ ਨੇ, ਹਾਂਜੀ ਉਹਨੂੰ ਡਿਟੇਨ ਕੀਤਾ, ਉਹ ਨਾਰੇ ਲਾਉਂਦਾ ਜਾ ਰਿਹਾ, ਫਿਰ ਜੇਲ੍ਹ ਦੇ ਵਿਚ ਵੀ ਆ, ਤੁਸੀਂ ਵੀਡੀਓ ਵੇਖੀ ਆ?
6: ਮੈਂ ਦੇਖੀ ਜਾਣਾ ਸਾਹਿਬ, ਮੈਂ ਦੇਖ ਨਹੀਂ ਸਕਿਆ।
5: ਦਿਲ ਨੂੰ ਧਾਰ ਹੀ ਪੈਂਦੀ ਹੈ ਵੈਸੇ, ਸਾਡੇ ਕੋਲ ਹੈਗੀ ਆ ਜੇ ਟੈਕਨੀਸ਼ੀਅਨ ਨੇ ਲਾ ਦਿੱਤੀ ਟੈਲੀਵਿਜ਼ਨ ਤੇ ਤਾਂ ਠੀਕ ਹੈ, ਨਹੀਂ ਤਾਂ ਅਸੀਂ ਬੜੀ ਉਹ ਨਾ ਇੱਕ ਵੇਖੋ ਉਹ ਮਤਲਬ ਹੋ ਸਕਦਾ ਕਿ ਉਹ ਰਾਹੁਲ ਗਾਂਧੀ ਨੂੰ ਟੀਵੀ ਤੇ ਵੇਖਦਾ ਹੋਵੇ, ਉਹਦੇ ਪ੍ਰਤੀ ਉਹਦਾ ਚਕਾ ਹੋਵੇ, ਉਹਨੂੰ ਉਹ ਮਿਲਣਾ ਚਾਹੁੰਦਾ ਹੋਵੇ, ਹਨਾ, ਤੇ ਉਹ ਬਿਲਕੁਲ ਅੱਜ ਜੀ ਮੈਨੂੰ ਉਸ ਨੌਜਵਾਨ ਦੀ ਉਸ ਬੱਚੇ ਦੀ ਆਉਂਦੀ ਜਿਹੜਾ ਆਪਾਂ ਲਾਈਵ ਸ਼ੋ ਕਰਦੇ ਹੁੰਦੇ ਸੀ ਤੇ ਸਾਨੂੰ ਮਿਲਣ ਆਉਂਦਾ ਹੁੰਦਾ ਸੀ ਨਾ, ਜੱਫੀ ਪਾਉਂਦੇ ਹੁੰਦੇ ਸੀਗੇ, ਮੈਨੂੰ ਤੁਸੀਂ ਵੇਖੋਗੇ ਵੀਡੀਓ ਤੇ ਡਿੱਟੋ ਉਹੀ ਨਜ਼ਰ ਆਇਆ ਤੇ ਮੇਰੀਆਂ ਅੱਖਾਂ ਭਰ ਆਈਆਂ ਯਾਰ, ਇਹ ਬੱਚਾ ਸਿਰਫ ਅਤੇ ਸਿਰਫ ਰਾਹੁਲ ਨੂੰ ਮਿਲਣਾ ਚਾਹੁੰਦਾ, ਰਾਹੁਲ ਗਾਂਧੀ ਨੂੰ ਮਿਲਣਾ ਚਾਹੁੰਦਾ, ਤੇ ਉਹਨੂੰ ਲੈ ਕੇ ਫੜ ਕੇ ਤੇ ਜੇਲ੍ਹ ਦੇ ਵਿਚ ਉਹਨੂੰ ਡਿਟੇਨ ਕੀਤਾ, ਬਾਅਦ ਦੇ ਵਿਚ ਉਹਨੂੰ ਛੱਡਿਆ। ਆਹ ਬੱਚਾ ਦੇਖੋ ਇਹਨੂੰ ਜਦੋਂ ਲੈ ਕੇ ਜਾਂਦੇ, ਆਹ ਦੇਖੋ ਇਹਦੇ ਹੱਥ ਇਹਨੂੰ ਲੈ ਕੇ ਜਾਂਦੇ ਨੇ, ਹੁਣ ਉਹ ਕਹਿੰਦਾ ਮੈਂ ਰਾਹੁਲ ਨੂੰ ਮਿਲਣਾ, ਤੇ ਉਹ ਪ੍ਰਿਯੰਕਾ ਗਾਂਧੀ ਆਉਂਦੀ ਹੈ ਤੇ ਕਹਿੰਦੀ ਵੀ ਮੈਂ ਓਕੇ ਆਪਣੇ ਭਰਾ ਨੂੰ ਬੁਲਾ ਕੇ ਲਿਆਉਣੀ ਹੈ। ਇਹ ਪਲ ਜਿਹੜਾ ਨਾ ਇਸ ਵਕਤ ਇੱਕ ਪਲ ਜਿਹੜਾ ਬਹੁਤ ਭਾਵੁਕ ਪਲ ਹੈ, ਬਹੁਤ ਅੱਖਾਂ ਦੇ ਵਿੱਚੋਂ ਹੰਝੂ ਆਉਣ ਲੱਗ, ਉਹ ਕੁਛ ਨੀ ਉਹਨੂੰ ਵਿਚਾਰੇ ਨੂੰ ਲੈਣ ਦੇਣ ਕੁਛ ਨੀ ਆ, ਉਹ ਹੋ ਸਕਦਾ ਕਿ ਇੱਕ ਨਾ ਦਿਲਾਂ ਦੀ ਸਾਂਝ ਹੀ ਹੁੰਦੀ ਹੈ ਕਿਸੇ ਵੇਲੇ, ਤੇ ਉਸਦਾ ਰਾਹੁਲ ਪ੍ਰਤੀ ਉਹਦਾ ਝੁਕਾਵ ਹੈ ਕਿ ਮੈਂ ਇਹਨੂੰ ਮਿਲਣਾ ਹੈ, ਉਹਨੂੰ ਦੁਨੀਆਦਾਰੀ ਦਾ ਕੋਈ ਪਤਾ ਨਹੀਂ, ਪਰ ਇਹਨੂੰ ਵੀ ਡਿਟੇਨ ਕਰਕੇ ਆਈ ਡੋਨਟ ਨੋ ਕਿ ਬੀਜੇਪੀ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਕਿ ਇਹੋ ਜਿਹਾ ਤੋਂ ਵੀ ਖਤਰਾ ਹੈ, ਤੇ ਇਹਦਾ ਮਤਲਬ ਵਾਕਈ ਹੀ ਫਿਰ ਕਿਤੇ ਨਾ ਕਿਤੇ ਡਰ ਤੇ ਸਹਿਮ ਜਿਹੜਾ ਹੈ ਬੀਜੇਪੀ ਸਰਕਾਰ ਦੇ ਵਿਚ ਬੈਠ ਗਿਆ ਕਿ ਇਹ ਵੀ ਖਤਰਾ ਮਹਿਸੂਸ ਇਸ ਨੌਜਵਾਨ ਤੋਂ ਹੋ ਰਿਹਾ। ਉਹਦੇ ਮਾਂ ਬਾਪ ਨੂੰ ਕਹਿ ਸਕਦੇ ਸੀ ਵੀ ਇਹਨੂੰ ਲੈ ਜਾਓ, ਹਨਾ, ਕਿਉਂ ਜੀ ਕਹਿ ਸਕਦੇ ਸੀ ਵੀ ਮਾਂ ਬਾਪ ਨੂੰ ਜਿਹੜੇ ਵੀ ਜਿਹਦੇ ਨਾਲ ਵੀ ਆਇਆ ਵੀ ਜਿੱਦ ਕਰਕੇ ਚਲੋ ਰਾਹੁਲ ਨੂੰ ਬੁਲਾ ਦੋ ਤੇ ਇਹਨੂੰ ਲੈ ਜਾਓ, ਪਰ ਪੁਲਿਸ ਨੇ ਉਹਨੂੰ ਵੀ ਡਿਟੇਨ ਕਰਕੇ ਆਇਆ, ਉਹਨੂੰ ਇਤਿਹਾਸ ਦੇ ਪੰਨਾ ਚ ਇਹ ਵੀ ਨਾਂ ਦਰਜ ਕਰਾ ਲਿਆ। ਖੈਰ ਮੇਰਾ ਕਾਲਰ ਨੇ ਫਿਰ ਵਾਈਂਡ ਅਪ ਕਰਦੇ, ਵੈਲਕਮ ਜੀ, ਹੈਲੋ, ਚਲੋ ਲਾਸਟ ਕੁਐਸਚਨ ਹੈ ਜੀ ਤੁਹਾਡੇ ਕੋਲ।
7: ਜੀ ਮੈਂ ਗੱਲ ਕਰਨਾ ਚਾਹਾਂਗੀ ਕਿ ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਜੈਨ ਜ਼ੈਡ ਨੂੰ ਅਲਫਾ ਬੀਟਾ ਤੇ ਗਾਮਾ ਵਿਚ ਨਾ ਤੁਸੀਂ ਵੰਡੋ, ਕੀ ਕਹਿਣਾ ਚਾਹੋਗੇ?
6: ਬਹਿਤਾ ਅਲਫਾ ਬੀਟਾ ਗਾਮਾ ਮੇਰੇ ਖਿਆਲ ਸ਼ਬਦ ਇਹ ਆਪਣੀ ਭਾਸ਼ਾ ਦੇ ਸ਼ਬਦ ਨੀ ਹੈਗੇ, ਉਹਨਾਂ ਦਾ ਮਤਲਬ ਐਜੂਕੇਸ਼ਨ ਦੇ ਤਿੰਨ ਸ਼ਬਦ ਨੇ ਇਹ ਸ਼ੁਰੂ ਆ ਜਿਵੇਂ ਏ ਬੀ ਸੀ ਆ ਏਦਾਂ ਦੇ ਅਲਫਾ ਬੀਟਾ ਗਾਮਾ, ਤੇ ਦੂਜੀ ਗੱਲ ਆ ਪਰ ਇਹ ਆਪਾਂ ਇਹ ਗੱਲ ਕਰਦੇ ਨੇ ਨੌਜਵਾਨਾਂ ਦੇ ਨਾਲ, ਉਹ ਗੱਲ ਹੋਰ ਹੈ, ਗਾਮਾ ਦਾ
7: ਉਹਦਾ
6: ਹਾਂ, ਇਹ ਆਪਣੀ ਆਪਾਂ ਨੌਜਵਾਨਾਂ ਦੇ ਨਾਲ ਗੱਲ ਕਰਦੇ ਹਾਂ ਜਿਹੜੇ ਕਿ ਅਲਫਾ ਜੈਨ ਜੈਡ ਜਿਹੜੇ ਹੈਗੇ ਆ ਉਹ ਜਾਣਗੇ ਆ, ਨਵੀਂ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ ਹੁਣ ਅੱਗੇ ਵੱਧ ਰਹੀ ਆ, ਅਲਫਾ ਜਿਹੜੇ ਕਿ ਆਪਣਾ ਟੈਕਨੋਲੋਜੀ ਦੇ ਵਿੱਚ ਕੰਪਿਊਟਰ ਦੇ ਮਾਹਰ ਹੋ ਗਏ ਆ, ਬੀਟਾ ਉਸ ਤੋਂ ਅੱਗੇ ਆ ਗਏ, ਗਾਮਾ ਉਸ ਤੋਂ ਅੱਗੇ ਆ ਗਏ, ਤੇ ਇਹਨਾਂ ਤਿੰਨ ਜਿਹੜੀਆਂ ਤਿੰਨ ਚਾਰ ਸ਼੍ਰੇਣੀਆਂ ਨੇ ਸਾਡੇ ਨੌਜਵਾਨਾਂ ਦੀਆਂ, ਤੇ ਇਹਨਾਂ ਦੇ ਸੰਦਰਭ ਦੇ ਵਿੱਚ ਨਿਤਿਨ ਨਵੀਨ ਕਹਿੰਦੇ ਵੀ ਤੁਸੀਂ ਹੁਣ ਵੰਡਣ ਲੱਗ ਪਏ ਹੋ, ਤੁਸੀਂ ਇਹਨਾਂ ਨੂੰ ਨਾ ਵੰਡੋ, ਤੇ ਉਹਨਾਂ ਨੇ ਕਿਹਾ ਵੀ ਜਨ ਜਨ ਜਿਹੜਾ ਕਿ